ਨਾਨਕ ਜੀ ਸਤਿਗੁਰ ਪੂੜਾ ਗੌੜੀ ਮੁਹੱਲਾ ਪੰਜਵਾਂ ਗੁਰ ਕਾ ਸ਼ਬਦ ਹਿਰਦਯਾਂਤਰ ਧਾਰ ਹੈ ਪੰਜ ਜਨਾ ਸਿਉ ਸੰਗ ਨਿਵਾਰ ਹੈ ਦਸ ਇੰਦਰੀ ਕਰ ਰਾਖੈ ਵਾਸ ਤਾਕੈ ਆਤਮੈ ਹੋਏ ਪ੍ਰਗਾਸ ਐਸੀ ਦ੍ਰਿੜਤਾ ਤਾਕੈ ਹੋਏ ਜਾਕੋ ਦਇਆ ਮਿਆ ਪ੍ਰਭ ਸੋਈ ਰਹਾਉ ਸਾਜਨ ਦੁਸ਼ਟ ਜਾਕੈ ਇਕ ਸਮਾਨ ਜੇਤਾ ਬੋਲਣ ਤੇਤਾ ਗਿਆਨ ਜੇਤਾ ਸੁਣਨਾ ਤੇਤਾ ਨਾਮ ਜੇਤਾ ਭੇਖਣ ਤੇਤਾ ਧਿਆਨ ਸਹਿਜੇ ਜਾਗਣ ਸਹਿਜੇ ਸੋਏ ਸਹਿਜੇ ਹੋਤਾ ਜਾਏ ਸੋ ਹੋਏ ਸਹਿਜ ਬੈਰਾਗ ਸਹਿਜੇ ਹੀ ਹੱਸਣਾ ਸਹਿਜੇ ਚੂਪ ਸਹਿਜੇ ਹੀ ਜਪਣਾ ਸਹਿਜੇ ਭੋਜਨ ਸਹਿਜੇ ਭਾਉ ਸਹਿਜੇ ਮਿਟਿਓ ਸਗਲ ਦੁਰਾਉ ਸਹਿਜੇ ਹੋਵਾ ਸਾਧੂ ਸੰਗ ਸਹਿਜ ਮਿਲਿਓ ਪਾਰ ਬ੍ਰਹਮ ਨਿਸੰਗ ਸਹਿਜੇ ਗ੍ਰਹਿ ਮੈਂ ਸਹਿਜ ਉਦਾਸੀ ਸਹਿਜੇ ਦੁਬਦਾ ਤਨ ਕੀ ਨਾਸੀ ਜਾ ਕੇ ਸਹਿਜ ਮਨ ਭਇਆ ਆਨੰਦ ਤਾਕੋ ਭੇਟਿਆ ਪਰਮਾਨੰਦ ਸਹਿਜੇ ਅੰਮ੍ਰਿਤ ਪੀਓ ਨਾਮ ਸਹਿਜੇ ਕੀਨੋ ਜੀ ਕੋ ਦਾਨ ਸਹਿਜ ਕਥਾ ਮੈਂ ਆਤਮ ਰਸਿਆ ਤਾਕੇ ਸੰਗ ਅਬਨਾਸੀ ਵਸਿਆ ਸਹਿਜੇ ਆਸਣ ਆਸਤਰ ਭਾਇਆ ਸਹਿਜੇ ਅਨਹਤ ਸ਼ਬਦ ਵਜਾਇਆ ਸਹਿਜੇ ਰੁਣ ਚੁਣਕਾਰ ਸੁਹਾਇਆ ਤਾਕੇ ਕਰ ਪਾਰ ਬ੍ਰਹਮ ਸਮਾਇਆ ਸਹਿਜੇ ਜਾਗੋ ਪਰਿਓ ਕਰਮਾ ਸਹਿਜੇ ਗੁਰ ਭੇਟਿਓ ਸੱਚ ਧਰਮਾ ਜਾਕੇ ਸਹਿਜ ਭਇਆ ਸੋ ਜਾਣੈ ਨਾਨਕ ਦਾ ਤਾਕੇ ਕੁਰਬਾਣੇ ਗੌੜੀ ਮੁਹੱਲਾ ਪੰਜਵਾਂ ਪ੍ਰਥਮੇ ਗਰਭ ਵਾਸ ਤੇ ਟਰਿਆ ਪੁੱਤਰ ਕਲੱਤਰ ਕੁਟੰਬ ਸੰਗ ਜੁਰਿਆ ਭੋਜਨ ਅਨਕ ਪ੍ਰਕਾਰ ਬਹੁ ਕਪਰੇ ਸਰ ਪਰ ਗਵਨ ਕਰੇਂਗੇ ਬਪਰੇ ਕਵਨ ਅਸਥਾਨ ਜੋ ਕਬਹੂ ਨਾ ਟਰੈ ਕਵਨ ਸ਼ਬਦ ਜਿਤ ਦੁਰਮਤ ਹਰੈ ਰਹਾਉ ਇੰਦਰਪੁਰੀ ਮੈਂ ਸਰ ਪਰ ਮਰਣਾ ਬ੍ਰਹਮਪੁਰੀ ਨਿਹਚਲ ਨਹੀਂ ਰਹਿਣਾ ਸਹਿਬਪੁਰੀ ਕਾ ਹੋਏਗਾ ਕਾਲਾ ਤ੍ਰੈਗੁਣ ਮਾਇਆ ਬਿਨਸ ਬਿਤਾਲਾ ਗਿਰ ਤਰ ਧਰਨ ਗਗਨ ਅਰ ਤਾਰੇ ਰਾਵ ਸਸ ਪਵਨ ਪਾਵਕ ਨੀਰਾਰੇ ਦਿਨ ਸਰੈਣ ਬਰਤਿ ਅਰ ਪਹਿਦਾ ਸਾਤ ਸਿਮਰਤ ਬਿਨਸੇ ਗੇ ਬੇਦਾ ਤੀਰਥ ਦੇਵ ਦੇਹਰਾ ਪੋਥੀ ਮਾਲਾ ਤਿਲਕ ਸੋਚ ਪਾਕ ਹੋਤੀ ਧੂਤੀ ਡੰਡੋਤ ਪ੍ਰਸਾਦਨ ਭੋਗਾ ਗਵਨ ਕਰੇ ਗੋ ਸਗਲੋ ਲੋਗਾ ਜਾਤ ਵਰਨ ਤੁਰ ਕਰ ਹਿੰਦੂ ਪਸ ਪੰਖੀ ਅਨਕ ਜੋਨ ਜਿੰਦੂ ਸਗਲ ਪਸਾਰ ਦੀ ਸੇ ਪਸਾਰਾ ਬਿਨ ਸਜਾਏ ਗੋ ਸਗਲ ਅਕਾਰਾ ਸਹਿਜ ਸਿਫਤ ਭਗਤ ਤਤ ਗਿਆਨਾ ਸਦਾ ਆਨੰਦ ਨਿਹਚਲ ਸੱਚ ਥਾਨਾ ਤਹਾ ਸੰਗਤ ਸਾਧ ਗੁਣ ਰਸੈ ਅਨਪੋ ਨਗਰ ਤਹਾ ਸਾਧ ਵਸੈ ਤੈ ਪੋ ਪਰਮਾ ਸੋਗ ਨ ਚਿੰਤਾ ਆਵਣ ਜਾਵਣ ਮਿਰਤ ਨਾ ਹੋਤਾ ਤੈ ਸਦਾ ਆਨੰਦ ਅਨਹਤ ਆਖਾਰੇ ਭਗਤ ਵਸੇ ਕੀਰਤਨ ਅਧਾਰੇ ਪਾਰ ਬ੍ਰਹਮ ਕਾ ਅੰਤ ਨਾ ਪਾਰ ਕੌਣ ਕਰੇ ਤਾਕਾ ਵਿਚਾਰ ਕਹੋ ਨਾਨਕ ਜਿਸ ਕਿਰਪਾ ਕਰੈ ਨਾ ਨਿਹਚਲ ਥਾਨ ਸਾਧ ਸੰਗਤ ਰਹਿ ਗੌੜੀ ਮੁਹੱਲਾ ਪੰਜਵਾਂ ਜੋ ਇਸ ਮਾਰੈ ਸੋਈ ਸੂਰਾ ਜੋ ਇਸ ਮਾਰੈ ਸੋਈ ਪੂਰਾ ਜੋ ਇਸ ਮਾਰੇ ਤਿਸੇ ਵਡਿਆਈ ਜੋ ਇਸ ਮਾਰੇ ਤਿਸਕਾ ਦੁੱਖ ਜਾਈ ਐਸਾ ਕੋਈ ਜੇ ਦੁਬਦਾ ਮਾਰ ਗਵਾਵੈ ਇਸੇ ਮਾਰ ਰਾ ਜੋ ਕਮਾਵੈ ਰਹਾਉ ਜੋ ਇਸ ਮਾਰੇ ਤਿਸਕੋ ਭਉ ਨਾਹੇ ਜੋ ਇਸ ਮਾਰੇ ਸੋ ਨਾਮ ਸਮਾਹੇ ਜੋ ਇਸ ਮਾਰੇ ਤਿਸਕੀ ਤ੍ਰਿਸ਼ਨਾ ਬੁਝੈ ਜੋ ਇਸ ਮਾਰੇ ਸੋ ਦਰਗੈ ਸਿਜੈ ਜੋ ਇਸ ਮਾਰੇ ਸੋ ਧਨਵੰਤਾ ਜੋ ਇਸ ਮਾਰੇ ਸੋ ਪਤਵੰਤਾ ਜੋ ਇਸ ਮਾਰੇ ਸੋਈ ਜਤੀ ਜੋ ਇਸ ਮਾਰੇ ਤਿਸ ਹੋਵੇ ਗਤੀ ਜੋ ਇਸ ਮਾਰੇ ਤਿਸਕਾ ਆਇਆ ਗਨੀ ਜੋ ਇਸ ਮਾਰੇ ਸੋ ਨਿਹਚਲ ਧਨੀ ਜੋ ਇਸ ਮਾਰੇ ਸੋ ਵਡਭਾਗਾ ਜੋ ਇਸ ਮਾਰੇ ਸੋ ਅਨ ਦਿਨ ਜਾਗਾ ਜੋ ਇਸ ਮਾਰੇ ਸੋ ਜੀਵਨ ਮੁਕਤਾ ਜੋ ਇਸ ਮਾਰੇ ਤਿਸਕੀ ਨਿਰਮਲ ਜੁਗਤਾ ਜੋ ਇਸ ਮਾਰੇ ਸੋਈ ਸੋ ਗਿਆਨੀ ਜੋ ਇਸ ਮਾਰੇ ਸੋ ਸਹਿਜ ਧਿਆਨੀ ਇਸ ਮਾਰੀ ਬਿਨ ਥਾਏ ਨਾ ਪਰੈ ਕੋਟ ਕਰਮ ਜਾਪ ਤਪ ਕਰੈ ਇਸ ਮਾਰੀ ਬਿਨ ਜਨਮ ਨਾ ਮਿਟੈ ਇਸ ਮਾਰੀ ਬਿਨ ਜਮ ਤੇ ਨਹੀਂ ਛੁਟੈ ਇਸ ਮਾਰੀ ਬਿਨ ਗਿਆਨ ਨਾ ਹੋਈ ਇਸ ਮਾਰੀ ਬਿਨ ਝੂਠ ਨਾ ਧੋਈ ਇਸ ਮਾਰੀ ਬਿਨ ਸਭ ਕਿਛ ਮੈਲਾ ਇਸ ਮਾਰੀ ਬਿਨ ਸਭ ਕੇ ਜੌਲਾ ਇਸ ਜਾਕੋ ਭੈ ਕਿਰਪਾਲ ਕਿਰਪਾ ਨਿਧ ਤਿਸ ਭਈ ਖਲਾਸੀ ਹੋਈ ਸਗਲ ਸਿਦ ਗੁਰ ਦੁਬਦਾ ਜਾ ਕੀ ਹੈ ਮਾਰੀ ਕਹੁ ਨਾਨਕ ਸੋ ਬ੍ਰਹਮ ਵਿਚਾਰੀ ਗੌੜੀ ਮੁਹੱਲਾ ਪੰਜਵਾਂ ਹਰ ਸੋ ਜੁਰੇ
ਤਾਂ ਸਭ ਕੋ ਮੀਤ ਹਰ ਸਿਉ ਜੁਰੇ ਤਾਂ ਨਿਹਚਲ ਚੀਤ ਹਰ ਸਿਉ ਜੁਰੇ ਨਾ ਵਿਆਪੇ ਕਾੜਾ ਹਰ ਸਿਉ ਜੁਰੇ ਤਾਂ ਹੋਏ ਨਿਸਤਾਰਾ ਰੇ ਮਨ ਮੇਰੇ ਤੂੰ ਹਰ ਸਿਉ ਜੋਰ ਕਾਜ ਤੁਹਾਰੇ ਨਾਹੀਂ ਹੋਰ ਰਹਾਓ ਵੱਡੇ ਵੱਡੇ ਜੋ ਦੁਨੀਆਂਦਾਰ ਕਾਹੂ ਕਾਜ ਨਾਹੀਂ ਗਵਾਰ ਹਰ ਕਾ ਦਾਸ ਨੀਚ ਕੁਲ ਸੁਣੈ ਤਿਸਕੇ ਸੰਗ ਖਿਨ ਮੈਂ ਉਧਰੈ ਕੋਟ ਮਜਨ ਜਾ ਕੇ ਸੁਣ ਨਾਮ ਕੋਟ ਪੂਜਾ ਜਾ ਕੇ ਹੈ ਧਿਆਨ ਕੋਟ ਪੁੰਨ ਸੁਣ ਹਰ ਕੀ ਬਾਣੀ ਕੋਟ ਫਲਾ ਗੁਰ ਤੇ ਬੈਦ ਜਾਣੀ ਮਨ ਆਪਣੇ ਮੈਂ ਫਿਰ ਫਿਰ ਚੇਤ ਬਿਨ ਸਜਾਏ ਮਾਇਆ ਕੇ ਹੇਤ ਹਰ ਅਬਨਾਸੀ ਤੁਮਰੈ ਸੰਗ ਮਨ ਮੇਰੇ ਰਚ ਰਾਮ ਕੈ ਰੰਗ ਜਾ ਕੈ ਕਾਮ ਉਤਰੇ ਸਭ ਭੂਖ ਜਾ ਕੈ ਕਾਮ ਨਾ ਜੋਹੇ ਦੂਤ ਜਾ ਕੈ ਕਾਮ ਤੇਰਾ ਵੱਡ ਗਮਰ ਜਾ ਕੈ ਕਾਮ ਹੋਵੇ ਤੂੰ ਅਮਰ ਜਾ ਕੇ ਚਾਕਰ ਕੋ ਨਹੀਂ ਡਾਨ ਜਾ ਕੇ ਚਾਕਰ ਕੋ ਨਹੀਂ ਬਾਨ ਜਾ ਕੇ ਦਫ਼ਤਰ ਪੁੱਛੇ ਨਾ ਲੇਖਾ ਤਾਂ ਕਿ ਚਾਕਰੀ ਕਰੋ ਬਿਸੇਖਾ ਜਾ ਕੇ ਊਨ ਨਾਹੀਂ ਕਾਹੂ ਬਾਤ ਏਕੇ ਆਪ ਅਨੇਕੇ ਭਾਤ ਜਾ ਕੀ ਦ੍ਰਿਹਟ ਹੋਏ ਸਦਾ ਨਿਹਾਲ ਮਨ ਮੇਰੇ ਕਰ ਤਾਂ ਕਿ ਘਾਲ ਨਾ ਕੋ ਚਤਰ ਨਾਹੀਂ ਕੋ ਮੂੜਾ ਨਾ ਕੋ ਹੀਣ ਨਾਹੀਂ ਕੋ ਸੂਰਾ ਜਿਤ ਕੋ ਲਾਇਆ ਤਿਤ ਹੀ ਲਾਗਾ ਸੋ ਸੇਵਕ ਨਾਨਕ ਜਿਸ ਭਾਗਾ ਗੌੜੀ ਮੁਹੱਲਾ ਪੰਜਵਾ ਬਿਨ ਸਿਮਰਨ ਜੈਸੇ ਸਰ ਪਿਆਰ ਜਾਰੀ ਤੂੰ ਜੀਵੇ ਸਾਕਤ ਨਾਮ ਵਿਸਾਰੀ ਏਕ ਨਿਮਖ ਜੋ ਸਿਮਰਨ ਮੈਂ ਜੀਆ ਕੋਟ ਦਿਨ ਸਲਾਗ ਸਦਾ ਥਿਰਥੀਆ ਰਹਾਓ ਬਿਨ ਸਿਮਰਨ ਤ੍ਰਿਗ ਕਰਮ ਕਰਾਸ ਕਾਗ ਬਤਨ ਬੈਠਾ ਮੈਂ ਵਾਸ ਬਿਨ ਸਿਮਰਨ ਪੈ ਕੂਕਰ ਕਾਮ ਸਾਕਤ ਬੇਸਵਾ ਪੂ ਤਿਨ ਨਾਮ ਬਿਨ ਸਿਮਰਨ ਜੈਸੇ ਸਿੰਘ ਸਤਾਰਾ ਬੋਲੇ ਕੂਰ ਸਾਕਤ ਮੁਖ ਕਾਰਾ ਬਿਨ ਸਿਮਰਨ ਘਰ ਥਪਕੀ ਨਿਆਈ ਸਾਕਤ ਥਨ ਪ੍ਰਹਿਟ ਫਰਾਹੀ ਬਿਨ ਸਿਮਰਨ ਕੂਕਰ ਹਰ ਕਾਇਆ ਸਾਕਤ ਲੋਭੀ ਬੰਧ ਨਾ ਪਾਇਆ ਬਿਨ ਸਿਮਰਨ ਹੈ ਆਤਮ ਖਾਤੀ ਨ ਸਾਕਤ ਨੀਚ ਤਿਸ ਕੋਲ ਨਹੀਂ ਜਾਤੀ ਜਿਸ ਭਇਆ ਕਿਰਪਾਲ ਤੇ ਸਤਸੰਗ ਮਿਲਾਇਆ ਕਹੋ ਨਾਨਕ ਗੁਰ ਜਾਗਤ ਤਰਾਇਆ ਗੌੜੀ ਮੁਹੱਲਾ ਪੰਜਵਾ ਗੁਰ ਕੈ ਬਚਨ ਮੋਹਿ ਭਰਮ ਗਤ ਪਾਈ ਗੁਰ ਪੂਰੈ ਮੇਰੀ ਪੈਜ ਰਖਾਈ ਗੁਰ ਕੈ ਬਚਨ ਧਿਆਇਓ ਮੋਹਿ ਨਾਓ ਗੁਰ ਪ੍ਰਸਾਦ ਮੋਹਿ ਮਿਲਿਆ ਥਾਓ ਰਹਾਓ ਗੁਰ ਕੈ ਬਚਨ ਸੁਨ ਰਸਨ ਵਖਾਣੀ ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ ਗੁਰ ਕੈ ਬਚਨ ਮਿਟਿਆ ਮੇਰਾ ਆਪ ਗੁਰ ਕੀ ਦਇਆ ਤੇ ਮੇਰਾ ਵਾਡ ਪ੍ਰਤਾਪ ਗੁਰ ਕੈ ਬਚਨ ਮਿਟਿਆ ਮੇਰਾ ਭਰਮ ਗੁਰ ਕੈ ਬਚਨ ਪੇਖਿਓ ਸਭ ਬ੍ਰਹਮ ਗੁਰ ਕੈ ਬਚਨ ਕੀਨੋ ਰਾਜ ਜੋਗ ਗੁਰ ਕੈ ਸੰਗ ਧਰਿਆ ਸਭ ਲੋਗ ਗੁਰ ਕੈ ਬਚਨ ਮੇਰੇ ਕਾਰਜ ਸਿੱਧ ਗੁਰ ਕੈ ਬਚਨ ਪਾਇਆ ਨਾਉ ਨਿਧ ਜਿਨ ਜਿਨ ਕੀਨੀ ਮੇਰੇ ਗੁਰ ਕੀ ਆਸਾ ਤਿਸ ਕੀ ਕਟੀਐ ਜਮ ਕੀ ਫਾਸਾ ਗੁਰ ਕੈ ਬਚਨ ਜਾਗਿਆ ਮੇਰਾ ਕਰਮ ਨਾਨਕ ਗੁਰ ਭੇਟਿਆ ਪਾਰ ਬ੍ਰਹਮ ਗੌੜੀ ਮੁਹੱਲਾ ਪੰਜਵਾ ਤਿਸ ਗੁਰ ਕੋ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਣ ਸਤਿਗੁਰ ਮੇਰੀ ਰਾਸ ਰਹਾਓ ਗੁਰ ਕਾ ਦਰਸਨ ਦੇਖ ਦੇਖ ਜੀਵਾਂ ਗੁਰ ਕੇ ਚਰਨ ਧੋਏ ਧੋਏ ਪੀਵਾਂ ਗੁਰ ਕੀ ਰੇਣ ਨਿਤ ਮਜਨ ਕਰੋ ਜਨਮ ਜਨਮ ਕੀ ਹਉਮੈ ਮਲ ਹਰੋ ਤਿਸ ਗੁਰ ਕੋ ਚਲਾਵੋ ਪਾਖਾ ਮਹਾ ਅਗਨ ਤੇ ਹੱਥ ਦੇ ਰਾਖਾ ਤਿਸ ਗੁਰ ਕੈ ਗ੍ਰਹਿ ਢੋਵੋ ਪਾਣੀ ਜਿਸ ਗੁਰ ਤੇ ਅਕਲ ਗਤ ਜਾਣੀ ਤਿਸ ਗੁਰ ਕੈ ਗ੍ਰਹਿ ਪੀਸੋ ਜਿਨ ਗੁਰਮੁਖੋ ਦੀਨਾ ਜੀਓ ਆਪਣਾ ਦਾਸਰਾ ਆਪੇ ਮੁੱਲ ਲਿਓ ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਤਿਸ ਗੁਰ ਕੋ ਕਰੀ ਨਮਸਕਾਰ ਕਲ ਕਲੇਸ਼ ਪੈ ਭਰਮ ਦੁਖ ਲਾਥਾ ਕਹੋ

ਨਾਨਕ ਮੇਰਾ ਗੌਰ ਸਮਰਾਥਾ ਗੌੜੀ ਮੁਹੱਲਾ ਪੰਜਵਾ ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ ਨਾ ਬਿਨਾ ਤ੍ਰਿਗ ਤ੍ਰਿਗ ਅਸਨੇਹ ਰਹਾਓ ਨਾ ਬਿਨਾ ਜੋ ਪਹਿਰੈ ਖਾਏ ਜੋ ਕੂਕਰ ਜੂਠਨ ਮੈਂ ਪਾਏ ਨਾ ਬਿਨਾ ਜੇਤਾ ਵਿਵਹਾਰ ਜੋ ਮ੍ਰਿਤਕ ਮਿਥਿਆ ਸਿੰਗਾਰ ਨਾ ਵਿਸਾਰ ਘਰੇ ਰਸ ਭੋਗ ਸੁਖ ਸੁਪਨੇ ਨਹੀਂ ਤਨ ਮੈਂ ਰੋਗ ਆ ਨਾਮ ਤਿਆਗ ਕਰੇ ਅਨ ਕਾਜ ਬਿਨ ਸਜਾਏ ਝੂਠੇ ਸਭ ਪਾਜ ਨਾਮ ਸੰਗ ਮਨ ਪ੍ਰੀਤ ਨਾ ਲਾਵੈ ਕੂੜ ਕਰਮ ਕਰ ਤੋ ਨਰਕ ਜਾਵੈ ਹਰ ਕਾ ਨਾਮ ਜਿਨ ਮਨ ਨਾ ਅਰਾਧਾ ਚੋਰ ਕੀ ਨਿਆਈ ਜਮ ਪਰ ਵਾਧਾ ਲੱਖ ਅਡੰਬਰ ਬਹੁਤ ਵਿਸਥਾਰਾ ਨਾਮ ਬਿਨਾ ਝੂਠੇ ਪਾ ਸਾਰਾ ਹਰ ਕਾ ਨਾਮ ਸੋਈ ਜਨ ਲੇ ਕਰ ਕਿਰਪਾ ਨਾਨਕ ਜਿਹ ਦੇ ਗੌੜੀ ਮੁਹੱਲਾ ਪੰਜਵਾ ਆਦ ਮੱਧ ਜੋ ਅੰਤ ਨਿਬਾਹ ਸੋ ਸਾਜਨ ਮੇਰਾ ਮਨ ਚਾਹ ਹਰ ਕੀ ਪ੍ਰੀਤ ਸਦਾ ਸੰਗ ਚੱਲ ਦਿਆਲ ਪੁਰਖ ਪੂਰਨ ਪ੍ਰਿਤ ਪਾਲ ਰਹਾਉ ਬਿਨਸਤ ਨਾਹੀ ਛੋੜ ਨਾ ਜਾਏ ਜੈ ਦੇਖਾ ਤੈ ਰਹਿਆ ਸਮਾਏ ਸੁੰਦਰ ਸੁਗੜ ਚਤਰ ਜੀ ਦਾਤਾ ਭਾਈ ਪੂਤ ਪਿਤਾ ਪ੍ਰਭ ਮਾਤਾ ਜੀਵਨ ਪ੍ਰਾਣ ਆਧਾਰ ਮੇਰੀ ਰਾਸ ਜੀਵਨ ਅਪ੍ਰਾਣ ਆਧਾਰ ਮੇਰੀ ਰਾਸ ਪ੍ਰੀਤ ਲਾਈ ਘਰ ਦੇ ਨਿਵਾਸ ਮਾਇਆ ਸਿਲ ਕਾਟੀ ਗੋਪਾਲ ਕਰ ਆਪਣਾ ਲੀਨੋ ਨਦਰ ਨਿਹਾਲ ਸਿਮਰ ਸਿਮਰ ਕਾਟੇ ਸਭ ਰੋਗ ਚਰਨ ਧਿਆਨ ਸਰਬ ਸੁਖ ਭੋਗ ਪੂਰਨ ਪੁਰਖ ਨਵਤਨ ਨਿਤ ਬਾਲਾ ਹਰਿ ਅੰਤਰ ਬਾਲ ਸੰਗ ਰਖਵਾਲਾ ਕਹੋ ਨਾਨਕ ਹਰ ਹਰ ਪਦ ਚੀਨ ਸਰਬਸ ਨਾਮ ਭਗਤ ਕੋ ਦੀਨ ਰਾਗ ਗੌੜੀ ਮਾਜ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਖੋਜਤ ਫਿਰੇ ਅਸੰਖ ਅੰਤ ਨਾ ਪਾਰੀਆ ਸਹੀ ਹੋਏ ਭਗਤ ਜਿਨ੍ਹਾਂ ਕਿਰ ਪਾਰੀਆ ਹੋ ਵਾਰੀਆ ਹਰ ਵਾਰੀਆ ਰਹਾਓ ਸੁਣ ਸੁਣ ਪੰਥ ਡਰਾਓ ਬਹੁਤ ਪੈ ਹਾਰੀਆ ਮੈਂ ਤੱਕੀ ਓੜ ਸੰਤਾਹ ਲਿਹੋ ਉਭਾਰੀਆ ਮੋਹਨ ਲਾਲ ਅਨੂਪ ਸਰਬ ਸਾਧਾਰੀਆ ਗੁਰ ਨਿਵ ਨਿਵ ਲਾਗੋ ਪਾਹੇ ਦਿਹੋ ਦਿਖਾਰੀਆ ਮੈਂ ਕੀਏ ਮਿੱਤਰ ਅਨੇਕ ਇਕਸ ਬਲਹਾਰੀਆ ਸਭ ਗੁਣ ਕਿਸੇ ਹੀ ਨਾਹੇ ਹਰ ਪੂਰ ਭੰਡਾਰੀਆ ਚੌਦਿਸ ਜਪੀਏ ਨਾਓ ਸੂਖ ਸਵਾਰੀਆ ਮੈਂ ਆਹੀ ਓੜ ਤੁਹਾਰ ਨਾਨਕ ਬਲਹਾਰੀਆ ਗੁਰ ਕਾਢਿਓ ਭੁਜਾ ਪਸਾਰ ਮੋਹ ਕੁਪਾਰੀਆ ਮੈਂ ਜੀਤਿਓ ਜਨਮ ਅਪਾਰ ਬੋਹਰ ਨਾ ਹਾਰੀਆ ਮੈਂ ਪਾਇਓ ਸਰਬ ਨਿਧਾਨ ਅਕਤ ਕਥਾਰੀਆ ਹਰ ਦਰਗਹਿ ਸੋਭਾਵੰਤ ਬਹਾ ਲੁਡਾਰੀਆ ਜਨ ਨਾਨਕ ਲੱਦਾ ਰਤਨ ਅਮੋਲਾ ਪਾਰੀਆ ਗੁਰਸੇਵਾ ਭਉਜਲ ਤਰੀਏ ਗੁਰਸੇਵਾ ਭਉਜਲ ਤਰੀਏ ਕਹੋ ਪੁਕਾਰੀਆ ਗੌੜੀ ਮੁਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਰਾਇਣ ਹਰ ਰੰਗ ਰੰਗੋ ਜਪ ਜਿਹਵਾ ਹਰ ਏਕ ਮੰਗੋ ਰਹਾਓ ਤਜ ਹੋਮੇ ਗੁਰ ਗਿਆਨ ਭਜੋ ਮਿਲ ਸੰਗਤ ਔਰ ਕਰਮ ਲਿਖਿਓ ਜੋ ਦੀਸੇ ਸੋ ਸੰਗ ਨਾ ਗਇਓ ਸਾਕਤ ਮੂੜ ਲੱਗੇ ਪਚ ਮੋਇਓ ਮੋਹਨ ਨਾਮ ਸਦਾ ਰਵ ਰਹਿਓ ਕੋਟ ਮਦੇ ਕਿਨੇ ਗੁਰਮੁਖ ਲਹਿਓ ਹਰ ਸੰਤਨ ਕਰ ਨਮੋ ਨਮੋ ਨੋ ਨਿਤ ਪਾਵਿਓ ਤੁਲ ਸੁਖੋ ਨੈਨ ਅਲੋਵੋ ਸਾਧ ਜਨੋ ਹਿਰਦੇ ਗਾਵੋ ਨਾਮ ਨਿਦੋ ਕਾਮ ਕ੍ਰੋਧ ਲੋ ਮੋਹ ਤਜੋ ਜਨਮ ਮਰਨ ਦੋਥੇ ਰਹਿਓ ਦੁੱਖ ਅੰਧੇਰਾ ਘਰ ਤੇ ਮਿਟਿਓ ਗੁਰ ਗਿਆਨ ਦਿਰੜਾਇਓ ਦੀਪ ਬਲਿਓ ਜਿਨ ਸੇਵਿਆ ਸੋ ਪਾਰ ਪਰਿਓ ਜਿਨ ਸੇਵਿਆ ਸੋ ਪਾਰ ਪਰਿਓ ਜਨ ਨਾਨਕ ਗੁਰਮੁਖ ਜਗਤ ਤਰਿਓ ਮੁਹੱਲਾ ਪੰਜਵਾ ਗੌੜੀ ਹਰ ਹਰ ਗੁਰ ਗੁਰ ਕਰਤ ਭਰਮ ਗੈ ਮੇਰੇ ਮਨ ਸਭ ਸੁਖ ਪਾਇਓ ਰਹਾਓ ਬਲ ਤੋਂ ਜਲ ਤੋਂ ਤੌਕਿਆ ਗੁਰਚੰਦਨ ਸੀਤ ਲਾਇਓ ਅਗਿਆਨ ਅੰਧੇਰਾ ਮਿਟ ਗਿਆ ਗੁਰ ਗਿਆਨ ਦੀ ਪਾਇਓ ਪਾਵਕ ਸਾਗਰ ਗਹਿਰੋ ਚਰ ਸੰਤਨ ਨਾਵ ਤਰਾਇਓ ਨਾ ਹਮ ਕਰਮ ਨ ਧਰਮ ਸੁਚ ਪ੍ਰਭ ਗੈ ਪੂਜਾ ਅਪਾਇਓ ਭੋ ਖੰਡਨ ਦੁਖ ਭੰਜਨੋ ਭਗਤ ਵਛਲ ਹਰ ਨਾਇਓ ਅਨਾਥੈ ਨਾਥ ਕਿਰਪਾਲ ਦੀਨ ਸਮਰਾਥ ਸੰਤ ਉਟਾਇਓ ਨਿਰਗੁਣ ਯਾਰੇ ਕੀ ਬੇਨਤੀ ਦਿਹੋ ਦਰਸ ਹਰ ਰਾਇਓ ਨਾਨਕ ਸਰਨ ਤੁਹਾਰੀ ਠਾਕਰ ਸੇਵਕ ਦੁਆਰੇ ਆਇਓ ਗੌੜੀ ਮੁਹੱਲਾ ਪੰਜਵਾ ਰੰਗ ਸੰਗ ਭਿਖਿਆ ਕੇ ਭੋਗਾ ਇਨ ਸੰਗ ਅੰਧ ਨਾ ਜਾਣੀ ਹੋ ਸੰਚੋ ਹੋ ਖਾਟਤਾ
सगली आवद बिहानी रहाओ। हो सूरा प्रधान हो को नाही मुझे समानी, जो बनवंत अचार कुलीना मन में हुए गुमानी। जो अलझायो बाद बुद्ध का मारत्या नहीं बिसरानी, भाई मीत बंदव सखे पाचे तिन्हू को संपानी। जित लागो मन बासना अंत साई प्रगटानी, अहमद सोच कर्म कार ए बंधन बंधानी। दयाल पुरख कृपा करहो नानक दास दसानी। जुमला एक ओंकार सतनाम करता पुरख गुर प्रसाद राग गौड़ी पूर्वी शांत महला पहला। मुंद रहन दे लड़िया जियो नींद ना आवै, सातन दुबलिया जियो पैर कह हावै। तन थी दुबल कंते हावै केव नैनी देखे, सिंगार मिठ रस भोग भोजन छब सब झूठ किते ना लेखे। मैं मत जोबन गर्भ गाली दुधा थनी ना आवे, नानक सातन मिले मलाई बिन परनीद न आवे। मुंद निमा नड़िया जियो बिन धनी प्यारे, क्यों सुख पावेगी बिन और थारे। ना बिन घर वास नाही पुछो सखी सहेलियां, बिन नाम प्रीत प्यार नाही वसे सच सहेलियां। सच मन सजन संतोख मेला गुरमती सौ जानिया, नानक नाम न छोड़े सा धन नाम सहज समाणिया। मिल सखी सहेलड़ी हो हम पिर रावे हा, गुरपुछ लिखोगी जियो शब्द सुनेहा। शब्द साचा गुर दिखाया मन मुखी पछताणिया, निस जातो रहे आस्तर जाम सच पछाणिया। साच कीमत सदा नौतन शब्द नेहो निवेलियो, नानक नदरी सहज साचा मिलो सखी सहेलियो। मेरी ऐश पुनी जियो हम घर साजन आया, मिलवर नारी मंगल गाया गुण गाए मंगल प्रेम रैसी। मुंद मन अमाहो साजन रहंसे दुष्ट व्यापे, साच जप सच लाहो। कर जोड़ सातन करे बिनती, रैन दिन रस भिनिया नानक पैर तन करे रलिया। ऐश मेरी पुनिया गौड़ी शंत महला पहला। सुन ना प्रभु जियो इकलड़ी बन माहे, क्यों तीरे की नाह बिना प्रभ वे परवाहे। तन नाह बाजो रह न साकै बिखम रैन कनेरिया, नै नींद आवे प्रेम पावै। सुन बिनंती मेरिया बाजो प्यारे कोए न सारे, इकलड़ी कुर लाए नानक सातन मिले मिलाई। बिन प्रीतम दुख पाए पैर छोडड़ी जियो कमन मिलावै, रस प्रेम मिली जियो शब्द सहावै। शब्द सहावे ता पत पावै दीपक देह उजारै। सुन सखी सहेली साच सहेली साचे के गुण सारै, सतगुर मेली ता पिर रावी बिगसी अमृत बाणी। नानक सातन ता पिर रावै जा तिसके मन पहाणी। माया मुनि निगरिया जियो कूड़ मुठी कूड़ियारे, क्यों खूले गल जेवड़ियां जियो बिन गुर अत प्यारे। हर प्रीत प्यारे शब्द विचारे, तिसकी साक तैसी का सो होवै पुन दान अनेक नहावन क्यों अंतर मलत होवै। ना बिना गत कोई ना पावै हठ नह ग्रह बेबाणे, नानक सच कर शब्द संजापै दौदा महल के जाने। तेरा नाम सच्चा जियो शब्द सच्चा विचारो, तेरा महल सच्चा जियो नाम सच्चा विचारो। तेरा नाम सच्चा जियो शब्द सच्चा विचारो, तेरा महल सच्चा जियो नाम सच्चा व्यापारो। नाम का व्यापार मीठा भगत लहा अन्न दिनो, तिस बाज वखर कोई न सूझै नाम ले भोखन खनो। परख लेखा नदर साची कर्म पूरे पाया, नानक ना महारस मीठा गुर पूरे सच पाया। राग गौड़ी पूर्वी शांत महला तीजा। एक ओंकार सतनाम पुरख सतनाम करता पुरख गुर प्रसाद, सातन बिनो करे जियो हर के गुण सारे। खिन पल रह न सके जियो बिन हर प्यारे, बिन हर प्यारे रह न साकै गुर बिन महल ना पाइये। जो गुर कहे सोई पर कीजै तिस नागन बजाइए। हर साचा सोई
ਤਿਸ ਬਿਨ ਅਵਰ ਨਾ ਕੋਈ, ਬਿਨ ਸੇਵਿਆਂ ਸੁੱਖ ਨਾ ਪਾਏ, ਨਾਨਕ ਸਾਧਨ ਮਿਲੇ ਮਲਾਈ, ਜਿਸ ਨੂੰ ਆਪ ਮਲਾਏ, ਧਨ ਰਹਿਣ ਸਹੇਲੜੀਏ ਜੀਓ, ਹਰ ਸਿਓ ਚਿਤ ਲਾਏ, ਸਤਿਗੁਰ ਸੇਵੇ ਭਾਉ ਕਰੇ ਜੀਓ, ਵਿੱਚੋਂ ਆਪ ਗਵਾਏ, ਵਿੱਚੋਂ ਆਪ ਗਵਾਏ ਹਰ ਗੁਣ ਗਾਏ, ਅੰਦਰ ਲਾਗਾ ਭਾਉ ਸੁਣ ਸਕੀ ਸਹੇਲੀ ਜੀ ਕੀ ਮੇਲੀ, ਗੁਰ ਕੈ ਸ਼ਬਦ ਸਮਾਓ, ਹਰ ਗੁਣ ਸਾਰੀ ਤਾਂ ਕੰਤ ਪਿਆਰੀ, ਨਾਮੇ ਧਰੀ ਪਿਆਰੋ, ਨਾਨਕ ਆਮਣ ਨਾ ਪਿਆਰੀ, ਰਾਮ ਨਾ ਮੰਗੋ ਰਾਮ ਨਾ ਮੰਗਲ ਹਾਰੋ, ਧਨ ਅਕਰੜੀ ਜੀਓ ਬਿਨ ਨਾਹ ਪਿਆਰੇ, ਦੂਜੇ ਭਾਏ ਮੁੱਠੀ ਜੀਓ ਬਿਨ ਗੁਰ ਸ਼ਬਦ ਕਰਾਰੇ, ਬਿਨ ਸ਼ਬਦ ਪਿਆਰੇ ਕੁਣ ਦੇ ਤੁਰ ਤਾਰੇ, ਮਾਇਆ ਮੋਏ ਖਵਾਈ, ਕੂੜ ਵਿਗੂਤੀ ਤਾ ਪਿਰ ਮੋਤੀ, ਸਾ ਤਨ ਮਹਿਲ ਨਾ ਪਾਈ, ਗੁਰ ਸ਼ਬਦ ਰਾਤੀ ਸਹਿਜੇ ਮਾਤੀ, ਅੰਦਰ ਰਹੇ ਸਮਾਏ, ਨਾਨਕ ਕਾਮਣ ਸਦਾ ਰੰਗ ਰਾਤੀ, ਹਰ ਜੀਓ ਆਪ ਮਿਲਾਏ, ਤਾ ਮਿਲੀਏ ਹਰ ਮੇਲੇ ਜੀਓ, ਹਰ ਬਿਨ ਕਵਣ ਮਲਾਏ, ਬਿਨ ਗੁਰ ਪ੍ਰੀਤਮ ਆਪਣੇ ਜੀਓ, ਕੌਣ ਭਰਮ ਚੁਕਾਏ, ਗੁਰ ਭਰਮ ਚੁਕਾਏ ਮਿਲੀਏ ਮਾਏ, ਤਾਸਾ ਧਨ ਸੁਖ ਪਾਏ, ਗੁਰ ਸੇਵਾ ਬਿਨ ਘੋਰ ਅੰਧਾਰ, ਗੁਰ ਬਿਨ ਗੁਰ ਮਗ ਨਾ ਪਾਏ, ਕਾਮਣ ਰੰਗ ਰਾਤੀ ਸਹਿਜੇ ਮਾਤੀ, ਗੁਰ ਕੈ ਸ਼ਬਦ ਵਿਚਾਰੇ, ਨਾਨਕ ਕਾਮਣ ਹਰ ਵਰ ਪਾਇਆ, ਗੁਰ ਕੈ ਭਾਏ ਪਿਆਰੇ, ਗੌੜੀ ਮੁਹੱਲਾ ਤੀਜਾ, ਪਿਰ ਬਿਨ ਖਰੀ ਨਿਮਾਣੀ ਜੀਓ, ਬਿਨ ਬਿਰ ਕਿਉਂ ਜੀਵਾਂ ਮੇਰੀ ਮਾਈ, ਪਿਰ ਬਿਨ ਨੀਂਦਨ ਆਵੇ ਜੀਓ, ਕਾਪੜ ਤਨ ਨਾ ਸਹਾਈ, ਕਾਪੜ ਤਨ ਸਾਵੇ ਜਾ ਪਿਰ ਭਾਵੇ, ਗੁਰਮਤੀ ਚਿਤ ਲਾਈਏ, ਸਦਾ ਸਾਗਣ ਜਾ ਸਤਿਗੁਰ ਸੇਵੇ, ਗੁਰ ਕੈ ਆਂ ਕਸਮਾਈਏ, ਗੁਰ ਸ਼ਬਦੇ ਮੇਲਾ ਤਾਂ ਪਿਰ ਰਾਵੀ, ਲਾਹਾ ਨਾਮ ਸੰਸਾਰੇ, ਨਾਨਕ ਕਾਮਣ ਨਾ ਪਿਆਰੀ, ਜਾ ਹਰ ਕੇ ਗੁਣ ਸਾਰੇ, ਸਾ ਤਨ ਰੰਗ ਮਾਣੇ ਜੀਓ, ਆਪਣੇ ਨਾਲ ਪਿਆਰੇ, ਇਨਸ ਰੰਗ ਰਾਤੀ ਜੀਓ, ਗੁਰ ਸ਼ਬਦ ਵਿਚਾਰੇ, ਗੁਰ ਸ਼ਬਦ ਵਿਚਾਰੇ ਹੋਮੇ ਮਾਰੇ, ਇਨ ਬਿਦ ਮਿਲੋ ਪਿਆਰੇ, ਸਾ ਧਨ ਸੁਹਾਗਣ ਸਦਾ ਰੰਗ ਰਾਤੀ, ਸਾਚੇ ਨਾਮ ਪਿਆਰੇ, ਆਪਣੇ ਗੁਰ ਮਿਲ ਰਹੀਏ ਅੰਮ੍ਰਿਤ ਗਈਏ, ਦੁਬਦਾ ਮਾਰ ਨਿਵਾਰੇ, ਨਾਨਕ ਕਾਮਣ ਹਰ ਵਰ ਪਾਇਆ, ਸਗਲੇ ਦੁੱਖ ਵਿਸਾਰੇ, ਕਾਮਣ ਪਿਰਿਓ ਭੁੱਲੀ ਜੀਓ, ਮਾਇਆ ਮੋਹੇ ਪਿਆਰੇ, ਝੂਠੀ ਝੂਠ ਲੱਗੀ ਜੀਓ, ਕੂੜ ਮੁੱਠੀ ਕੁੜਿਆਰੇ, ਕੂੜ ਨਿਵਾਰੇ ਗੁਰਮਤ ਸਾਰੇ, ਜੂਏ ਜਨਮ ਨਾ ਹਾਰੇ, ਗੁਰ ਸ਼ਬਦ ਸੇਵੇ ਸੱਚ ਸਮਾਵੇ, ਵਿੱਚੋਂ ਹੋਮੈ ਮਾਰੇ, ਹਰ ਕਾ ਨਾਮ ਹਿਰਦੇ ਵਸਾਏ, ਐਸਾ ਘਰੇ ਸਿੰਗਾਰੋ, ਨਾਨਕ ਅਮਨ ਸਹਿ ਸਮਾਣੀ, ਜੇ ਸਾਚਾ ਨਾਮ ਆਧਾਰੋ, ਮਿਲ ਮੇਰੇ ਪ੍ਰੀਤਮਾ ਜੀਓ, ਤੁਦ ਬਿਨ ਖਰੀ ਨਿਮਾਣੀ, ਮੈਂ ਨੈਣੀ ਨੀਂਦ ਆਵੈ ਜੀਓ, ਭਾਵੇ ਅੰਨ ਨਾ ਪਾਣੀ, ਪਾਣੀ ਅੰਨ ਨਾ ਪਾਵੇ ਮਰੀਏ ਹਾਵੈ, ਬਿਨ ਪਿਰ ਕਿਉਂ ਸੁੱਖ ਪਾਈਐ, ਗੁਰ ਆਗੇ ਕਰੋ ਬੇਨਤੀ, ਜੇ ਗੁਰ ਭਾਵੈ ਜੋ ਮਿਲੇ ਤਿਵੇ ਮਿਲਾਈਐ, ਆਪੇ ਮੇਲ ਲੈ ਸੁਖਦਾਤਾ, ਆਪ ਮਿਲਿਆ ਘਰ ਆਏ, ਨਾਨਕ ਕਾਮਣ ਸਦਾ ਸੁਹਾਗਣ, ਨਾ ਪਿਰ ਮਰੈ ਨਾ ਜਾਏ, ਗੌੜੀ ਮੁਹੱਲਾ ਤੀਜਾ, ਕਾਮਣ ਹਰ ਰਸ ਬੇਦੀ ਜੀਓ, ਹਰ ਕੇ ਸਹਿਜ ਸੁਪਾਏ, ਮਨ ਮੋਹਨ ਮੋਹੇ ਲਿਆ ਜੀਓ, ਦੁਬਦਾ ਸਹਿ ਸਮਾਏ, ਦੁਬਦਾ ਸਹਿ ਸਮਾਏ, ਕਾਮਣ ਵਰ ਪਾਏ, ਗੁਰਮਤੀ ਰੰਗ ਲਾਏ, ਇਹੋ ਸਰੀਰ ਕੂੜ ਕਸਤ ਭਰਿਆ, ਗਲ ਤਾਂ ਹੀ ਪਾਪ ਕਮਾਏ, ਗੁਰਮੁਖ ਭਗਤ ਜਿਤ ਸਹਿਜ ਤੁਨ ਉਪਜੈ, ਬਿਨ ਭਗਤੀ ਮੈਲ ਨਾ ਜਾਏ, ਨਾਨਕ ਕਾਮਣ ਪਿਰੋ ਪਿਆਰੀ, ਨਾਨਕ ਕਾਮਣ ਪਿਰੇ ਪਿਆਰੀ, ਵਿੱਚੋਂ ਆਪ ਗਵਾਏ, ਕਾਮਣ ਪਿਰ ਪਾਇਆ ਜੀਓ, ਗੁਰ ਕੈ ਭਾਏ ਪਿਆਰੇ, ਰਹਿਣ ਸੁਖ ਸੁਤੀ ਜੀਓ, ਅੰਤਰਿਓ ਅਰਧਾਰੇ, ਅੰਤਰਿਓ ਅਰਧਾਰੇ ਮਿਲੀਏ ਪਿਆਰੇ, ਅੰਦਿਨ ਦੁੱਖ ਨਿਵਾਰੇ, ਅੰਤਰ ਮਹਿਲ ਪਿਰ ਰਾਵੇ ਕਾਮਣ, ਗੁਰਮਤੀ ਵਿਚਾਰੇ, ਅੰਮ੍ਰਿਤ ਨਾ ਪੀਆ ਦਿਨ ਰਾਤੀ, ਦੁਬਦਾ ਮਾਰ ਨਿਵਾਰੇ, ਨਾਨਕ ਸੱਚ ਮਿਲੀ ਸੁਹਾਗਣ, ਗੁਰ ਕੈ ਹੇਤ ਉਪਾਰੇ, ਆਵੋ ਦਇਆ ਕਰੇ ਜੀਓ, ਪ੍ਰੀਤਮ ਹੱਤ ਪਿਆਰੇ, ਕਾਮਣ ਬਿਨੋ ਕਰੇ ਜੀਓ, ਸੱਚ ਸ਼ਬਦ ਸਿੰਗਾਰੇ, ਸੱਚ ਸ਼ਬਦ ਸਿੰਗਾਰੇ ਹੋਮੇ ਮਾਰੇ, ਗੁਰਮੁਖ ਕਾਰਜ ਸਵਾਰੇ, ਜੁਗ ਜੁਗ ਏਕੋ ਸੱਚਾ ਸੋਈ, ਬੂਝੇ ਕਰ ਵਿਚਾਰੇ, ਮਨਮੁਖ ਕਾਂ ਵਿਆਪੀ, ਮੋਹੇ ਸੰਤਾਪੀ, ਕਿਸੇ ਆਗੇ ਜਾਏ ਪੁਕਾਰੇ, ਨਾਨਕ ਮਨਮੁਖ ਥਾਉ ਨਾ ਪਾਏ, ਬਿਨ ਗੁਰ ਅਤ ਪਿਆਰੇ, ਮੁੰਦ ਇਆਣੀ ਭੋਲੀ ਨਿਗੁਣੀਆਂ ਜੀਓ, ਪਿਰ ਅਗਮ ਅਪਾਰਾ, ਆਪੇ ਮੇਲ ਮਿਲੀਏ ਜੀਓ, ਆਪੇ ਬਖਸਣ ਹਾਰਾ, ਅਵਗਣ ਬਖਸਣ ਹਾਰਾ, ਕਾਮਣ ਕੰਤ ਪਿਆਰਾ, ਘੱਟ ਘੱਟ ਰਿਹਾ ਸਮਾਈ, ਪ੍ਰੀਮ ਪ੍ਰੀਤ, ਪ੍ਰੇਮ ਪ੍ਰੀਤ ਭਾਏ ਭਗਤੀ ਪਾਈਐ, ਸਤਿਗੁਰ ਬੂਝ ਬਜਾਏ, ਸਦਾ ਆਨੰਦ ਰਹੇ ਦਿਨ ਰਾਤੀ, ਅੰਦਰ ਰਹੇ ਲੈਵਲਾਈ, ਨਾਨਕ ਸਹਿਜੇ ਹਰ ਵਰ ਪਾਇਆ, ਸਾ ਤਨ ਨੌ ਨਿਧ ਪਾਈ, ਗੌੜੀ ਮੁਹੱਲਾ ਤੀਜਾ,
माया सर सबल वर तेजियो क्यों कर दुत्र तरिया जाए राम नाम कर बोए था जियो। शब्द खेवट विच पाए, शब्द खेवट विच पाए हर आप लंघाए इन बिद दुत्र तरिया गुरमुख भगत प्राप्त होवै जीव त्या इव मरिया। खिनमे राम नाम किल विख काटे पै पवित सरीरा नानक राम नाम निस्तारा कांचन पै मनूरा। स्त्री पुरख काम व्यापे जियो राम नाम की बैद नहीं जानी मात पिता सत भाई खरे प्यारे जियो। डूब मुए बिन पानी, डूब मुए बिन पानी गत नहीं जानी होमे धात संसारे जो आया सो सब को जासी उभरे गुर विचारे। गुरमुख होवे राम नाम वखाणा आप तरै कुल तारे नानक ना वसै घट अंतर गुरमत मिले प्यारे। राम ना बिन को थिर नाही जियो बाजी है संसारा दृढ़ भगत सच्ची जियो राम नाम वपारा। राम नाम वपारा अगम अपारा गुरमति धन पाई है सेवा सरत भगत हे साची विचों आप गवाई है। हम मतहीन मूर्ख मुगद अंधे सतगुर मार्ग पाए नानक गुरमुख शब्द सुहावे अन दिन हर गुण गाए। आप कराए करे आप जियो आपे शब्द सवारे आपे सतगुर आप शब्द जियो जुग जुग भगत प्यारे। जुग जुग भगत प्यारे हरे आप सवारे आपे भगती लाए आपे दाना आपे बीना आपे सेव कराए। आपे गुणदाता अवगुण काटे हिरदे नाम वसाए नानक सद बलहारी सच्चे विटो आपे करे कराए। गौड़ी मोहल्ला तीजा गुर की सेवा कर पिरा जियो हर नाम ते आए मंजो दूर ना जाहे पिरा जियो घर बैठिया हर पाए। घर बैठिया हर पाए सदा चित लाए सहजे सत सुपाए गुर की सेवा खरी सुखाली जिसनो आप कराए। नामो बीजे नामो जमै नामो मन वसाए नानक सच नाम वड़ियाई पूर्व लिखिया पाए। हर का नाम मीठा पिरा जियो जा चाखे चित लाए रसना हर रस चाख मुए जियो अन रस साध गवाए। सदा हर रस पाए जा हर पाए रसना शब्द सुहाए नाम त्याए सदा सुख पाए नाम रह लिवलाए। नामे उपजै नामे बिनसै नामे सच समाए नानक नाम गुरमती पाईऐ आपे लै लवाए। ए वडाणी चाकरी पिरा जियो धन छोड़ परदेस सदाए। ए वडाणी चाकरी पिरा जियो तन छोड़ परदेस सदाए दूजे किने सुख ना पायो पिरा जियो। बिख्या लोभ लभाए बिख्या लोभ लभाए भरम भलाए ओह क्यों कर सुख पाए चाकरी वडाणी खरी दुखाली आप वेच धर्म गवाए। माया बंधन टिकै नाही खिन खिन दुख संताए नानक माया का दुख तदे चूकै जा गुर शब्दी चित लाए। मनमुख मुगद गवार पिरा जियो शब्द मन ना वसाए माया का परम अंध पिरा जियो हर मार्ग क्यों पाए। क्यों मार्ग पाए बिन सतगुर पाए मनमुख आप गणाए हर के चाकर सदा सुहेले गुर चरणी चित लाए। जिसनो हर जियो करे कृपा सदा हर के गुण गाए नानक नाम रतन जग लाहा गुरमुख आप बुझाए। राग गौड़ी शांत महला पांजवा एक ओंकार सतगुर प्रसाद मेरे मन वैराग भया जियो क्यों देखा प्रभ दाते मेरे मीत सखा हर जियो गुर पुरख बधाते। पुरखो बधाता एक श्रीधर क्यों मिले तुझे ओडीणिया कर करे सेवा सीस चरणी मन आस दर्श निमाणिया। सास सास ना घड़ी विसरै पल मूर्त दिन राते नानक सारंग जियो प्यासे क्यों मिलिए प्रभ दाते। एक बिनो करो जियो सुन कंत प्यारे मेरा मन तन मोह लिया जियो देख चलत तुम्हारे चलता तुम्हारे देख मोही अदास धन क्यों धीरे गुणवंत नाह दयाल बाला।
ਸਰਬ ਗੁਣ ਭਰਪੂਰ ਏ ਪਰ ਦੋਸ ਨਾਹੀਂ ਸੁਖ ਹੈ ਦਾਤੇ ਹੋ ਵਿਛੜੀ ਬੁਰਿਆਰੇ ਬਿਨਵੰਤ ਨਾਨਕ ਦਇਆ ਧਾਰੋ ਕਰ ਆਵੋ ਨਾ ਪਿਆਰੇ ਹੋ ਮਨ ਅਰਪੀ ਸਭ ਤਨ ਅਰਪੀ ਅਰਪੀ ਸਭ ਦੇਸਾ ਹੋ ਸਿਰ ਅਰਪੀ ਤਸਮੀਤ ਪਿਆਰੇ ਜੋ ਪ੍ਰਭ ਦੇ ਸਦੇਸਾ ਅਰਪਿਆ ਤਾਂ ਸੀਸ ਸਥਾਨ ਗੁਰ ਪਹਿ ਸੰਗ ਪ੍ਰਭੂ ਦਿਖਾਇਆ ਖਿਨ ਮਾਏ ਸਗਲਾ ਦੁੱਖ ਮਿਟਿਆ ਮਨੋ ਚਿੰਦਿਆ ਪਾਇਆ ਦਿਨ ਰਹਿਣ ਰਲੀਆਂ ਕਰੈ ਕਾਮਣ ਮਿਟੇ ਸਗਲ ਅੰਦੇਸਾ ਬਿਨਵੰਤ ਨਾਨਕ ਕੰਤ ਮਿਲਿਆ ਲੋੜ ਤੇ ਹਮ ਜੈਸਾ ਮੇਰੇ ਮਨ ਆਨੰਦ ਪਿਆ ਜੀਓ ਵਜੀ ਵਧਾਈ ਕਰ ਲਾਲ ਆਇਆ ਪਿਆਰਾ ਸਭ ਤਿਖਾ ਬਜਾਈ ਮਿਲਿਆ ਤਾਂ ਲਾਲ ਗੋਪਾਲ ਠਾਕਰ ਸਖੀ ਮੰਗਲ ਗਾਇਆ ਸਭ ਮੀਤ ਬੰਧਵ ਹਰ ਕੇ ਉਪਜਿਆ ਦੂਤ ਥਾਉ ਗਵਾਇਆ ਅਨਹਤ ਵਾਜੇ ਵਜੇ ਘਰ ਮਹਿ ਪਿਰ ਸੰਗ ਸੇਜ ਵਛਾਈ ਬਿਨਵੰਤ ਨਾਨਕ ਸਹਿਜ ਰਹੇ ਹਰ ਮਿਲਿਆ ਕੰਤ ਸੁਖਦਾਈ ਗੌੜੀ ਮੁਹੱਲਾ ਪੰਜਵਾ ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ ਮੋਹਨ ਤੇਰੇ ਸੋਹਨ ਦੁਆਰ ਜੀਓ ਸੰਤ ਧਰਮਸਾਲਾ ਧਰਮਸਾਲ ਅਪਾਰ ਦਿਆਰ ਠਾਕਰ ਸਦਾ ਕੀਰਤਨ ਗਾਵਹੇ ਜੈ ਸਾਧ ਸੰਤ ਇਕੱਤਰ ਹੋਵੇ ਤਹਾਂ ਤੁਝੇ ਧਿਆਵਹੇ ਕਰ ਦਇਆ ਮਿਆ ਦਿਆਲ ਸਵਾਮੀ ਹੋ ਦੀਨ ਕਿਰਪਾਰਾ ਬਿਨਵੰਤ ਨਾਨਕ ਦਰਸ ਪਿਆਸੇ ਮਿਲ ਦਰਸਨ ਸੁਖ ਸਾਰਾ ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ ਮੋਹਨ ਤੂੰ ਮਾਨੇ ਏਕ ਜੀ ਅਵਰ ਸਭ ਰਾਲੀ ਮਾਨੇ ਤਾਂ ਏਕ ਅਲੇਖ ਠਾਕਰ ਜਿਨੇ ਸਭ ਕਲ ਧਾਰੀਆ ਤੁਦ ਬਚਨ ਗੁਰ ਕਹਿ ਵਸ ਕੀਆ ਆਦਿ ਪੁਰਖ ਬਨਵਾਰੀਆ ਤੂੰ ਆਪ ਚੱਲਿਆ ਆਪ ਰਹਿਆ ਆਪ ਸਭ ਕਲ ਧਾਰੀਆ ਬਿਨਵੰਤ ਨਾਨਕ ਪੈਜ ਰੱਖੋ ਸਭ ਸੇਵਕ ਸਰਨ ਤੁਮਾਰੀਆ ਮੋਹਨ ਤੁਦ ਸਤਸੰਗ ਧਿਆਵੇ ਦਰਸ ਧਿਆਨਾ ਮੋਹਨ ਜਮ ਨੇੜ ਨ ਆਵੇ ਤੁਦ ਜਪੇ ਨਿਧਾਨਾ ਜਮ ਕਾਲ ਤਿਨ ਕੋ ਲੱਗੈ ਨਾਹੀ ਜੋ ਇੱਕ ਮਨ ਧਿਆਵਹੇ ਮਨ ਬਚਨ ਕਰਮ ਜੇ ਤੁਧ ਅਰਾਧੈ ਸੇ ਸਭੇ ਫਲ ਪਾਵਹੇ ਮਲ ਮੂਤ ਮੂੜ ਜੇ ਮੁਗਧ ਹੋਤੇ ਸੇ ਦੇਖ ਦਰਸ ਸੁਗਿਆਨਾ ਬਿਨਵੰਤ ਨਾਨਕ ਰਾਜ ਨਹਿ ਚਲ ਪੂਰਨ ਪੁਰਖ ਭਗਵਾਨਾ ਮੋਹਨ ਤੋਂ ਸੁਫਲ ਫਲਿਆ ਸਣ ਪਰਵਾਰੇ ਮੋਹਨ ਪੁੱਤਰ ਮੀਤ ਭਾਈ ਕਟੰਬ ਸਭ ਤਾਰੇ ਤਾਰਿਆ ਜਹਾਨ ਲਹਿਆ ਅਭਿਮਾਨ ਜਿਨੀ ਦਰਸਨ ਪਾਇਆ ਜਿਨੀ ਤੁਧ ਨੂੰ ਧਨ ਕਹਿਆ ਤਿੰਨ ਜਮ ਨੇੜ ਨਾ ਆਇਆ ਬੇਅੰਤ ਗੌਣ ਤੇਰੇ ਕਥੇ ਨਾ ਜਾਹੀ ਸਤਿਗੁਰ ਪੁਰਖ ਮੁਰਾਰੇ ਬਿਨਵੰਤ ਨਾਨਕ ਟੇਕ ਰਾਖੀ ਜਿਤ ਲਗ ਤਰਿਆ ਸੰਸਾਰੇ ਗੌੜੀ ਮੁਹੱਲਾ ਪੰਜਵਾਂ ਸਲੋਕ ਪਤਤ ਅਸਾਂ ਕਪਨੀਤ ਕਰ ਪੁਨੇ ਪੁਨੇ ਬਲਹਾਰ ਨਾਨਕ ਰਾਮ ਨਾਮ ਜਪ ਪਾਵਕੋ ਤਿਨ ਕਿਲ ਬਿਖਦਾ ਹਨਹਾਰ ਸ਼ੰਤ ਜਪ ਮਨਾ ਤੂੰ ਰਾਮ ਨਰਾਇਣ ਗੋਵਿੰਦਾ ਹਰ ਮਾਧੋ ਧਿਆਏ ਮਨਾ ਮੁਰਾਰ ਮੁਕੰਦੇ ਕਟਿਏ ਕਾਲ ਦੁੱਖ ਫਾਦੋ ਦੁੱਖ ਹਰਨ ਦੀਨ ਸਰਨ ਸ੍ਰੀ ਧਰ ਚਰਨ ਕਮਲ ਆਰਾਧੀਐ ਜਮ ਪੰਥ ਬਿਖੜਾ ਅਗਨ ਸਾਗਰ ਨਿਮਖ ਸਿਮਰਤ ਸਾਧੀਐ ਕਲ ਮਲੇ ਦਹਿਤਾ ਸੁਧ ਕਰਤਾ ਦਿਨ ਸਰੈਣ ਅਰਾਧੋ ਬਿਨਵੰਤ ਨਾਨਕ ਕਰੋ ਕਿਰਪਾ ਗੋਪਾਲ ਗੋਬਿੰਦ ਮਾਧੋ ਸਿਮਰ ਮਨਾ ਦਮੋਦਰ ਦੁੱਖ ਹਰ ਪਹਿ ਭੰਜਨ ਹਰ ਰਾਇਆ ਸ੍ਰੀ ਰੰਗੋ ਦਿਆਲ ਮਨੋਹਰ ਭਗਤ ਵਚਲ ਬਿਰਦਾਇਆ ਭਗਤ ਵਚਲ ਪੁਰਖ ਪੂਰਨ ਮਨੇ ਚਿੰਦਿਆ ਪਾਈਐ ਤਮ ਅੰਧਕੂਪ ਤੇ ਉਧਾਰੈ ਨਾਮ ਮਨ ਵਸਾਈਐ ਸੁਰ ਸਿਧ ਗਣ ਗੰਧਰਵ ਮੁਨ ਜਨ ਗੁਣ ਅਨਕ ਭਗਤੀ ਗਾਇਆ ਬਿਨਵੰਤ ਨਾਨਕ ਕਰੋ ਕਿਰਪਾ ਪਾਰ ਬ੍ਰਹਮ ਹਰ ਰਾਇਆ ਚੇਤ ਮਨਾ ਪਾਰ ਬ੍ਰਹਮ ਪਰਮੇਸ਼ਰ ਸਰਬ ਕਲਾ ਜਿਨ ਧਾਰੀ ਕਰਣਾ ਮੈਂ ਸਮਰੱਥ ਸਵਾਮੀ ਘਟ ਘਟ ਪ੍ਰਾਣ ਆਧਾਰੀ ਪ੍ਰਾਣ ਮਨ ਤਨ ਜੀ ਦਾਤਾ ਬੇਅੰਤ ਅਗਮ ਅਪਾਰੋ ਸਰਨ ਜੋਗ ਸਮਰੱਥ ਮੋਹਨ ਸਰਬ ਦੁੱਖ ਬਿਦਾਰੋ ਰੋਗ ਸੋਗ ਸਭ ਦੋਖ ਬਿਨਸੈ ਜਪਤ ਨਾਮ ਮੁਰਾਰੀ ਬਿਨਵੰਤ ਨਾਨਕ ਕਰੋ ਕਿਰਪਾ ਸਮਰੱਥ ਸਭ ਕਲ ਤਾਰੀ ਗੁਣ ਗਾਓ ਮਨਾ ਅਚੋਤੇ ਅਬਨਾਸੀ ਸਭ ਤੇ ਊਚ ਦਿਆਲਾ ਬਿਸੰਬਰ ਦੇਵਨ ਕੋ ਏਕ ਹੈ
सर्व करे प्रतपाला प्रतपाल महादयाल दाना दया धारे सब किस काल कंटक लो मोह नास जी जाके प्रभ बस सो प्रसन्न देवा सफल सेवा पई पूरन कहला।

ਸੁਖ ਮਨਾਈ। ਪਰਮ ਪਰਮ ਮੇਰੀ ਆਸ ਪੁਜਾਏ, ਚਰਨ ਪਿਆਸੀ ਦਰਸ ਬੈਰਾਗਨ, ਪੇਖੋ ਥਾਨ ਸਬਾਏ, ਖੋਜ ਲਹੁ ਹਰ ਸੰਤ ਜਨਾ ਸੰਗ, ਸਮਰੱਥ ਪੁਰਖ ਮਿਲਾਏ, ਨਾਨਕ ਤਿਨ ਮਿਲਿਆ ਸੁਰਜਨ ਸੁਖਦਾਤਾ, ਸੇਵਡ ਭਾਗੀ ਮਾਏ, ਸਖੀ ਨਾਲ ਵਸਾਂ ਆਪਣੇ ਨਾ ਪਿਆਰੇ, ਮੇਰਾ ਮਨ ਤਨ ਹਰ ਸੰਗ ਹਿਲਿਆ, ਸੁਣ ਸਖੀਏ ਮੇਰੀ ਨੀਂਦ ਭਲੀ, ਮੈਂ ਆਪਣੜਾ ਪਿਰ ਮਿਲਿਆ, ਭ੍ਰਮ ਖੋਇਓ ਸ਼ਾਂਤ ਸਹਿ ਸਵਾਮੀ, ਪ੍ਰਗਾਸ ਭਇਆ ਕੌਲ ਖਿਲਿਆ, ਵਰ ਪਾਇਆ ਪ੍ਰਭ ਅੰਤਰ ਜਾਮੀ, ਨਾਨਕ ਸੁਹਾਗ ਨਾ ਟਲੇ।

ਔਗਣ ਲਾਖੇ ਪਤ ਜਿਉ ਪਿੰਡ ਜਿਨ ਸੁਖ ਦੀਏ ਤਹਨਾ ਜਾਣੇ ਤਤ ਲਾਹਾ ਮਾਇਆ ਕਾਰਨੇ ਦਹਿ ਦਹਿ ਢੂੰਡਤ ਜਾਏ ਦੇਵਨ ਹਾਰ ਦਤਾਰ ਪ੍ਰਭ ਨਿਮਖ ਨਾ ਮਨੁ ਵਿਸਾਏ ਲਾਲਚ ਝੂਠ ਵਿਕਾਰ ਮੋਹ ਐਸਾ ਪੇ ਮਨ ਮਾਹੇ ਲਿਵਟ ਚੋਰ ਨਿੰਦਾ ਮਹਾ ਤਾਹੂ ਸੰਗ ਵਿਹਾਏ ਤੁਧ ਪਾਵੇ ਤਾਂ ਬਖਸ਼ ਲੈ ਖੋਟੇ ਸੰਗ ਖਰੇ ਨਾਨਕ ਭਾਵੈ ਪਾਰ ਬ੍ਰਹਮ ਪਾਹਣ ਨੀਰ ਤਰੇ ਸਲੋਕ ਖਾਦ ਪੀਤ ਖੇਲ ਤਹਤ ਭਰਮੈ ਜਨਮ ਅਨੇਕ ਭਉ ਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ ਟੇਕ ਪੌੜੀ ਖੇਲਤ ਖੇਲਤ ਆਇਓ ਆਨਕ ਜੋਨ ਦੁੱਖ ਪਾਏ ਖੇਦ ਮਿਟੇ ਸਾਧੂ ਮਿਲਤ ਸਾਖ ਸਤਿਗੁਰ ਬਚਨ ਸਮਾਏ ਖਿਮਾ ਗਈ ਸੱਚ ਸਾਂਚਿਓ ਕਾਇਓ ਅੰਮ੍ਰਿਤ ਨਾਮ ਕਰੀ ਕਿਰਪਾ ਠਾਕਰ ਭਈ ਆਨੰਦ ਸੁਖ ਵਿਸਰਾਮ ਵੇਖ ਨਵਾਹੀ ਬਹੁਤ ਲਾਭ ਘਰ ਆਏ ਪਤਵੰਤ ਖਰਾ ਦਲਾਸਾ ਗੁਰਦੀਆ ਆਏ ਮਿਲੇ ਭਗਵੰਤ ਆਪਣ ਕੀਆ ਕਰੇ ਆਪ ਅੱਗੇ ਪਿੱਛੇ ਆਪ ਨਾਨਕ ਸੋ ਸਿਮਰੀਐ ਜਾਂ ਘਟ ਘਟ ਰਿਹਾ ਵਿਆਪ ਸਲੋਕ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਪੌੜੀ ਅੱਖਰ ਮਹਿ ਤ੍ਰੈ ਪਵਨ ਪ੍ਰਭ ਧਾਰੇ ਅੱਖਰ ਕਰ ਕਰ ਵੇਦ ਵਿਚਾਰੇ ਅੱਖਰ ਸਾਸਤਰ ਸਿਮਰਤ ਪ੍ਰਾਣ ਪ੍ਰਾਣਾ ਅੱਖਰ ਨਾਦ ਕਥਨ ਵਿਖਿਆਣਾ ਅੱਖਰ ਮੁਕਤ ਜੁਗਤ ਹੈ ਭਰਮਾ ਅੱਖਰ ਕਰਮ ਕੀਰਤ ਸਚ ਧਰਮਾ ਦ੍ਰਿਸ਼ਟਮਾਨ ਅੱਖਰ ਹੈ ਜੇਤਾ ਨਾਨਕ ਪਾਰ ਬ੍ਰਹਮ ਨਿਰਲੇਪਾ ਸਲੋਕ ਹੱਥ ਕਲਮ ਆਗਮ ਮਸਤਕ ਲਿਖਾਵੰਤੀ ਉੜ ਜ ਰਹੋ ਸਭ ਸੰਗ ਅਨੂਪ ਰੂਪਾ ਵੰਤੀ ਅਸਤਤ ਕਹਿਣ ਨਾ ਚਾਹੇ ਮੁਖੋ ਤੁਹਾਰੀਆਂ ਮੋਹੀ ਦੇਖ ਦਰਸ ਨਾਨਕ ਬਲਿਹਾਰੀਆਂ ਪੌੜੀ ਹੇ ਅਚੇਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ ਹੇ ਪੂਰਨ ਹੇ ਸਰਵ ਮੈਂ ਦੁੱਖ ਪੰਜਨ ਗੁਣਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾਂ ਕਹਿ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਵੀ ਹੋਵਣ ਹਾਰ ਹੇ ਸੰਤਨ ਕਹਿ ਸਦਾ ਸੰਗ ਨਿਧਰਿਆ ਆਧਾਰ ਹੇ ਠਾਕਰ ਹੋ ਦਾਸ ਰਹੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਸੇ ਨਾਮਦਾਨ ਰਾਖੋ ਯੇ ਉਪਰੋਏ ਰਾਵ ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸਰਾ ਗੁਰਦੇਵ ਸਖਾ

ਸਭ ਠਾਹੈ ਨੰਨਾ ਬਿਦਕਰ ਬੰਤ ਮੁਨਾਹੀ ਆਪਣੇ ਕੀਮਤ ਗਾਪੇ ਪਾਈ ਸਭ ਘਟ ਤਿਸਕੇ ਸਭ ਤਿਸਕੇ ਠਾਹੋ ਜਪ ਜਪ ਜੀਵੇ ਨਾਨਕ ਹਰ ਨਾਮ ਨਾਮ ਕੈ ਧਾਰੇ ਸਗਲੇ ਜੰਤ ਹੂੰ ਨਾਮ ਕੈ ਧਾਰੇ ਖੰਡ ਬ੍ਰਹਿਮੰਡ ਹੂੰ ਨਾਮ ਕੈ ਧਾਰੇ ਸਿਮਰਤ ਵੇਦ ਪੁਰਾਣ ਨਾਮ ਕੈ ਧਾਰੇ ਸੁਣ ਗਿਆਨ ਧਿਆਨ ਨਾਮ ਕੈ ਧਾਰੇ ਆਕਾਸ ਪਤਾਲ ਹੂੰ ਨਾਮ ਕੈ ਧਾਰੇ ਸਗਲ ਆਕਾਰ ਹੂੰ ਨਾਮ ਕੈ ਧਾਰੇ ਪੁਰੀ ਸਭ ਭਵਨ ਹੂੰ ਨਾਮ ਕੈ ਸੰਗ ਉਧਰੇ ਸੁਣ ਸਰਵਣ ਕਰ ਕਿਰਪਾ ਜਿਸੀ ਆਪਣੇ ਨਾਮ ਲਾਹੇ ਨਾਨਕ ਚੌਥੇ ਪੰਦਵੇਂ ਜੋ ਸੋ ਜਨਗਤ ਪਾਏ ਰੂਪ ਸੱਤ ਜਾਂ ਕਾ ਸੱਤ ਸਥਾਨ ਪੁਰਖ ਸੱਤ ਕੇਵਲ ਪ੍ਰਧਾਨ ਕਰਤੂਤ ਸੱਤ ਸੱਤ ਜਾਂ ਕੀ ਬਾਣੀ ਸੱਤ ਪੁਰਖ ਸਮੈ ਸਮਾਣੀ ਸੱਤ ਕਰਮ ਜਾਂ ਕੀ ਰਚਨਾ ਸੱਤ ਮੂਲ ਸੱਤ ਸਤਿਗਤ ਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਭਜਾਏ ਤਿਸੇ ਸਭ ਭਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾਂ ਕਿਹਰ ਦੇ ਪ੍ਰਵੇਸ਼

ਮਤ ਗਤ ਹਉਂ ਜਿਸ ਕੀ ਸ੍ਰੇਠ ਸੋ ਕਰਨੇ ਹਾਰ ਹਉਂ ਅਪਰਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੇ ਕੀ ਜਾਂ ਨਾਨਕ ਹੂੰ ਜੋ ਤਿਸ ਭਾਵੇ ਸੋ ਵਰਤੀ ਜਾਂ ਬਿਸਮਨ ਬਿਸਮ ਪਹਿ ਬਸ ਮਾਧ ਹੂੰ ਜਨ ਬੂਝਿਆ ਤਿਸ ਆਯੋ ਸੁਆਦ ਪ੍ਰਭ ਕੇ ਰੰਗ ਰਾਚ ਜਨ ਰਹਿ ਗੁਰ ਕੈ ਬਚਨ ਪਦਾਰਥ ਲੈ ਦਾ ਤਿੰਦ ਕੱਟਣ ਹਾਰ ਹੂੰ ਜਾਂ ਕੇ ਸੰਗ ਤਰੇ ਸੰਸਾਰ ਜਨ ਕਾ ਸੇਵਕ ਸੋ ਬਡਭਾਗੀ ਜਨ ਕੈ ਸੰਘ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵਹਿ ਗੁਰ ਪ੍ਰਸਾਦ ਨਾਨਕ।

ਚਰਨ ਸਤ ਸਤ ਪਰ ਸੁਣ ਹਾਰ, ਪੂਜਾ ਸਤ ਸਤ ਸੇਵ ਉਧਾਰ, ਦਰਸ਼ਨ ਸਤ ਸਤ ਭੇਖਣ ਹਾਰ, ਨਾਮ ਸਤ ਸਤ ਧਿਆਵਣ ਹਾਰ, ਆਪ ਸਤ ਸਤ ਸਭ ਧਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭ ਭਗਤਾ, ਸੁਰਤ ਸਤ ਸਤ ਜੈ ਸੁਣਤਾ, ਬੂਝਣ ਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸਰੂਪ ਹਿਰਦੇ ਚੁਣ ਮਾਨਿਆ, ਕਰਨਕ ਰਾਵਣ ਤਨ ਮੂਲ ਪਛਾਣਿਆ, ਜਾ ਕੇ ਹਿਰਦੇ ਵਿਸਵਾਸ ਪ੍ਰਭੁ ਆਇਆ, ਤੱਤ ਗਿਆਨ ਤਿਸ ਮਨ ਪ੍ਰਗਟਾਇਆ, ਪੈ ਤੈ ਨਰਪੋ ਹੋਏ ਬਸੰਨਾ, ਜਿਸ ਤੇ ਉਪਜਾ ਤਿਸ ਮਹਿ ਸਮਾਨਾ, ਵਸਤ ਮੈਂ ਲੈ ਵਸਤ ਬੜੋਹੀ, ਤਾਂ ਕਹੋ ਭਿੰਨ ਨਾ ਕਹਿਣਾ ਜਾਹੀ, ਬੂਝੇ ਬੂਝਣ ਹਾਰ ਵਿਵੇਕ, ਨਰਾਇਣ ਮਿਲੇ ਨਾਨਕ ਏਕ, ਠਾਕਰ ਕਾ ਸੇਵਕ ਆਗਿਆਕਾਰੀ, ਠਾਕਰ ਕਾ ਸੇਵਕ ਸਦਾ ਪੁਜਾਰੀ, ਠਾਕਰ ਕੇ ਸੇਵਕ ਮਨ ਪ੍ਰਤੀਤ, ਠਾਕਰ ਕੇ ਸੇਵਕ ਨਿਰਮਰੀਤ,

ਸੋ ਸੇਵਕ ਜਿਸ ਦਿਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਸ ਸਾਸ ਸਮਾਰੈ ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕੀ ਸਰਪਤ ਰਾਖੈ ਆਪਣੇ ਦਾਸ ਕੋ ਦੇ ਵਡਾਹੀ ਆਪਣੇ ਸੇਵਕੋ ਨਾਮ ਜਪਾਈ ਆਪਣਾ ਸੇਵਕੀ ਆਪਤ ਰਾਖੈ ਹੈ ਤਾਂ ਕਿ ਗਤਮਤ ਕੋਹ ਨਾ ਲਾਖੈ ਹੈ ਪ੍ਰਭੂ ਕੇ ਸੇਵਕ ਕੋ ਨ ਪਹੁੰਚੈ ਪ੍ਰਭੂ ਕੇ ਸੇਵਕ ਉਚਤੈ ਉਚੈ ਸੋ ਪ੍ਰਭੂ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ ਨਿੱਕੀ ਕੀ ਮਹਿਕਲ ਰਾਖੈ ਪਸਮ ਕਰੇ ਦਸਕ ਕੋਟ ਲਾਖੈ ਹੈ ਜਿਸ ਕਾ ਸਾਸਨ ਕਾਢਤ ਆਪ ਨਾਨਕ ਤਾਂ ਜਿਸ ਕਾ ਸਾਸਨ ਕਾਢਤ ਆਪ ਤਾਂ ਕੋ ਰਾਖਤ ਦੇ ਕਰ ਹਾਥ ਮਾਨਸ ਜਤਨ

ਤਿਸਕੋ ਹੋਤ ਪ੍ਰਾਪਤ ਸੁਆਮੀ। ਆਪਣੀ ਕਿਰਪਾ ਜਿਸ ਆਪ ਕਰੇ ਹੈ, ਨਾਨਕ ਹੁਣ ਸੋ ਸੇਵਕ ਗੁਰ ਕੀ ਮਤ ਲੈ ਹੈ। ਵਿਸ ਵੈਸ ਵਹਿ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ। ਸੋ ਸਤਿਗੁਰ ਹਉ ਜਿਸ ਹਿਰਦੇ ਹਰ ਨਾ ਹਉ, ਅਨਕ ਵਾਰ ਗੁਰ ਕੋ ਹਵਲ।

ਸਾਰ ਬ੍ਰਹਮ ਇੱਕ ਆਪ ਨਹੀਂ ਕੁਛ ਭਰਮੰ ਸਹਿਜ ਸਿਆਣ ਭੁਲਿਆ ਨ ਜਾਈਏ ਨਾਨਕ ਐਸਾ ਗੁਰ ਵਿੜ ਭੈਗੀ ਪਾਈਐ ਸਫਲ ਦਰਸ਼ਨ ਭੇਖਤ ਪੁਨੀਤੰ ਪਰਸਤ ਚਰਨ ਗਤ ਨਿਰਮਲ ਰੀਤੰ ਪੇਟ ਸੰਗ ਰਾਮ ਗੁਣ ਲਾਭਹਿ ਪਾਰ ਬ੍ਰਹਮ ਕੀ ਦਰਗਾਹ ਗਵਹਿ ਸੁਣ ਕਰ ਬਚਨ ਕਰ ਅਗਨ ਹੈ ਮਨ ਸੰਤੋਖ ਗਤਮ ਪਤੀ ਅਨ ਪੂਰਾ ਗੁਰ ਆਖੋ ਜਾਂ ਕਹ ਮੰਤਰ ਅੰਮ੍ਰਿਤ ਦ੍ਰਿਸ਼ਟ ਭੇਖੇ ਹੋਏ ਸੰਤ ਗੁਣ ਬੇਹੰਤ ਕੀਮਤ ਨਹੀਂ ਪਾਹੇ ਨਾਨਕ ਜਿਸ ਭਾਵੇ ਤਿਸ ਲਹਿ ਮਲਾਏ ਜਿਹ ਬਾਹੇ ਕੀ ਉਸਤਤ ਅਨੇਕ ਸਤ ਪੁਰਖ ਪੂਰਨ ਵਿਵੇਕ ਕਾਹੂੰ ਬੋਲ ਨਾ ਪੁਹਿਤ ਪੁਰਾਨੀ ਅਗਮ ਅਗੋਚਰ ਪ੍ਰਭੂ ਨਰਵਾਨੀ ਨਰਾਹਾ ਨਰ ਵੈਰ ਸੁਖਦਾਹੀ ਤਾਂ ਕਿ ਕੀਮਤ ਕਨੇ ਨਾ ਪਾਈ ਅਨਕ ਭਗਤ ਬੰਧਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਿਮਰਹਿ ਸਤ ਬਲਿਹਾਰੀ ਸਤਿਗੁਰ ਜਪਣੈ ਨਾਨਕ ਜਿਸ ਪ੍ਰਸਾਦ ਐਸਾ ਪ੍ਰਭੂ ਜਪਣੈ ਇਹੋ ਹਰ ਰਸ ਪਾਪ ਹੈ ਜਨ ਕੋ ਹੈ ਅੰਮ੍ਰਿਤ ਪੀਵੇ ਅੰਮ੍ਰਿਤ ਸਾ ਹੋਏ ਉਸ ਪੁਰਖ ਕਾ ਨਹੀਂ ਕਦੇ ਵਿਨਾਸ ਜਾਂ ਕਿ ਮਨ ਪਰਟੇ ਗੁਣਦਾਸ ਆਠ ਪੈਰ ਹਰ ਕਾ ਨਾਮ ਲਹਿ ਸੱਚ ਪਦੇ ਸੇਵ ਕੋ ਦੇਹ ਮੋਹ ਮਾਇਆ ਕੈ ਸੰਗ ਨਾ ਲੇਪ ਮਨ ਮਹਿ ਰਾਖੇ ਹਰ ਹਰ ਏਕ ਅੰਧਕਾਰ ਦੀਪਰ ਵਸੈ ਨਾਨਕ ਪਰਮੋ ਦੁਖ ਤੈ ਨਾ ਸਹਿ ਤ੍ਰਿਪਤ ਮੈਂ ਠੰਡ ਬਿਰਤਾਹੀ ਅੰਧ ਪਿਆ ਦੁਖ ਨਾਠਹਿ ਪਾਹੀ ਜਨਮ ਮਰਨ ਕੈ ਮਿਟੈ ਅਦੇਸੈ ਸਾਧੂ ਕੇ ਪੂਰਨ ਅਪਦੇਸੈ ਪਾਉ ਚੁੱਕਾ ਨਰ ਪਾਹੋ ਵਸੈ ਸਗਲ ਵਿਆਦ ਮਨ ਤੇ ਖੈ ਨਸੈ ਜਿਸ ਕਾ ਸਾ ਤਨ ਕਰ ਪਾ ਧਾਰੀ ਸਾਧੂ ਸੰਗ ਜਪ ਨਾਮ ਮਰਾਰੀ ਤਿਥ ਪਾਹੀ ਚੁੱਕੇ ਪਰਮ ਗਮਨ ਸੁਣ ਨਾਨਕ ਹਰ ਹਰ ਜਾ ਸਰਗੁਣ ਨਿਰਗੁਣ ਆਪ ਸਰਗੁਣ ਪੀਹੀ ਓਹੀ ਕਲਾ ਧਾਰ ਜਨ ਸਗਲੀ ਮੋਹੀ ਆਪਣੇ ਚਰਿਤ ਪ੍ਰਭੂ ਆਪ ਬਣਾਹਿ ਆਪਣੇ ਕੀਮਤ ਗਾਪੇ ਪਾਏ ਹਰ ਬਿਨ ਦੂਜਾ ਨਹੀਂ ਕੋਹੇ ਸਰਬ ਨਿਰੰਤਰ ਕੌਣ ਸੋਹੇ ਓਤ ਪੋਤ ਰਿਹਾ ਰੂਪ ਰੰਗ ਪੈ ਪ੍ਰਗਾਮ ਸਾਧ ਕੈ ਸੰਗ ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚੱਲੇ ਬਿਨ ਭਜਨ ਵਿਖਿਆ ਸਗਲੀ ਸਾਰ ਹਰ ਹਰ ਨਾਮ ਕੁਮਾਵਣਾ ਨਾਨਕ ਹੇ ਤਨਸਾਰ ਅਸ਼ਟਪਤੀ ਸੰਤ ਜਿਨਾ ਮਿਲ ਕਰੋ ਵਿਚਾਰ ਏਕ ਸੁਰੋ ਨਾਮ ਆਧਾਰ ਅਵਰ ਅਪਾਪ ਸਾ ਮੀਤ ਵਿਚਾਰ ਚਰਨ ਕਮਲ ਹਿਰਦਮਾਇਰ ਆਧਾਰ ਕਰਨ ਕਹਿਰਾਬ ਸੋ ਪ੍ਰਭ ਪ੍ਰਭ ਸੁਮਰਾਥ ਦ੍ਰਿੜ ਕਰ ਗਉ ਨਾਮ ਹਰ ਵਥ ਇਹੋ ਤਨ ਸਚੋ ਹੋਵੋ ਭਗਵੰਤ ਸੰਤ ਜਿਨਾ ਕਾ ਨਿਰਮਲ ਮਤ ਏਕ ਆਸ ਰੱਖੋ ਮਨ ਮਾਹੈ ਸਰਬ ਰੋਗ ਨਾਨਕ ਮਿਟ ਜਾਹੈ ਜਿਸ ਧਨ ਕੋ ਚਾਰ ਕੂਟ ਉਠ ਧਾਵ ਹੈ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਸੁਖ ਨਿਤ ਵਾਸੈ

0: अनकह पाही रोग न जाहे रोग मिटिंग हर गौ खुद लाहे सर्वन दान महिं हर नाम दान जप नानक दरगा प्रवान मन भर फुलदो हर कै नाही दैद सताब तु आवे ठाही ताको बिघन लागे कोहे जाके हृदय बसी हर सोहे कल ताती ठंडा हर नाह सिमर सम सदा सुख बाह पौ बिनसे पूर्ण होई आस पत पाही आत्म प्रगास सतकर जाय बसे अविनाशी कौ नान काटी जम फासी तत् विचार कहे जन सचा जन्म मरे सो काचो कचा आवागमन मिटे ब्रह्म सिहेब आप त्याग शरण गरंधेब यो रतन जन्म का हुए अधार हर हर स्मर पुराण अधार अनक पावन छुटन हार सिमरत शास्त्र वेद विचार हर की भगत करो मन लाहे मन वास नानक फल पाहे संग न चल सतरे तना तू क्या लबटा है मूर्ख मना सतमीत कुटुंब अरवंता अंते कहो तुम कवन सुनंथा राज रंग माया बसधार अंते कहो कवन सचकार आसाती रथ असवारी झूठा ठाप झूठ बुझारी जन दिए तसे बुझना बगाना नाम पसार नानक पसताना गुर की मातू लै भगत बिना बुढ़ बेजियाण हर की भगत करो मन मीत हूं निर्मल होए तुमारो चीत चरण कमह रखो मन माहे जन्म जन्म के किल बिख जाहे आप जपो हमरा नाम जपाव हो सुंत कहत रहत गत पाव हो
1: ਚਾਟ ਸਿਆਣਪ ਸਗਲੀ ਮਨਾ ਸਾਹ ਸੰਗ ਪਾਵੇ ਸਚ ਧਨਾ ਹਰ ਪੂੰਜੀ ਸੰਚ ਕਰੋ ਬਿਹਾਰੀ ਹਾਂ ਸੁਖ ਦਰਗੇ ਜੇਕਾਰ ਸਰਮ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਾਹ ਲਾਹੇ ਇੱਕ ਸਿਮਰ ਏਕੋ ਮਨਾਹੇ ਇੱਕ ਸਕੇ ਗੁਣ ਗਾਵ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰਿਓ ਪ੍ਰਭਿਆਪ ਅਨਕ ਵਿਸਤਾਰ ਏਕ ਤੇ ਭਾਈ ਏਕ ਰਾਤ ਪਰਾਚਿਤ ਗਏ ਮਨ ਤਨੰਤਰ ਏਕ ਪ੍ਰਭ ਰਾਤਾ ਗੁਰਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੂੰ ਸਰਣਾਏ ਨਾਨਕੀ ਪ੍ਰਭੇਂਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੈ ਪ੍ਰਭਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਜਨਾ ਕੀ ਮੰਗ ਧੂਰ ਪਾਰ ਬ੍ਰਹਮ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮੇ ਧਿਆਵੋ ਚਰਨ ਕਮਲ ਸਿਉਂ ਲਾਗੈ ਪ੍ਰੀਤ ਭਗਤ ਕਰੋ ਅਪ੍ਰਭ ਭਗਤ ਕਰੋ ਪ੍ਰਭ ਕੀ ਨਿਤਨੀ ਤੇ ਕੋਟ ਏਕੋ ਆਧਾਰ ਨਾਨਕ ਮਾਂਗੇ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ ਹਰ ਰਸ ਪਾਵੇ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੋਬਰ ਭਰੇ ਪ੍ਰੇਮ ਰਸ ਰੰਗ ਉਪਜੇ ਚਾਵ ਸਾਧ ਕੇ ਸੰਗ ਪਰੇ ਸਰਨਾਨ ਸਭ ਤਿਆਗ ਅੰਤਰ ਪ੍ਰਗਾਸ ਅੰਧਿਨ ਲਿਵਲਾਗ ਵਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਇਆ ਜਨਮ ਮਰਨ ਦੁਖ ਭਰਮ ਗਿਆ ਇਚ ਪੁੰਨੀ ਸਰਦਾ ਸਭ ਪੂਰੀ ਰਵ ਰਿਆ ਸਤਸੰਗ ਹਜੂਰੀ ਜਿਸ ਕਾ ਸਾ ਤਿੰਨ ਲੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੁਖ ਵਿਸਰੇ ਜੇ ਕਾਲ ਨਾ ਭਾਨੈ ਸੁਖ ਵਿਸਰੇ ਜੇ ਕੀਆ ਜਾਨੈ ਸੁਖ ਵਿਸਰੇ ਜਿਨ ਸਭ ਕਿਛ ਦੀਆ ਸੁਖ ਵਿਸਰੇ ਜੇ ਜੀਵਨ ਜੀਆ ਸੁਖ ਵਿਸਰੇ ਜਗਨ ਮੈਂ ਰਾਖੇ ਗੁਰਪ੍ਰਸਾਦ ਕੋ ਬਿਰਲਾ ਲਾਖੈ ਸੁਖ ਵਿਸਰੇ ਜੇ ਵਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਂਢੈ ਗੁਰਪੂਰੇ ਤਤੇ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਹੋ ਕਾਮ, ਤਿਆਗ ਜਪੋ ਹਰਨਾਮ, ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਵਰੇ ਨਾਮ ਜਪਾਵੋ। ਭਗਤ ਪਾਏ ਤਰੀਏ ਸੰਸਾਰ, ਬਿਨ ਭਗਤੀ ਤਨ ਹੁਸੀ ਸਾਰ, ਸਰਬ ਕਲਿਆਣ ਸੂਖ ਨਿਦਨਾਮ, ਬੂਟ ਜਾਤ ਪਾਏ ਬਿਸਰਾਮ, ਸਗਲ ਦੂਕਾ ਹੋ ਤਨਾਸ, ਨਾਨਕ ਨਾਮ ਜਪੋ ਗੁਣਤਾਸ, ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਮਨ ਤਨੰਤਰੀ ਹੀ ਸੁਆਉ, ਨੇਤਰੋ ਪੇਖ ਦਰ ਸੁਖ ਹੋਏ, ਮਨ ਬਿਕਸੇ ਸਾਧ ਚਰਨ ਧੋਏ, ਭਗਤ ਜਨਾ ਕਹਿ ਮਨ ਤਾਂ ਰੰਗ, ਬਿਰਲਾ ਕੂ ਪਾਵੈ ਸੰਗ।
2: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ, ਹਰ ਯੁਗ ਯੁਗ ਭਗਤਿਓ ਪਾਇਆ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨੇ ਦਿਆਵੇ ਧਾਇ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਗਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੂ ਦਾਨ, ਭਰੋਸਾ ਦਾਨ, ਦਾਨਾਂ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਣ ਨੀਵਾ, ਮੱਤ ਉੱਚੀ ਮੱਤ ਪਾਦੇ ਰਾਖੇ ਆਪ, ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ, ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਮ, ਨਿਓਟਿਆਂ ਦੀ ਓੜਨ, ਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਹਜ਼ੂਰ, ਸੋ ਦਰ ਰਹਿ ਰਾਸ ਸਾਹਿਬ ਦੇ ਪਾਠ ਦੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ, ਪੜ੍ਹੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਪੇ ਢਾਵਾਂ ਪ੍ਰਵਾਨ ਕਰਨੀਆਂ, ਧਰੋ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ, ਭਾਈ ਤਾਰਾ ਸਿੰਘ ਗਿੱਲ ਉਹਨਾਂ ਦੀ ਤੰਦਰੁਸਤੀ ਵਾਸਤੇ ਪਰਿਵਾਰ ਵੱਲੋਂ ਸੰਗਤਾਂ ਵੱਲੋਂ ਅਰਦਾਸ ਬੇਨਤੀ, ਰਹਿਮਤਾਂ ਪ੍ਰਾਰਥ ਰੱਖਣਾ, ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ, ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ, ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ, ਆਪ ਜੀ ਦਾ ਸੀਨ ਪ੍ਰਸ਼ਾਦ ਜਿਉ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਕਰੋ, ਸੇਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਦਾ ਨਾਮ ਚਿੱਤਾਵੇ,

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸਿੰਘ ਜੀ, ਆਪ ਸੰਗਤਾਂ ਨੇ ਸੋਧਾ ਰਹਿਰਾ ਸਾਹਿਬ ਦੇ ਪਾਠ ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਜੀ ਦਾਦ ਬਖਸ਼ਣ ਜੀ। ਆਓ ਹੁਣ ਸ਼ਾਮਾਂ ਦੇ ਕਥਾ ਕੀਰਤਨ ਦੀ ਰਮਤਾ ਹੋ ਰਹੀ ਹੈ, ਸੋ ਆਪ ਸੰਗਤਾਂ ਨੂੰ ਬੇਨਤੀ ਹੈ, ਜਿਸ ਤਰ੍ਹਾਂ ਆਪਣੇ ਕੋਲ ਸਤਿਕਾਰਯੋਗ ਭਾਈ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ ਪਹੁੰਚੇ ਹੋਏ ਹਨ, ਸੋ ਇਸ ਫੇਰੀ ਦਾ ਉਹਨਾਂ ਦਾ ਅੱਜ ਆਖਰੀ ਦੀਵਾਨ ਹੈ, 8 ਤੋਂ 8 ਵਜੇ ਤੋਂ ਲੈ ਕੇ 9:30 ਵਜੇ ਤੱਕ। ਸੋ ਆਪ ਸੰਗਤਾਂ ਨੂੰ ਬੇਨਤੀ, ਆਪ ਜੀ ਨੇ ਸਮੇਂ ਸਿਰ ਹਾਜ਼ਰੀ ਭਰ ਕੇ ਲਾਹਾ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਹਾਜ਼ਰੀ ਪ੍ਰਵਾਨ ਕਰਨੀ ਭੁੱਲ ਚੁੱਕ ਦੀ ਖਿਮਾ। ਸੋ ਆਪ ਹੁਣ ਆਪ ਜੀ ਨੂੰ 20 ਮਿੰਟ ਵਾਸਤੇ ਗਿਆਨੀ ਗੰਤ ਸਿੰਘ ਜੀ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੇ 415 ਉੱਤੇ ਸੁਸ਼ੋਭਿਤ ਹੈ। ਚਾਰ ਪਦਿਆਂ ਦੀ ਆਪਾਂ ਵਿਚਾਰ ਕਰ ਚੁੱਕੇ ਹਾਂ। ਕੱਲ ਆਪਾਂ ਵਿਚਾਰ ਕਰ ਰਹੇ ਸੀ ਜਹਾਂ ਨਾਮ ਮਿਲੈ ਤਾਂ ਜਾਉ। ਹੇ ਭਾਈ, ਜਿੱਥੇ ਪਰਮਾਤਮਾ ਦਾ ਨਾਮ ਮੈਨੂੰ ਮਿਲੇ ਮੈਂ ਉੱਥੇ ਜਾਵਾਂ। ਹੁਣ ਫੇਰ ਬੜੀ ਸਮਝਣ ਵਾਲੀ ਗੱਲ ਹੈ ਸਾਧੂ ਸੰਗਤ ਜੀ। ਹੁਣ ਪਰਮਾਤਮਾ ਦਾ ਨਾਮ ਜੇ ਕਿਤੇ ਨਹੀਂ ਮਿਲ ਰਿਹਾ, ਨਹੀਂ ਸਾਨੂੰ ਸਮਝ ਲੱਗ ਰਹੀ, ਤਾਂ ਫਿਰ ਪਰਮਾਤਮਾ ਤੋਂ ਮੰਗ ਲਈਏ। ਕਿਉਂਕਿ ਇਹ ਪਰਮਾਤਮਾ ਦਾ ਜਿਹੜਾ ਨਾਮ ਹੈ ਇਹ ਗੁਰੂ ਕੋਲੋਂ ਮਿਲਣਾ ਜੇ ਸਤਿਗੁਰੂ ਦਾਤਾ ਨੇ। ਆਪਾਂ ਗੁਰਬਾਣੀ ਨੂੰ ਪੁੱਛ ਲੈਂਦੇ ਹਾਂ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮਕੀ ਫੰਦਾ। ਇਹ ਗੁਰੂ ਵੈਦ ਕੋਲ ਮਿਲੇਗਾ ਇਹ ਨਾਮ। ਨਾਮ ਧਨ ਹੈ, ਨਾਮ ਜਲ ਹੈ, ਨਾਮ ਆਤਮਕ ਜੀਵਨ ਦੇਣ ਵਾਲਾ ਹੈ। ਬੜੀ ਉਪਮਾ ਨਾਮ ਨੂੰ ਦਿੱਤੀ ਸਤਿਗੁਰਾਂ ਨੇ। ਫਿਰ ਇਹ ਨਾਮ ਦਵਾਈ ਵੀ ਹੈ। ਜਦੋਂ ਆਪਾਂ ਹੋਰ ਗੁਰਬਾਣੀ ਨੂੰ ਪੁੱਛਦੇ ਹਾਂ ਤੇ ਸਤਿਗੁਰੂ ਜੀ ਕਹਿੰਦੇ ਨਹੀਂ, ਇਹ ਨਾਮ ਇੰਨੇ ਕਮਾਲ ਦੀ ਦਵਾ ਹੈ ਕਿ ਮਨੁੱਖ ਦੇ ਜਿੰਨੇ ਵੀ ਰੋਗ ਨੇ, ਸਾਰੇ ਰੋਗਾਂ ਦੀ ਦਵਾਈ ਹੈ ਪਰਮਾਤਮਾ ਦਾ ਨਾਮ। ਸਰਬ ਰੋਗ ਕਾ ਔਖਦ ਨਾਮ, ਸਾਰੇ ਰੋਗਾਂ ਦੇ। ਤੇ ਇਹ ਵੀ ਗੱਲ ਹੈ ਸਾਧ ਸੰਗਤ ਜੀ, ਜਿਹੜਾ ਮਨੁੱਖ ਨਾਮ ਤੋਂ ਵਾਂਝਾ ਰਹਿ ਜਾਵੇ ਫਿਰ ਸਾਰੇ ਹੀ ਰੋਗ ਉਸ ਮਨੁੱਖ ਦੇ ਉੱਤੇ ਹੱਲਾ ਬੋਲ ਦਿੰਦੇ ਨੇ। ਇਹ ਵੀ ਗੱਲ ਗੁਰਬਾਣੀ ਸਮਝਾਉਂਦੀ ਹੈ, ਬੜੇ ਕਮਾਲ ਦੀ ਗੱਲ। ਗੁਰਬਾਣੀ ਦੋਵੇਂ ਪੱਖ ਸਮਝਾਉਂਦੀ ਹੈ, ਦੋਨੋਂ ਪੱਖ ਸਾਹਮਣੇ ਰੱਖ ਦਿੰਦੀ ਹੈ। ਇੱਕ ਥਾਂ ਤੇ ਸਤਿਗੁਰੂ ਜੀ ਕਹਿ ਰਹੇ ਨੇ, ਕਹਿਣ ਲੱਗੇ ਪਿਆਰਿਓ, ਪਰਮਾਤਮਾ ਦਾ ਨਾਮ ਸਾਰੇ ਰੋਗਾਂ ਦੀ ਦਵਾਈ ਹੈ, ਪਰ ਇਹ ਦਵਾਈ ਇਹ ਮਿਲਦੀ ਗੁਰੂ ਕੋਲ ਹੈ। ਤੇ ਜੇ ਕਿਤੇ ਪਰਮਾਤਮਾ ਨੂੰ ਭੁੱਲ ਜਾਈਏ ਤੇ ਫਿਰ ਸਾਰੇ ਹੀ ਰੋਗ ਉਸ ਮਨੁੱਖ ਤੇ ਹੱਲਾ ਬੋਲ ਦਿੰਦੇ ਨੇ, ਸਾਰੇ ਹੀ ਰੋਗ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਕਿਉਂਕਿ ਬਹੁਤ ਸਾਰੀ ਸੰਗਤ ਨੂੰ ਗੁਰਬਾਣੀ ਯਾਦ ਹੁੰਦੀ ਹੈ। ਜਿਨ੍ਹਾਂ ਨੂੰ ਗੁਰਬਾਣੀ ਯਾਦ ਹੈ, ਤੁਕ ਯਾਦ ਹੈਗੀਆਂ, ਤੇ ਜਦੋਂ ਦਾਸ ਤੁਕ ਸਾਂਝੀ ਕਰਦਾ ਹੈ ਜਿਨ੍ਹਾਂ ਗੁਰਮੁਖ ਪਿਆਰਿਆਂ ਨੂੰ ਉਹ ਤੁਕਾਂ ਯਾਦ ਨੇ ਗੁਰਬਾਣੀ ਦੀ, ਉਹ ਨਾਲ ਬੋਲ ਕੇ ਸਾਂਝ ਪਾ ਲਿਆ ਕਰੋ, ਰਸ ਹੋਰ ਜ਼ਿਆਦਾ ਸਵਾਦ ਬਣਦਾ ਹੈ। ਗੁਰਬਾਣੀ ਪੜ੍ਹਦੇ ਹਾਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਪਰਮਾਤਮਾ ਨੂੰ ਭੁੱਲ ਜਾਈਏ ਤੇ ਫਿਰ ਸਾਰੇ ਹੀ ਰੋਗ ਹੱਲਾ ਬੋਲ ਦਿੰਦੇ ਨੇ। ਫਿਰ ਪਿਆਰਿਆ, ਜੇ ਤੇਰੇ ਤੇ ਪਰਮਾਤਮਾ ਦੀ ਕਿਰਪਾ ਨਹੀਂ ਹੋਈ, ਗੁਰੂ ਦੀ ਕਿਰਪਾ ਜੇ ਨਹੀਂ ਹੋਈ, ਤਾਂ ਫਿਰ ਜਿੱਥੇ ਤੂੰ ਪਰਮਾਤਮਾ ਤੋਂ ਇੰਨੇ ਸਹਿ ਇੰਨੇ ਪਦਾਰਥ ਮੰਗਦਾ ਹੈ ਫਿਰ ਤੂੰ ਨਾਮ ਨਹੀਂ ਮੰਗ ਸਕਦਾ। ਆਓ ਪਹਿਲੇ ਪਾਤਸ਼ਾਹ ਜੀ ਨੂੰ ਪੁੱਛੀਏ ਕਿਉਂਕਿ ਪਹਿਲੇ ਪਾਤਸ਼ਾਹ ਜੀ ਦਾ ਸ਼ਬਦ ਆਪਾਂ ਵਿਚਾਰ ਰਹੇ ਹਾਂ। ਸੋਰਠ ਰਾਗ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਫਿਰ ਪਰਮਾਤਮਾ ਦੇ ਨਾਲ ਨਾ ਇਸ ਤਰ੍ਹਾਂ ਗੱਲਾਂ ਕਰਿਆ ਕਰੋ, ਪਰਮਾਤਮਾ ਨੂੰ ਇਸ ਤਰ੍ਹਾਂ ਕਹਿਆ ਕਰੋ। ਮਹਾਰਾਜ ਕੀ ਕਹੀਏ ਪਰਮਾਤਮਾ ਜੀ ਨੂੰ? ਕਹਿਣ ਲੱਗੇ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ, ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰਦੀਜੈ ਨਾਮ ਪਿਆਰੀ ਜੀਓ। ਇਸ ਤਰ੍ਹਾਂ ਮੰਗਿਆ ਕਰੋ, ਦੁਨੀਆ ਵੀ ਪਦਾਰਥ ਤਾਂ ਬੜੇ ਮੰਗ ਲੈਂਦੇ ਹਾਂ, ਘਰ ਵੀ ਚਾਹੀਦਾ, ਕਾਰ ਵੀ ਚਾਹੀਦੀ, ਧੀ ਪੁੱਤਰ ਵੀ ਚਾਹੀਦੇ, ਸੋਹਰਤ ਵੀ ਚਾਹੀਦੀ, ਵਡਿਆਈ ਵੀ ਚਾਹੀਦੀ, ਸਰੀਰ ਦਾ ਬਲ ਵੀ ਚਾਹੀਦਾ, ਸਭ ਕੁਝ ਚਾਹੀਦਾ ਹੈ। ਪਰ ਜੇ ਨਹੀਂ ਚਾਹੀਦਾ ਤਾਂ ਫਿਰ ਵਾਹਿਗੁਰੂ ਜੀ ਤੇਰਾ ਨਾਮ ਨਹੀਂ ਚਾਹੀਦਾ, ਬਸ ਕਿਉਂ? ਜਿਹੜੀ ਸਭ ਤੋਂ ਕੀਮਤੀ ਸਹਿ ਹੈ, ਸਭ ਤੋਂ ਕੀਮਤੀ ਵਸਤੂ ਹੈ, ਅਸੀਂ ਜੇ ਛੱਡਦੇ ਹਾਂ ਤਾਂ ਬਸ ਉਸਨੂੰ ਹੀ ਛੱਡਦੇ ਹਾਂ, ਉਸਨੂੰ ਛੱਡ ਦਿੰਦੇ ਹਾਂ ਤੇ ਬਹਾਨਾ ਕੀ ਬਣਾ ਲੈਂਦੇ ਹਾਂ ਕਈ ਵਾਰ। ਜਦੋਂ ਵਾਹਿਗੁਰੂ ਜੀ ਕਿਰਪਾ ਕਰਨਗੇ ਫਿਰ ਨਾਮ ਜਪ ਲਵਾਂਗੇ, ਜਦੋਂ ਸਤਿਗੁਰੂ ਜੀ ਕਿਰਪਾ ਕਰਨਗੇ ਫਿਰ ਆਪਾਂ ਨਾਮ ਜਪ ਲਿਆਂਗੇ, ਫਿਰ ਅੰਮ੍ਰਿਤ ਛਕ ਲਿਆਂਗੇ। ਫਿਰ ਤਾਂ ਪਿਆਰਿਆ, ਜੇ ਤੇਰੀ ਇਹੀ ਭਾਵਨਾ ਬਣੀ ਰਹੀ, ਫਿਰ ਧਿਆਨ ਰੱਖੀ, ਫਿਰ ਵਾਹਿਗੁਰੂ ਜੀ ਨੇ ਕਦੇ ਤੇਰੇ 'ਤੇ ਕਿਰਪਾ ਨਹੀਂ ਕਰਨੀ, ਫਿਰ ਸਤਿਗੁਰਾਂ ਨੇ ਕਦੀ ਨਹੀਂ ਤੁਰਟਣਾ ਤੇਰੇ 'ਤੇ, ਜੇ ਇਹੀ ਭਾਵਨਾ ਬਣੀ ਰਹੀ। ਕਿਸੇ ਬੰਦੇ ਨੂੰ ਵੀ ਕਹਿ ਕੇ ਦੇਖ ਲਓ, ਕਿਸੇ ਬੰਦੇ ਤੋਂ ਹੈਲਪ ਲੈਣੀ ਹੋਵੇ, ਕੁਝ ਲੈਣਾ ਹੋਵੇ ਤੇ ਉਸਨੂੰ ਆਪਾਂ ਕਹੀਏ ਭਾਈ ਮੈਨੂੰ ਲੋੜ ਹੈ, ਪਰ ਜੇ ਤੇਰੀ ਮਰਜ਼ੀ ਹੋਵੇ ਦੇ ਦੇ, ਨਹੀਂ ਮਰਜ਼ੀ ਹੋਵੇ ਨਾ ਦੇ, ਤੇਰੀ ਮਰਜ਼ੀ, ਫਿਰ ਉਹ ਦੇਗਾ? ਨਹੀਂ ਦੇਗਾ। ਮੈਂ ਤਾਂ ਖਾਸ ਕਰਕੇ ਬੇਨਤੀ ਕਰਦਾ ਪਿਆਰਿਓ, ਗੁਰੂ ਕੋਲ ਵੀ ਜਦੋਂ ਆ ਕੇ ਮੰਗੀਏ ਨਾ, ਜਦੋਂ ਅਰਦਾਸ ਕਰੀਏ ਹੱਥ ਜੋੜ ਕੇ ਨਿਮਾਣਾ ਹੋ ਕੇ ਮੰਗੀਏ, ਨਿਤਾਣਾ ਹੋ ਕੇ ਮੰਗੀਏ, ਨਿਆਸਰਾ ਹੋ ਕੇ ਮੰਗੀਏ, ਦੇਖੋ ਫਿਰ ਸਤਿਗੁਰੂ ਜੀ ਕਿਵੇਂ ਨਹੀਂ ਝੋਲੀ ਭਰਦੇ, ਝੋਲੀਆਂ ਭਰ ਦੇਣਗੇ। ਪਰ ਜੇ ਕਿਤੇ ਤੇਰੇ ਅੰਦਰ ਆਕੜੀ ਬਣੀ ਰਹੀ, ਮੈਂ ਹੋਰ ਗੱਲ ਦੱਸਾਂ, ਹਨੇਰੀ ਚੱਲਦੀ ਹੈ, ਚੱਕੜ ਤੂਫਾਨ, ਵੱਡੇ ਵੱਡੇ ਤੂਫਾਨ ਆਉਂਦੇ ਨੇ, ਹਨੇਰੀਆਂ ਚੱਲਦੀਆਂ ਨੇ। ਜਿਹੜੇ ਪੇੜ ਉਸ ਹਨੇਰੀ 'ਚ ਝੁਕ ਜਾਂਦੇ ਨੇ, ਹਨੇਰੀ ਤੋਂ ਬਾਅਦ ਉਹ ਪੇੜ ਸਿੱਧੇ ਖੜ ਜਾਂਦੇ ਨੇ, ਫਿਰ ਸਿੱਧੇ ਖੜ ਜਾਂਦੇ ਨੇ। ਪਰ ਜਿਹੜੇ ਆਕੜੇ ਰਹਿੰਦੇ ਨੇ ਉਹ ਕਈ ਟੁੱਟ ਜਾਂਦੇ ਨੇ। ਭਾਉ ਇਹ ਹੈ, ਮਨੁੱਖਾਂ ਜਦੋਂ ਵੀ ਤੂੰ ਗੁਰੂ ਕੋਲ ਆਏ, ਆਪਣੀ ਆਕੜ ਨੂੰ ਬਾਹਰ ਛੱਡ ਕੇ ਆਇਆ ਕਰ, ਆਪਣੀ ਹਉਮੈ ਨੂੰ, ਆਪਣੇ ਹੰਕਾਰ ਨੂੰ, ਆਪਣੇ ਵੜੱਪਣ ਨੂੰ ਬਾਹਰ ਹੀ ਛੱਡ ਦਿਆ ਕਰ, ਵੀ ਤੇਰਾ ਅੰਦਰ ਕੰਮ ਨਹੀਂ ਹੈ, ਤੂੰ ਇੱਥੇ ਰਹਿ, ਬਾਅਦ 'ਚ ਦੇਖਾਂਗੇ ਤੈਨੂੰ। ਤੇ ਕਦੇ ਭਾਵਨਾ ਬਣੀ? ਜੇਕਰ ਨਹੀਂ ਬਣੀ ਤਾਂ ਕਿਉਂ ਨਹੀਂ ਬਣਦੀ ਇਹ ਭਾਵਨਾ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਤੁਸੀਂ ਕਿਰਪਾ ਕਰਦੇ ਹੋ, ਇਹ ਭਾਵਨਾ ਸਾਡੀ ਕਿਉਂ ਨਹੀਂ ਬਣਦੀ? ਸਾਡਾ ਅੰਦਰ ਦਾ ਇਸ ਤਰ੍ਹਾਂ ਇਹ ਕਿਉਂ ਨਹੀਂ ਕਹਿੰਦਾ ਤੂੰ ਪ੍ਰਭ ਦਾਤਾ, ਵਾਹਿਗੁਰੂ ਜੀ ਤੂੰ ਦਾਤਾ ਹੈ? ਤੇ ਕੋਈ ਬੁਰਾ ਨਾ ਮੰਨਿਓ, ਸੱਚ ਜਾਣਿਓ ਸਾਧ ਸੰਗਤ ਜੀ, ਬੰਦਾ ਥੋੜੇ ਜੇ ਕਿਸੇ ਦੀ ਹੈਲਪ ਕਰਦੇ, ਦੋ ਚਾਰ ਗਰੀਬ ਬੰਦਿਆਂ ਦੀ ਥੋੜੀ ਹੈਲਪ ਕਰਦੇ, ਉਹ ਆਪ ਹੀ ਦਾਤਾ ਬਣਾ ਫਿਰੀ ਜਾਂਦਾ, ਕਹਿਣ ਲੱਗੇ ਮੇਰੇ ਵਰਗਾ ਦਾਤਾ ਹੀ ਕੋਈ ਨਹੀਂ ਹੈ। ਕੋਈ ਬੁਰਾ ਨਾ ਮੰਨਿਓ, ਸੱਚੀ ਗੱਲ ਹੈ, ਬਿਲਕੁਲ ਸੱਚੀ। ਬੰਦਾ ਕਹਿੰਦਾ ਮੇਰੇ ਵਰਗਾ ਦਾਤਾ ਕੌਣ ਹੈ, ਮੈਂ ਤਾਂ ਕਈ ਬੰਦਿਆਂ ਨੂੰ ਇਹ ਹੈਲਪ ਕਰ ਛੱਡਦਾ ਡੇਲੀ। ਨਹੀਂ ਪਿਆਰਿਆ, ਜੇ ਕਿਤੇ ਤੇਰੇ ਅੰਦਰ ਇਹ ਭਾਵਨਾ ਬਣਦੀ, ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛ ਲੈ, ਸਤਿਗੁਰੂ ਜੀ ਮੈਂ ਥੋੜਾ ਜਿਹਾ ਦਾਨ ਦੇ ਕੇ ਲੋਕਿਆਂ ਨੂੰ ਮੈਂ ਦਾਤਾ ਬਣਾ ਫਿਰੀ ਜਾਂਦਾ, ਫਿਰ ਤੁਸੀਂ ਦੱਸ ਦਿਓ ਸੱਚ ਵਿੱਚ ਸੱਚਮੁੱਚ ਮੈਂ ਦਾਤਾ ਹੈਗਾ ਫਿਰ? ਤੇ ਗੁਰੂ ਨਾਨਕ ਸਾਹਿਬ ਜੀ ਦੱਸਣਗੇ ਭਾਈ ਤੂੰ ਦਾਤਾ ਹੈ ਜਾਂ ਦਾਤਾ ਕੋਈ ਹੋਰ ਹੀ ਹੈ। ਗੁਰਾ ਇੱਥੇ ਵਿਸਰਾਮ ਹੈ, ਵਿਸਰਾਮ ਲਗਾ ਕੇ ਪਾਠ ਕਰਨਾ ਹੈ, ਸੰਬੋਧਨ ਹੈ। ਗੁਰਾ ਇੱਕ ਦੇਹੇ ਬੁਝਾਈ, ਜੇ ਕਿਤੇ ਮਨ ਆਕੜ 'ਚ ਰਹਿੰਦਾ ਨਾ, ਇਹ ਕਹਿੰਦਾ ਵੀ ਮੈਂ ਹੀ ਦਾਤਾ ਬਣ ਗਿਆ, ਤੇ ਫਿਰ ਆਪਣੇ ਗੁਰੂ ਕੋਲ ਆ ਕੇ ਇਸ ਤਰ੍ਹਾਂ ਅਰਦਾਸ ਕਰਿਆ ਕਰੋ, ਗੁਰਾ ਹੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ, ਇੱਕ ਦੇਹੇ ਬੁਝਾਈ, ਮੈਨੂੰ ਇੱਕ ਸੁਮਤ ਬਖਸ਼ ਦਿਓ, ਮੈਨੂੰ ਇੱਕ ਬੁੱਧੀ ਦੇ ਦਿਓ, ਮੈਨੂੰ ਇੱਕ ਮਤ ਦੇ ਦਿਓ। ਉਹ ਮਤ 'ਚ ਕੀ ਮੰਗੀਏ? ਸਭਨਾ ਜੀਆਂ ਕਾ, ਸਾਰੇ ਬੋਲੋ ਜੀ, ਸਭਨਾ ਜੀਆਂ ਕਾ, ਜੇ ਕਿਤੇ ਜਣਾ ਖਣਾ ਦਾਤਾ ਹੋ ਜਾਂਦਾ ਫਿਰ ਤਾਂ ਇਹ ਗੱਲ ਨਾ ਗੁਰੂ ਨਾਨਕ ਸਾਹਿਬ ਜੀ ਲਿਖਦੇ, ਫਿਰ ਲਿਖਣ ਦੀ ਲੋੜ ਨਹੀਂ ਸੀ, ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਲਿਖਣਾ ਸੀ। ਫਿਰ ਜੇ ਕਿਤੇ ਹੋਰ ਦਾਤੇ ਹੁੰਦੇ ਨਾ ਦੋ ਚਾਰ ਵੱਡੇ ਵੱਡੇ ਅਮੀਰ, ਫਿਰ ਗੁਰੂ ਨਾਨਕ ਸਾਹਿਬ ਜੀ ਨੂੰ ਲਿਖਣ ਦੀ ਲੋੜ ਹੀ ਨਹੀਂ ਸੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਗੱਲ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਨਾ ਜਾਈ, ਮੇਰੇ ਵਾਹਿਗੁਰੂ ਜੀ ਮੇਰੇ ਤੇ ਕਿਰਪਾ ਕਰੋ, ਮੇਰੇ ਮਾਲਕਾ, ਮੇਰੇ ਸਤਿਗੁਰੂ ਸੱਚੇ ਪਾਤਸ਼ਾਹ, ਇਹ ਦਾਤ ਮੇਰੀ ਝੋਲੀ 'ਚ ਪਾ ਦਿਓ। ਹੋਰ ਆਪਾਂ ਪੁੱਛ ਲਈਏ ਗੁਰਬਾਣੀ ਨੂੰ ਵੀ ਦਾਤੇ ਕਿੰਨੇ ਨੇ, ਦੱਦਾ ਦਾਤਾ ਕਿੰਨੇ ਹੈਗੇ ਜੀ? ਇੱਕੋ ਹੀ ਹੈ, ਸਭ ਕੋ ਦੇਵਨਹਾਰ, ਸਾਰੇ ਸੰਸਾਰ ਦੇ ਜੀਵਾਂ ਨੂੰ ਦਾਤ ਦੇਣ ਦੇ ਸਮਰੱਥ ਹੈ, ਇੰਨਾ ਵੱਡਾ ਦਾਤਾ ਹੈ ਉਹ। ਦਿੰਦੇ ਤੋਟ ਨਾ ਆਵਈ ਅਗਨਤ ਭਰੇ ਭੰਡਾਰ, ਕਿਉਂਕਿ ਉਹਦੇ ਕੋਲ ਤਾਂ ਭੰਡਾਰੇ ਇੰਨੇ ਭਰੇ ਪਏ ਨੇ ਕਿ ਦਿੰਦਿਆਂ ਤੋਟ ਨਹੀਂ ਆਉਂਦਾ। ਦੁਨੀਆਵੀ ਤੌਰ 'ਤੇ ਤਾਂ ਕਿਸੇ ਦੀ ਜੇਬ 'ਚ 1000 ਰੁਪਏ ਪਏ ਨੇ, ਉਹ 500 ਜਾਂ 100 200 ਕਿਸੇ ਨੂੰ ਦੇਵੇਗਾ ਤਾਂ ਉਹਦੀ ਜੇਬ 'ਚ ਤਾਂ ਘੱਟ ਨੇ ਨਾ, ਘੱਟ ਗਏ। ਪਰ ਉਸ ਪਰਮਾਤਮਾ ਦੇ ਦਰ 'ਤੇ ਨਹੀਂ ਘਾਟ ਆਉਂਦੀ, ਕਿਉਂਕਿ ਉਸਨੇ ਤਾਂ ਇੱਕ ਵਾਰ ਪਾ ਛੱਡਿਆ। ਗੁਰੂ ਨਾਨਕ ਸਾਹਿਬ ਜੀ ਦੇ ਵਚਨ ਨੇ, ਆਸਣ ਲੋਏ ਲੋਏ ਭੰਡਾਰ ਜੋ ਕਿ ਛਪਾਇਆ ਸੋ, ਇੱਕ ਵਾਰ ਪਾ ਛੱਡਿਆ, ਬਸ ਉਸਨੂੰ ਦੁਬਾਰਾ ਪਾਉਣ ਦੀ ਲੋੜ ਹੀ ਨਹੀਂ ਹੈ, ਉਹ ਹੀ ਨਹੀਂ ਮੁੱਕਣਾ। ਤੇ ਫਿਰ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ, ਕਹਿਣ ਲੱਗੇ, ਦਾਤੇ ਨੂੰ ਮੰਗਿਆ ਕਰੋ ਪਿਆਰਿਆ, ਤੁਸੀਂ ਦਾਤ ਹੀ ਮੰਗੀ ਜਾਂਦੇ ਹੋ, ਕਿਤੇ ਅੰਦਰ ਦਾ ਇਹ ਹਾਲ ਤਾਂ ਨਹੀਂ ਤੁਹਾਡੇ ਹੋ ਰਿਹਾ? ਜ਼ਿਆਦਾਤਰ ਤਾਂ ਉਹੀ ਹਾਲ ਹੈ ਸਾਡੇ ਅੰਦਰ ਦਾ, ਦਾਤ ਪਿਆਰੀ ਵਿਸਰਿਆ ਦਾਤਾਰਾ। ਉਸਦੀ ਦਿੱਤੀਆਂ ਹੋਈਆਂ ਦਾਤਾਂ ਬੜੀ ਪਿਆਰੀਆਂ ਲੱਗਦੀਆਂ, ਉਹਨਾਂ ਦਾ ਤਾਂ ਅਸੀਂ ਬੜੀ ਸੁੱਖ ਸੁਵਿਧਾਵਾਂ ਮਾਣਦੇ ਹਾਂ, ਪਰ ਦਾਤੇ ਦਾ ਕਿੰਨਾ ਕੁ ਸ਼ੁਕਰਾਨਾ ਕਰਦੇ ਹਾਂ, ਉਸ ਨੂੰ ਭੁੱਲ ਜਾਂਦੇ ਹਾਂ। ਦਸਵੇਂ ਪਾਤਸ਼ਾਹ ਜੀ ਕਹਿੰਦੇ ਨੇ, ਕਹਿਣ ਲੱਗੇ, ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ, ਮਤ ਕਹੋ ਨਾ ਦੇਖਿਅਤ ਪ੍ਰਾਨ ਪਤੀ ਕੇ। ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਡੀਆਂ ਅੱਖਾਂ ਬੜਾ ਕੁਝ ਦੇਖ ਜਾਂਦੀਆਂ ਨੇ, ਬੜਾ ਕੁਝ ਦੇਖਦੀਆਂ ਨੇ। ਜੇ ਨਹੀਂ ਦੇਖਦੀਆਂ, ਇਹ ਜੋ ਸਾਡੇ ਪ੍ਰਾਣਾਂ ਦਾ ਮਾਲਕ ਹੈ, ਬਸ ਉਸਨੂੰ ਇਹ ਅੱਖਾਂ ਨਹੀਂ ਵੇਖਦੀਆਂ, ਤੇ ਫਿਰ ਤੂੰ ਕਿਉਂ ਨਹੀਂ ਮੰਗ ਲੈਂਦਾ? ਤੇਰੇ ਅੰਦਰੋਂ ਇਹ ਆਵਾਜ਼ ਕਿਉਂ ਨਹੀਂ ਆਉਂਦੀ? ਇਹ ਆਵਾਜ਼ ਤਾਂ ਤੇਰੇ ਅੰਦਰੋਂ ਤਾਂ ਆਏਗੀ ਜਦੋਂ ਤੂੰ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੀ ਗੱਲ ਸੁਣੇਗਾ, ਤੇ ਫਿਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਆਵਾਜ਼ ਆਏਗੀ, ਗੁਰੂ ਦਾ ਪਿਆਰਾ ਉਹ ਬੋਲ ਕੇ ਸੁਣਾਏਗਾ ਕਿ ਇਸ ਤਰ੍ਹਾਂ ਕਿਹਾ ਕਰੋ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਤੂੰ ਦਾਤਾਂ ਦੇਣ ਵਿੱਚ ਪੂਰਾ ਹੈ, ਬਾਕੀ ਸਾਰਿਆਂ ਦੇ ਅੰਦਰ ਘਾਟ ਹੈ। ਜਾ ਕੇ ਘਰ ਸਭ ਕਿਛ ਹੈ ਭਾਈ, ਨਉ ਨਿਧ ਭਰੇ ਭੰਡਾਰ, ਤਿਸ ਕੀ ਕੀਮਤ ਨਾ ਪਵੇ ਭਾਈ, ਉੱਚਾ ਅਗਮ ਅਪਾਰ। ਸਭ ਕੁਝ ਉਸ ਪਰਮਾਤਮਾ ਦੇ ਘਰ 'ਚ ਸਭ ਕੁਝ ਹੀ ਹੈ। ਇਸ ਲੁਕਾਈ ਦੇ ਘਰਾਂ 'ਚ ਬਹੁਤ ਕੁਝ ਹੈ ਪਰ ਸਭ ਕੁਝ ਨਹੀਂ ਹੈ, ਸਭ ਕੁਝ ਉਸ ਦਾਤੇ ਦੇ ਘਰ 'ਚ ਹੀ ਹੈ। ਫਿਰ ਤੂੰ ਕਿਉਂ ਨਹੀਂ ਕਹਿ ਦਿੰਦਾ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ, ਬਣ ਜਾਇਆ ਕਰ ਭਿਖਾਰੀ ਗੁਰੂ ਦੇ ਦਰ ਦਾ, ਉਸ ਅਕਾਲ ਪੁਰਖ ਵਾਹਿਗੁਰੂ ਦਾ ਭਿਖਾਰੀ ਬਣ ਜਾਇਆ ਕਰ, ਚੰਗਾ ਰਹੇਗਾ, ਮੰਗ ਲਿਆ ਕਰ। ਤੇ ਮੰਗਣਾ ਕੀ ਹੈ, ਕਿਤੇ ਇਹ ਵੀ ਪਤਾ ਹੋਵੇ ਨਾ, ਮੰਗਦੇ ਤਾਂ ਆਪਾਂ ਸਾਰੇ ਹੀ ਹਾਂ, ਸਵੇਰੇ ਉੱਠ ਕੇ ਜੋ ਨਹਾ ਧੋ ਕੇ ਫਿਰ ਮੰਗਣ ਦੀ ਆਪਾਂ ਲਾਈਨ ਲਗਾਉਂਦੇ ਹਾਂ, ਕਾਰੋਬਾਰ ਵਧੀਆ ਚੱਲੇ, ਧੀ ਪੁੱਤਰਾਂ ਦੀ ਪੜ੍ਹਾਈ ਲਿਖਾਈ ਵਧੀਆ ਹੋਏ, ਸਾਰੇ ਸੁੱਖ ਸੰਦ ਰਹਿਣ, ਬੜਾ ਕੁਝ ਮੰਗਦੇ ਆ, ਪਰ ਕਦੇ ਇਹ ਵੀ ਕੁਝ ਮੰਗਦੇ, ਮੈਂ ਕਿਆ ਮੰਗੋ ਕਿਸ ਫਿਰ ਨਾ ਰਹਾਈ। ਮੇਰੇ ਵਾਹਿਗੁਰੂ ਜੀ, ਜਦੋਂ ਮੈਂ ਝਾਤ ਮਾਰ ਕੇ ਵੇਖਦਾ ਮੈਂ ਤੇਰੇ ਕੋਲ ਮੰਗਾਂ ਕੀ? ਇਸ ਸੰਸਾਰ ਵਿੱਚ ਕੋਈ ਵੀ ਸਹਿ ਕੋਈ ਪਦਾਰਥ ਇਹੋ ਜਿਹਾ ਨਹੀਂ ਜਿਹੜਾ ਸਦੀ ਵੀ ਰਹਿਣ ਵਾਲਾ ਹੋਵੇ। ਪਰ ਦੀਜੈ ਨਾਮ ਪਿਆਰੀ ਜੀਓ, ਜਦੋਂ ਝਾਤ ਮਾਰ ਕੇ ਵੇਖਿਆ ਮੈਨੂੰ ਗੁਰੂ ਕੋਲੋਂ ਇੱਕ ਸਮਝ ਆਈ ਕਿ ਵਾਹਿਗੁਰੂ ਜੀ ਇੱਕ ਸਹਿ ਹੈ ਜਿਹੜੀ ਸਦੀ ਵੀ ਰਹਿਣ ਵਾਲੀ ਹੈ, ਉਹ ਤੇਰਾ ਨਾਮ ਹੈ, ਬਸ ਆਪਣੇ ਨਾਮ ਦੀ ਦਾਤ ਬਖਸ਼ ਦਿਓ, ਤੇਰਾ ਨਾਮ ਸਦੀ ਵੀ ਰਹਿਣ ਵਾਲਾ ਹੈ। ਹਰਦੀਜੈ ਨਾਮ ਪਿਆਰੀ ਜੀਓ, ਘੱਟ ਘੱਟ ਰਵ ਰਹਿਆ ਬਨਵਾਰੀ, ਜਲ ਥਲ ਮਈਅਲ ਗੁਪਤੋ ਵਰਤੈ, ਗੁਰ ਸ਼ਬਦੀ ਦੇਖ ਨਿਹਾਰੀ ਜੀਓ। ਤੈਨੂੰ ਸਮਝ ਗੁਰੂ ਦੇ ਕੋਲ ਆ ਕੇ ਲੱਗੇਗੀ ਕਿ ਉਹ ਪਰਮਾਤਮਾ ਜਲ ਵਿੱਚ ਥਲ ਵਿੱਚ ਆਕਾਸ਼ ਵਿੱਚ ਉਹ ਸਭ ਜਗ੍ਹਾ ਹੈ, ਹਰੇਕ ਦੇ ਕਿਰਦੇ ਦੇ ਅੰਦਰ ਵਸ ਰਿਹਾ, ਪਰ ਤੈਨੂੰ ਸਮਝ ਗੁਰੂ ਦੇ ਸ਼ਬਦ ਨਾਲ ਲੱਗੇਗੀ। ਗੁਰੂ ਦਾ ਸ਼ਬਦ ਜਦੋਂ ਤੂੰ ਸੁਣੇਗਾ, ਗੁਰੂ ਦਾ ਸ਼ਬਦ ਜਦੋਂ ਤੂੰ ਪੜ੍ਹੇਗਾ, ਗੁਰੂ ਦੇ ਸ਼ਬਦ ਦੀ ਵਿਚਾਰ ਤੂੰ ਜਦੋਂ ਸੁਣੇਗਾ, ਫਿਰ ਗੁਰੂ ਦੇ ਸ਼ਬਦ ਨੇ ਤੈਨੂੰ ਸਮਝਾਉਣਾ। ਪਿਆਰਿਆ, ਉਸ ਪਰਮਾਤਮਾ ਦੇ ਦਰ ਤੋਂ ਮੰਗ ਲਿਆ ਕਰ, ਜੇ ਮੰਗਣਾ ਤਾਂ ਸਭ ਤੋਂ ਪਹਿਲਾਂ ਨਾਮ ਮੰਗਿਆ ਕਰ। ਸਤਿਗੁਰੂ ਜੀ ਕਿਰਪਾ ਕਰਨ, ਇਹ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸ ਜਾਵੇ। ਕੱਲ ਆਪਾਂ ਫਿਰ ਇੱਥੋਂ ਹੀ ਵਿਚਾਰ ਆਰੰਭ ਕਰਾਂਗੇ। ਸੋ ਭੁੱਲਾਂ ਚੁੱਕਾਂ ਦੀ ਖਿਮਾ ਗਜਾਓ। ਫਤਿਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਨ ਸ਼ੁੱਕਰਵਾਰ ਦੇ ਸੰਧਿਆ ਦੀਵਾਨਾਂ ਦੇ ਵਿੱਚ ਆਪ ਜੀ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰ ਰਹੇ ਸਨ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਅਗਤ ਸਿੰਘ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਜੋ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਅਖੰਡ ਪਾਠ ਸਾਹਿਬ ਚੱਲ ਰਹੇ ਨੇ, ਉਹਨਾਂ ਦੇ ਕੱਲ ਭੋਗ 4 ਵਜੇ ਪੈਣਗੇ। ਉਸ ਤੋਂ ਉਪਰੰਤ ਰਾਤ ਦੇ 9 ਵਜੇ ਤੱਕ ਦੀਵਾਨ ਚੱਲੇਗਾ। ਸੋ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਇਹਨਾਂ ਪ੍ਰੋਗਰਾਮਾਂ ਵਿੱਚ ਆਪਣੇ ਪਰਿਵਾਰਾਂ ਸਮੇਤ ਜ਼ਰੂਰ ਹਾਜ਼ਰੀ ਲਗਵਾਓ। ਪੰਥ ਦੇ ਮਹਾਨ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਜੀ ਦੀ ਅੱਜ ਇਸ ਫੇਰੀ ਦਾ ਅੱਜ ਆਖਰੀ ਦੀਵਾਨ ਇਸ ਸਟੇਜ 'ਤੇ ਹੋਵੇਗਾ, ਜੋ ਕਿ ਸਾਡੇ ਪਾਸ 8 ਵਜੇ ਦੇ ਕਰੀਬ ਪਹੁੰਚ ਰਹੇ ਨੇ। ਸੋ ਜਿੰਨੇ ਵੀ ਮੇਰੀ ਭਾਈ ਆਵਾਜ਼ ਸੁਣਦੇ ਹੋਣ, ਜਿਨ੍ਹਾਂ ਨੇ ਗੁਰੂ ਘਰ ਹਾਜ਼ਰੀ ਨਹੀਂ ਲਗਵਾਈ, ਆਪ ਉਹਨਾਂ ਦੇ ਵਿਚਾਰ ਸੁਣਨ ਲਈ ਜ਼ਰੂਰ 8 ਤੋਂ 9 ਵਜੇ ਤੱਕ ਗੁਰੂ ਘਰ ਹਾਜ਼ਰੀ ਲਗਵਾਓ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਹੁਣ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਗੁਰਮੇਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਪਾਸੋਂ 8 ਵਜੇ ਤੱਕ ਗੁਰਬਾਣੀ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ
1: ਠੀਕ ਆ ਅੱਜ ਵਧੀਆ
0: ਠੀਕ ਆ ਵਾਹਿਗੁਰੂ ਜੀ ਵਾਹਿਗੁਰੂ

0: ਸਰਬ ਕਲਾ ਭਰਪੂਰ ਦਿਸੈ ਜਤ ਕਥਾ ਨਾਨਕ ਦਾਸਨ ਦਾਸ ਤੁਧਿਆ ਕੈ ਬਿਨਵਤਾ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
2: ਪਰਮ ਸਨਮਾਨ ਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪੁੱਤਰ ਹਜ਼ੂਰੀ ਦੇ ਵਿੱਚ ਸੰਧਿਆ ਵੇਲੇ ਦੇ ਦੀਵਾਨ ਦੀ ਹਾਜ਼ਰੀ ਭਰ ਰਹੀ ਸਨਮਾਨ ਯੋਗ ਸਾਧ ਸਿੰਘ ਜੀ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਜੇ ਹੋਏ ਦੀਵਾਨ ਦੇ ਅੰਦਰ ਆਪ ਜੀ ਨੂੰ ਗੁਰੂ ਪੰਥ ਦੇ ਮਹਾਨ ਕੀਰਤਨੀਏ ਧੰਨ ਗੁਰੂ ਰਾਮਦਾਸ ਮਾਰੇ ਦਰ ਦੇ ਵਰਸਾਏ ਹੋਏ ਕੀਰਤਨੀਏ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਅਤੇ ਉਹਨਾਂ ਦਾ ਜਥਾ ਅੰਮ੍ਰਿਤ ਵੀ ਕੀਰਤਨ ਸਰਵਣ ਕਰਾ ਰਿਹਾ ਸੀ। ਸੋ ਜਥੇ ਦਾ ਬਹੁਤ ਬਹੁਤ ਧੰਨਵਾਦ। ਗੁਰੂ ਸਵਾਰਿਓ, ਇਹ ਕੌਮ ਦੇ ਉਹ ਮਹਾਨ ਕੀਰਤਨੀ ਹਨ ਜਿਨ੍ਹਾਂ ਨੇ ਸਿੱਖ ਪੰਥ ਦੀ ਝੋਲੀ ਦੇ ਵਿੱਚ ਬਹੁਤ ਮਹਾਨ ਕੀਰਤਨੀਆਂ ਪਾਏ। ਇਹਨਾਂ ਦੇ ਜੋ ਥੰਮ ਸਨ, ਇਹਨਾਂ ਦੇ ਵੱਡ ਵਡੇਰੇ ਜਿਨ੍ਹਾਂ ਦੀ ਇਹ ਲਾਈ ਹੋਈ ਪਲਵਾੜੀ ਅੱਜ ਦੁਨੀਆਂ ਦੇ ਵਿੱਚ ਕੀਰਤਨ ਦੀ ਸ਼ੈਬਰ ਲਾ ਰਹੀ ਹੈ, ਇਸ ਗੱਲ ਦਾ ਥੋੜ੍ਹਾ ਅਫਸੋਸ ਵੀ ਹੈ ਕਿ ਇਹਨਾਂ ਦੇ ਸਤਿਕਾਰਯੋਗ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਚੀਰ ਦਰਬਾਰ ਸਾਹਿਬ, ਜੋ ਕਿ ਪਿਛਲੇ ਸਾਲ ਸਮੁੱਚੇ ਪੰਥ ਨੂੰ ਸਮੁੱਚੀ ਕੌਮ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਇਹ ਉਹਨਾਂ ਦਾ ਪਰਿਵਾਰ ਹੈ। ਆਉਣ ਵਾਲੇ ਹਫ਼ਤੇ 31 ਮਈ ਦਾ ਜੋ ਦਿਨ ਹੈ, ਉਸ ਦਿਨ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਦੀ ਪਹਿਲੀ ਵਰਸੀ ਮਨਾਉਂਦਿਆਂ ਹੋਇਆਂ ਇਸ ਦੇ ਉੱਤੇ ਵਿਸ਼ੇਸ਼ ਸਮਾਗਮ ਉਲੀਕੇ ਜਾਣਗੇ। 30 ਮਈ ਨੂੰ ਗੁਰਦੁਆਰਾ ਸਾਹਿਬ ਸੈਨੋ ਜੀ ਵਿਖੇ ਵੀ ਉਹਨਾਂ ਦੀ ਯਾਦ ਦੇ ਵਿੱਚ ਸਮਾਗਮ ਹੋ ਰਹੇ ਹਨ। ਦੂਸਰੀ, ਆਪ ਜੀ ਦੇ ਨਾਲ ਜੋ ਬੇਨਤੀ ਸਾਂਝੀ ਕਰਨੀ ਚਾਹਾਂਗਾ ਕਿ ਆਉਣ ਵਾਲਾ ਜੋ ਮਹੀਨਾ ਜੂਨ ਦਾ ਮਹੀਨਾ ਆਰੰਭ ਹੋਣ ਜਾ ਰਿਹਾ ਹੈ, ਜਦ ਵੀ ਕੈਲੰਡਰ ਦੇ ਉੱਤੇ ਜੂਨ ਦੀਆਂ ਤਰੀਕਾਂ ਤਾਰੀਖ ਦਾ ਉਹ ਇਤਿਹਾਸਕ ਦਿਹਾੜੇ ਸ਼ੁਰੂ ਹੁੰਦੇ ਹਨ, ਸਿੱਖ ਮਾਨਸਿਕਤਾ ਦੇ ਅੰਦਰ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਪਾਵਨ ਪੁੱਤਰ ਸਥਾਨ ਅਕਾਲ ਤਖ਼ਤ ਸਾਹਿਬ ਦਾ ਉਹ ਢਹਿ ਢੇਰੀ ਹੋਇਆ ਖੰਡਰ ਸਿੱਖ ਮਾਨਸਿਕ ਦੇ ਉੱਤੇ ਉਜਾਗਰ ਹੁੰਦਾ ਹੈ। ਇਤਿਹਾਸ ਦਾ ਉਹ ਪਹਿਲਾ ਪੱਖ ਹੋਵੇਗਾ, ਸ਼ਾਇਦ ਹੀ ਦੁਨੀਆਂ ਦੇ ਇਤਿਹਾਸ ਦੇ ਵਿੱਚ ਇਹੋ ਜਿਹੀ ਕੋਈ ਘਟਨਾ ਹੋਵੇ ਕਿ ਜਦੋਂ ਕਿਸੇ ਆਪਣੇ ਹੀ ਦੇਸ਼ ਦੀ ਕੌਮ ਦੀ ਆਪਣੇ ਹੀ ਦੇਸ਼ ਦੀ ਆਪ ਦੀ ਸਰਕਾਰ ਆਪ ਦੀ ਫੌਜ ਆਪਣੇ ਉੱਤੇ ਹਮਲਾਵਰ ਹੋ ਕੇ ਸਿੱਖ ਧਰਮ ਦੇ ਪਾਵਨ ਇਤਿਹਾਸਕ ਸਥਾਨ ਨੂੰ ਢਹਿ ਢੇਰੀ ਕੀਤਾ ਹੋਇਆ, ਉਸ ਪਵਿੱਤਰ ਯਾਦਗਾਰ ਨੂੰ ਮਨਾਉਂਦਿਆਂ ਹੋਇਆਂ 42ਵੀਂ ਵਰ੍ਹੇਗੰਢ ਮਨਾਉਂਦਿਆਂ ਹੋਇਆਂ ਜਿੱਥੇ ਅਸੀਂ 31 ਮਈ ਤੋਂ ਲੈ ਕੇ 7 ਜੂਨ ਤੱਕ ਵਿਸ਼ੇਸ਼ ਤੌਰ 'ਤੇ ਉਹ ਸ਼ਹੀਦੀ ਸਪਤਾਹ ਮਨਾਵਾਂਗੇ, ਉੱਥੇ ਹੀ 6 ਜੂਨ ਨੂੰ ਹਰ ਸਾਲ ਦੀ ਤਰ੍ਹਾਂ ਸਾਨ ਫਰਾਂਸਿਸਕੋ ਦੀ ਧਰਤੀ ਦੇ ਉੱਤੇ ਵਿਸ਼ੇਸ਼ ਤੌਰ 'ਤੇ ਸਮੁੱਚੇ ਗੁਰਦੁਆਰਾ ਸਾਹਿਬਾਨਾਂ ਦੇ ਸਹਿਯੋਗ ਦੇ ਨਾਲ ਨਗਰ ਕੀਰਤਨ ਉਲੀਕਿਆ ਗਿਆ ਹੈ। ਸੋ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਾਂਗਾ ਕਿ ਉਹਨਾਂ ਮਹਾਨ ਪਵਿੱਤਰ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਜਿਨ੍ਹਾਂ ਨੇ ਸੱਚਖੰਡ ਸ੍ਰੀ ਅਕਾਲ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਦਿਆਂ ਹੋਇਆਂ ਸ਼ਹਾਦਤਾਂ ਦਿੱਤੀਆਂ, ਉਸ ਲਹੂ ਨੂੰ ਸਿੱਧਾ ਕਰਦਿਆਂ ਹੋਇਆਂ ਉਸ ਨਗਰ ਕੀਰਤਨ ਦੇ ਵੱਧ ਚੜ ਕੇ ਹਾਜ਼ਰੀ ਭਰਨ ਦਾ ਯਤਨ ਕਰਿਓ। ਹੁਣ ਆਪ ਜੀ ਦੇ ਸਨਮੁੱਖ ਕੌਮ ਦੇ ਮਹਾਨ ਕਥਾਵਾਚਕ ਜਿਹੜੇ ਕਿ ਪਿਛਲੇ 4 ਦਿਨਾਂ ਤੋਂ ਇਸ ਸਥਾਨ ਦੇ ਉੱਤੇ ਆਪ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰ ਰਹੇ ਹਨ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ, ਭਗਤ ਕਬੀਰ ਜੀ ਦੀ ਜੋ ਲੜੀਵਾਰ ਬਾਣੀ ਦੀ ਵਿਚਾਰ ਆਪ ਜੀ ਨਾਲ ਸਾਂਝੀ ਕਰ ਰਹੇ ਹਨ। ਇਸ ਫੇਰੀ ਦਾ ਉਹਨਾਂ ਦਾ ਆਖਰੀ ਦੀਵਾਨ ਹੈ ਸਤਿਕਾਰਯੋਗ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ, ਅੱਜ ਉਹਨਾਂ ਦਾ ਇਸ ਫੇਰੀ ਦਾ ਆਖਰੀ ਦੀਵਾਨ ਹੈ। ਸਮੁੱਚੀ ਸੰਗਤ ਵੱਲੋਂ, ਸਮੂਹ ਪ੍ਰਬੰਧ ਵੱਲੋਂ, ਜਿੱਥੇ ਉਹਨਾਂ ਨੂੰ ਜਿਉਂ ਆਖਦੇ ਉੱਥੇ ਧੰਨਵਾਦ ਵੀ ਕਰਦੇ ਹਾਂ ਕਿ ਉਹਨਾਂ ਦੀ ਇਸ ਫੇਰੀ ਦੇ ਵਿੱਚ ਉਹਨਾਂ ਨੇ ਇਹ ਸਮਾਂ ਕੱਢਿਆ। ਆਉਣ ਵਾਲੇ ਸਮੇਂ 'ਚ ਬੇਨਤੀ ਕਰਾਂਗੇ, ਜਿਵੇਂ ਹੀ ਸਤਿਗੁਰਾਂ ਨੂੰ ਭਾਵੇ, ਜ਼ਰੂਰ ਵੱਧ ਤੋਂ ਵੱਧ ਇਸ ਸਥਾਨ ਦੇ ਉੱਤੇ ਸਮਾਂ ਕੱਢਣ ਦਾ ਯਤਨ ਕਰਨ। ਆਓ ਹੁਣ ਸਤਿਕਾਰਯੋਗ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਹੁਣਾਂ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਰਮ ਕਰ ਨਾਹੀਂ ਤਾਂ ਕਰ ਬੈਰਾਗ ਬੈਰਾਗੀ ਬੰਧਨ ਕਰੈ ਤਾਕੋ ਬੜੋ ਅਭਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਦੇ ਨੇਮ ਦੀ ਹਾਜ਼ਰੀ ਭਰਦੇ ਹੋਏ ਅੰਮ੍ਰਿਤ ਬਚਨ ਗੁਰਬਾਣੀ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਅੱਜ ਕੀਰਤਨ ਦੀ ਸਮਾਪਤੀ ਤੇ ਅਕਾਲ ਉਸਤਤ ਦੀ ਬਾਣੀ ਵਿੱਚੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਬਚਨ ਉਸ ਬਾਣੀ ਦੇ ਨਾਲ ਅੱਜ ਕੀਰਤਨ ਦੀ ਚੌਕੀ ਦੀ ਸੰਪੰਨਤਾ ਹੋਈ ਹੈ। ਜਿਨ੍ਹਾਂ ਤੋਹੇ ਧਿਆਇਓ ਤਿੰਨ ਪੂਰਨ ਪ੍ਰਤਾਪ ਪਾਇਓ, ਜਿਨ੍ਹਾਂ ਨੇ ਵੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਇਬਾਦਤ ਕੀਤੀ ਉਹਨਾਂ ਨੂੰ ਪਰਮਾਤਮਾ ਨੇ ਆਪਣਾ ਤੇਜ ਪ੍ਰਤਾਪ ਬਖਸ਼ ਦਿੱਤਾ। ਉਹਨਾਂ ਦਾ ਘਰ ਆ ਸਰੀਰਕ ਘਰ ਵੀ ਰਹਿਮਤ ਨਾਲ ਭਰਿਆ ਗਿਆ ਤੇ ਸੰਸਾਰਕ ਧਾਮ ਵੀ ਅਕਾਲ ਪੁਰਖ ਨੇ ਭਰ ਦਿੱਤੇ। ਸਤਿਗੁਰਾਂ ਦੀ ਬਾਣੀ ਚ ਅਸੀਂ ਦਸ਼ਮੇਸ਼ ਪਿਤਾ ਜੀ ਦੀ ਜਦੋਂ ਬਾਣੀ ਪੜ੍ਹਦੇ ਹਾਂ, ਕਿਉਂਕਿ ਅਸੀਂ ਜਦੋਂ ਵੀ ਬੋਲਾਂਗੇ ਹਜ਼ੂਰ ਦੇ ਬਾਰੇ, ਜ਼ਿਆਦਾਤਰ ਅਕਸਰ ਅਸੀਂ ਹਜ਼ੂਰ ਦੇ ਜੁੱਧਾਂ ਦਾ ਜ਼ਿਕਰ ਕਰਨੇ ਆ ਤੇ ਕਰਨਾ ਵੀ ਚਾਹੀਦਾ ਹੈ। ਉਸ ਤੋਂ ਇਲਾਵਾ ਸਤਿਗੁਰਾਂ ਦੀ ਸੂਰਮ ਗਤੀ ਦਾ ਜ਼ਿਕਰ ਕਰਦੇ ਹਾਂ। ਪਰ ਸੰਗਤ ਜੀ, ਜਦੋਂ ਆਪ ਜੀ ਪਾਠ ਕਰਦੇ ਹੋ ਸਤਿਗੁਰਾਂ ਦੀ ਬਾਣੀ ਦਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਇੱਕ ਵਾਰ ਵਾਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਨਮਸਕਾਰ ਤੇ ਉਸ ਦਾ ਸ਼ੁਕਰਾਨਾ ਤੇ ਉਹਦੀ ਸਿਫਤ ਕਰਦੇ। ਅਸੀਂ ਖਾਸ ਕਰਕੇ, ਮੈਂ ਅਕਸਰ ਕਹਿੰਦਾ ਹੁੰਦਾ, ਜਾਪ ਸਾਹਿਬ ਪੜ੍ਹਦੇ ਹਾਂ ਜੀ, ਉਂਝ ਪਰਮਾਤਮਾ ਦੇ ਬਾਰੇ ਸਨਾਤਨ ਮਤ ਵਿੱਚ ਇੱਕ ਸ਼ਬਦ ਵਰਤਿਆ ਜਾਂਦਾ ਹੈ ਸਹੰਸਰਨਾਮਾ। ਇਹਦਾ ਅਰਥ ਹੈ ਕਿ ਪਰਮੇਸ਼ਵਰ ਦੇ ਜਾਂ ਦੇਵਤੇ ਦੇ ਹਜ਼ਾਰਾਂ ਨਾਮ ਲੈਣੇ। ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਸ ਜਾਪ ਸਾਹਿਬ ਦਾ ਪਾਠ ਆਪ ਜੀ ਰੋਜ਼ ਕਰਦੇ ਹੋ ਤੇ ਜੇ ਨਹੀਂ ਕਰਦੇ ਤੇ ਜ਼ਰੂਰ ਕਰਨਾ ਚਾਹੀਦਾ ਹੈ, ਉਸ ਵਿੱਚ ਸਤਿਗੁਰਾਂ ਨੇ 1100 ਤੇ ਇੱਕ ਵਾਰ ਅਕਾਲ ਪੁਰਖ ਜੀ ਦਾ ਨਾਮ ਲੈ ਕੇ ਉਹਨਾਂ ਦੀ ਸਿਫਤ ਕੀਤੀ ਹੈ। ਉਸ ਵਿੱਚ 4 ਸ਼ਬਦ ਆਪ ਜੀ ਪੜ੍ਹਦੇ ਹੋ, ਇੱਕ ਨਮਸਤੰਗ, ਦੂਸਰਾ ਨਮਸਤਵੰਗ, ਤੀਸਰਾ ਨਮਸਤਸਤ ਤੇ ਚੌਥਾ ਸ਼ਬਦ ਆਪਾਂ ਨਮੋ ਪੜ੍ਹਨੇ ਹਾਂ। ਪਰ ਇਹਨਾਂ ਚਾਰਾਂ ਦਾ ਭਾਵ ਇਹ ਹੈ ਕਿ ਤੈਨੂੰ ਨਮਸਕਾਰ ਹੈ। ਤੇ ਫਿਰ ਦੇਖੋ ਇਸ ਬਾਣੀ ਦੇ ਵਿੱਚ, ਖੈਰ ਭਾਈ ਸਾਹਿਬ ਮਹਾਰਾਜ ਦੀ ਬਾਣੀ ਪੜ੍ਹ ਕੇ ਗਏ ਤਾਂ ਮੇਰੀ ਧਿਆਨ ਤਵੱਜੋ ਇੱਧਰ ਚਲੀ ਗਈ। ਇਸ ਬਾਣੀ ਵਿੱਚ ਸਤਿਗੁਰਾਂ ਨੇ ਵਾਹਿਗੁਰੂ ਜੀ ਨੂੰ ਸੰਬੋਧਨ ਕਹਿ ਕਹਿ ਕੇ ਬਚਨ ਉਚਾਰਨ ਕੀਤੇ ਨੇ। ਜਿਹੜਾ ਆਪਾਂ ਕਹਿੰਦੇ ਨਾ ਪਰਮਾਤਮਾ ਦੇ ਗੁਣ ਗਾਓ, ਪਰਮੇਸ਼ਵਰ ਦੀ ਸਿਫਤ ਕਰੋ, ਵਾਹਿਗੁਰੂ ਜੀ ਦੀਆਂ ਵਡਿਆਈਆਂ ਕਰੋ, ਮੇਰਾ ਖਿਆਲ ਜਾਪ ਸਾਹਿਬ ਵਿੱਚ ਜਿੰਨੀਆਂ ਸਤਿਗੁਰਾਂ ਨੇ ਵਡਿਆਈਆਂ ਕਰ ਦਿੱਤੀਆਂ ਉਹ ਬਿਸਮਾਦ ਹੀ ਹੈ। ਸੰਬੋਧਨ ਕਰਕੇ ਬਚਨ ਕਹੇ, ਉਹਨਾਂ ਵਡਿਆਈਆਂ ਵਿੱਚ ਕਰਤੇ ਪੁਰਖ ਵਾਹਿਗੁਰੂ ਜੀ ਦੀ ਉਸ ਸ਼ਕਤੀ ਨੂੰ, ਉਸ ਤਾਕਤ ਨੂੰ ਬਿਆਨ ਕੀਤਾ ਕਿ ਜਿਹਦਾ ਅੰਤ ਕੋਈ ਨਹੀਂ।
ਉਂਝ ਵੈਸੇ ਅਸੀਂ ਜਾਪ ਸਾਹਿਬ ਦੇ ਪਹਿਲੇ ਸ਼ੰਤ ਵਿੱਚ ਪੜ੍ਹਨੇ ਖਾਂ ਚੱਕਰ ਚੇਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇ ਕੋ ਕਹਿ ਨ ਸਕਤ ਕਹੀਂ ਅਚਲ ਮੂਰਤ ਅਨੁਭਉ ਪ੍ਰਕਾਸ਼ ਅਮਤੋਜ ਕਹੀ ਜੈ ਕੋਟ ਇੰਦਰ ਇੰਦਰਾਣ ਸ਼ਾਹੋ ਸ਼ਹਾਨ ਗਣੀਜੈ ਤਰੈ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸਮਤ। ਇਹ ਸ਼ਪੈ ਛੰਦਕ ਹੈ। ਇਸ ਵਿੱਚ ਸਤਿਗੁਰਾਂ ਨੇ ਜਾਪ ਸਾਹਿਬ ਵਿੱਚ ਜਿਹਦੀ ਸਿਫਤ ਕੀਤੀ ਜਾਣੀ ਹੈ, ਇਉਂ ਕਹਿ ਲਓ ਜਿਵੇਂ ਮੂਲ ਮੰਤਰ ਵਿੱਚ ਸਤਿਗੁਰਾਂ ਨੇ ਸੰਖੇਪਤ ਗੁਣ ਦੇ ਦਿੱਤੇ, ਇਸੇ ਤਰ੍ਹਾਂ ਇਸ ਪਹਿਲੇ ਛੰਦ ਵਿੱਚ ਸਤਿਗੁਰਾਂ ਨੇ ਕਿਰਪਾ ਕੀਤੀ ਛਪੇ ਛੰਦ ਵਿੱਚ। ਪਰ ਇੱਕ ਬਚਨ ਮਹਾਰਾਜ ਜੀ ਨੇ ਕਿਹਾ ਕਿ ਉਸ ਪਾਰ ਬ੍ਰਹਮ ਪਰਮੇਸ਼ਵਰ ਦਾ ਕੋਈ ਰੂਪ, ਕੋਈ ਰੇਖ, ਕੋਈ ਰੰਗ, ਕੋਈ ਚੱਕਰ ਚਿੰਨ ਕੁਛ ਵੀ ਨਹੀਂ, ਪਰ ਉਹ ਹੈ। ਮਤ ਸਮਝੇ ਵੀ ਦ੍ਰਿਸ਼ਟਮਾਨ ਕੁਛ ਵੀ ਨਹੀਂ ਤੇ ਉਹ ਹੈ ਵੀ ਨਹੀਂ। ਉਂਝ ਸਤਿਗੁਰਾਂ ਨੇ ਸੁਖਮਨੀ ਸਾਹਿਬ ਵਿੱਚ ਇੱਕ ਬਚਨ ਕੀਤਾ, ਰੂਪ ਨਾ ਰੇਖ ਨਾ ਰੰਗ ਕਿਛ ਤਿਉਂ ਗੁਣ ਤੇ ਪ੍ਰਭਿੰਨ ਤਿਸੈ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਇੱਥੇ ਸਤਿਗੁਰਾਂ ਨੇ ਬਚਨ ਕੀਤਾ ਤਿੰਨਾਂ ਭਵਨਾਂ ਦੇ ਰਾਜੇ, ਦੇਵ ਤੇ ਦੈਂਤ ਤੇ ਮਨੁੱਖ, ਇੱਥੋਂ ਤੱਕ ਕਿ ਜੰਗਲ ਦੇ ਤਿਨਕੇ ਵੀ ਉਹਨੂੰ ਨੇਤ ਨੇਤ ਕਹਿੰਦੇ ਪਿਆ, ਪਰ ਤੁਹਾਡੇ ਮੁਕੰਮਲ ਨਾਮ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਇਹ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਦੇ ਕੀਰਤਮ ਨਾਮ ਸਾਰਿਆਂ ਨੇ ਲੈਣ ਉਹਦੀ ਕਿਰਤ ਨੂੰ ਦੇਖ ਕੇ। ਖੈਰ ਇਸੇ ਤਰ੍ਹਾਂ ਅਕਾਲ ਉਸਤਤ ਹੈ। ਅਸਲ ਚ ਇਸ ਬਾਣੀ ਦਾ ਨਾਮ ਤਾਂ ਰੱਖਿਆ ਅਕਾਲ ਉਸਤਤ, ਉਹਦੇ ਵਿੱਚ ਆਰੰਭ ਵਿੱਚ ਅਕਾਲ ਪੁਰਖ ਕੀ ਰੱਛਾ ਹਮਨੇ ਅਕਾਲ ਸ਼ਬਦ ਆਇਆ, ਅਖੀਰ ਤੇ ਜਦੋਂ ਇਹ ਬਾਣੀ ਸੰਪੂਰਨ ਹੁੰਦੀ ਜਿਹੜਾ ਭਾਈ ਸਾਹਿਬ ਕੀਰਤਨ ਕਰਕੇ ਗਿਆ ਅਖੀਰ ਵਿੱਚ ਆਉਂਦਾ ਉਸਤਤ ਵਰਣਨ ਦਸ਼ਮੇਸ਼ ਦੀ ਬਾਣੀ ਚ ਸਤਿਗੁਰਾਂ ਦੀ ਚ। ਇਹਦਾ ਮਤਲਬ ਅਕਾਲ ਸ਼ਬਦ ਪਹਿਲਾ, ਉਸਤ ਸ਼ਬਦ ਅਖੀਰ ਵਾਲਾ। ਤੇ ਅਸਾਂ ਪੁਰਾਤਨ ਵਿਦਵਾਨਾਂ ਤੋਂ ਸੁਣਿਆ ਵੀ ਇਸ ਬਾਣੀ ਨੂੰ ਇਸ ਕਰਕੇ ਅਕਾਲ ਉਸਤਤ ਕਿਹਾ ਜਾਂਦਾ ਹੈ। ਖੈਰ ਇਹ ਆਪ ਬਚਨ ਸਰਵਣ ਕੀਤੇ, ਤਿੰਨ ਸਲੋਕਾਂ ਦਾ ਪਾਠ ਆਪਾਂ ਅੱਜ ਕੀਤਾ ਹੈ। ਤੇ ਮੇਰਾ ਖਿਆਲ ਤਿੰਨ ਚਾਰ ਸਾਲ ਤੋਂ ਚਾਰ ਕੁ ਸਾਲ ਹੋ ਹੀ ਗਏ ਆ ਕਿ ਇਸ ਇਲਾਕੇ ਵਿੱਚ ਵੀ ਸਾਰੀਆਂ ਥਾਵਾਂ ਤੇ ਸਲੋਕਾਂ ਦੀ ਕਥਾ ਕਰਨ ਦਾ ਯਤਨ ਕੀਤਾ, ਪਰ ਇੱਥੇ ਅੱਜ ਸੰਪੂਰਨਤਾ ਹੋਣੀ ਹੈ। ਕੱਲ ਅਸੀਂ ਦੋ ਸਲੋਕਾਂ ਦੇ ਸਿਰਫ ਸੰਖੇਪ ਜਿਹੇ ਅੱਖਰੀ ਅਰਥ ਕੀਤੇ ਸਨ, ਅੱਜ ਇਹ ਪੰਜ ਸਲੋਕ ਨੇ। ਸਮੇਂ ਵਿੱਚ ਰਹਿ ਕੇ ਯਤਨ ਕਰਾਂਗਾ, ਜਿਤਨੇ ਕੁ ਦਾਤਾ ਜੀ ਸਬੁੱਧੀ ਬਖਸ਼ਣਗੇ ਆਪਾਂ ਵਿਚਾਰ ਕਰਾਂਗੇ। ਆਪ ਜਿਤਨੇ ਗੁਰਦੇਵ ਦੇ ਚਰਨਾਂ ਵਿੱਚ ਇੱਥੇ ਹਾਜ਼ਰ ਹੋ ਜਾਂ ਆਪਣੇ ਘਰਾਂ ਵਿੱਚ ਬੈਠ ਆਪ ਜੀ ਇਸ ਅਸਥਾਨ ਤੋਂ ਵਿਚਾਰ ਕੀਰਤਨ ਦੇਖ ਸੁਣ ਰਹੇ ਹੋ, ਅਸੀਸ ਬਖਸ਼ੋ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕੱਲ ਭਗਤ ਜੀ ਦੇ ਦੋ ਸਲੋਕਾਂ ਦੇ ਚੱਲਦਿਆਂ ਚੱਲਦਿਆਂ ਆਪਾਂ ਅੱਖਰੀ ਅਰਥ ਕੀਤੇ ਸਨ। ਪਹਿਲਾ ਸਲੋਕ ਹੈ ਕਬੀਰ, ਜੋ ਤੋਹੇ ਸਾਧ ਪਿਰਮ ਕੀ ਸੀਸ ਕਾਟ ਕਰ ਗੋਏ। ਭਗਤ ਕਬੀਰ ਸਾਹਿਬ ਜੀ ਦੇ ਇਹ ਬਚਨ, ਜੋ ਤੋਹੇ ਸਾਧ ਪਿਰਮ ਕੀ, ਸਾਧ ਦੇ ਲਫ਼ਜ਼ੀ ਅਰਥ ਆਪਾਂ ਕੱਲ ਕੀਤੇ ਸਨ, ਸਦਰ ਸ਼ਰਧਾ ਇੱਛਾ। ਪਿਰਮ ਦਾ ਲਫ਼ਜ਼ੀ ਅਰਥ ਹੈ ਪ੍ਰੇਮ, ਪਿਆਰੇ ਵਾਹਿਗੁਰੂ ਜੀ ਦਾ ਪਿਆਰ। ਜੇ ਤੇਰੇ ਅੰਦਰ ਇਹ ਸ਼ਰਧਾ ਹੈ, ਇਹ ਇੱਛਾ ਹੈ, ਇਹ ਸਦਰ ਹੈ ਕਿ ਮੈਂ ਉਸ ਪਿਆਰੇ ਨੂੰ ਪਿਆਰ ਕਰਨਾ, ਉਹਨੂੰ ਮੁਹੱਬਤ ਕਰਨੀ ਹੈ, ਤੇ ਭਗਤ ਜੀ ਨੇ ਕਿਹਾ ਸੀਸ ਕਾਟ ਕਰ ਗੋਏ। ਫਿਰ ਧਿਆਨ ਨਾਲ ਸੁਣਿਓ, ਸੀਸ ਦਾ ਅਰਥ ਆਪਾਂ ਜਾਣਦੇ ਹਾਂ ਸਿਰ, ਸ਼ਬਦ ਵਰਤਿਆ ਕਾਟ ਕਰ ਕੱਟ ਕੇ, ਗੋਏ ਗੋਏ ਦਾ ਲਫ਼ਜ਼ੀ ਅਰਥ ਆਪਾਂ ਕੱਲ ਕੀਤਾ ਸੀ ਗੇਂਦ। ਫਿਰ ਧਿਆਨ ਨਾਲ ਸੁਣਿਓ, ਜੇ ਤੇਰੇ ਮਨ ਚ ਇਹ ਸਦਰ ਹੈ ਕਿ ਮੈਂ ਵਾਹਿਗੁਰੂ ਜੀ ਨੂੰ ਪਿਆਰ ਕਰਨਾ, ਪ੍ਰੇਮ ਦੀ ਖੇਡ ਖੇਡਣੀ ਹੈ,
ਤੇ ਫਿਰ ਇੱਕ ਕੰਮ ਕਰ, ਆਪਣਾ ਸਿਰ ਵੱਢ ਕੇ ਪਿਆਰੇ ਦੇ ਚਰਨਾਂ ਵਾਸਤੇ ਗੇਂਦ ਬਣਾ ਦੇ। ਅਖਰੀ ਅਰਥ ਇਹ ਸੀਸ ਕਾਟ ਕਰ ਗੋਏ। ਅਗਲਾ ਬਚਨ ਹੈ ਖੇਲਤ ਖੇਲਤ ਹਾਲ ਕਰ, ਉਸ ਨਾਲ ਪ੍ਰੇਮ ਦੀ ਖੇਡ ਖੇਡਦਿਆਂ। ਫਿਰ ਅੱਜ ਸੁਣਿਓ, ਕੱਲ ਆਪ ਜੀ ਨੂੰ ਪਤਾ ਹੋਣਾ ਆਪਾਂ ਹਾਲ ਦੇ ਲਫ਼ਜ਼ੀ ਅਰਥ ਕੀਤੇ ਸਨ, ਤੇ ਮੈਂ ਹਰ ਰੋਜ਼ ਚਲੋ ਗੱਲ ਕਹਿ ਜਾਂਦਾ ਕਿ ਆਪਾਂ ਜੋ ਦੇਖਣੇ ਆ ਉਹਦੇ ਜੇਨ ਚ ਇਹ ਨਹੀਂ ਕਿ ਕਥਾ ਵਾਚਕੀ ਅਰਥ ਸਮਝੇ, ਜਿਹਨੇ ਬੁਲਾਰੇ ਨੇ ਬੋਲਣਾ ਉਹੀ ਸਮਝੇ, ਜਿਹਨੇ ਕਿਸੇ ਇੱਕ ਵਿਸ਼ੇ ਤੇ ਕੋਈ ਪੀ ਐਚ ਡੀ ਕਰਨੀ ਉਹੀ ਸਮਝੇ। ਨਹੀਂ ਸੰਗਤ ਜੀ, ਧੰਨ ਗੁਰੂ ਰਾਮਦਾਸ ਜੀ ਦਾ ਇੱਕ ਬਚਨ ਹੈ ਇਤਿਹਾਸ ਦਾ, ਕਹਿੰਦੇ ਨੇ ਕਥਾ ਹੋਵੇ ਬਾਣੀ ਪੜ੍ਹੇ ਸਿੱਖ, ਆਪਸ ਵਿੱਚ ਬੈਠੇ ਹੋਣ, ਜੋ ਸ਼ਬਦ ਗੁਰਦੇਵ ਨੇ ਉਚਾਰਨ ਕੀਤਾ ਜੋ ਪੜ੍ਹ ਰਹੇ ਹਾਂ ਉਸ ਦੇ ਵਿੱਚ ਜੋ ਅਰਥ ਰੱਖਿਆ ਉਹਨੂੰ ਵਾਰ ਵਾਰ ਵਿਚਾਰੋ। ਮਹਾਰਾਜ ਕਹਿੰਦੇ ਵਿਚਾਰੋ, ਪਰ ਇੱਕ ਨਾਲ ਹੋਰ ਤਰੀਕਾ ਦੱਸਿਆ। ਕਹਿਣ ਲੱਗੇ ਕੇਵਲ ਸੁਣਾਉਣ ਵਾਸਤੇ ਨਹੀਂ ਵਿਚਾਰੋ, ਉਸ ਵਿਚਾਰ ਨੂੰ ਆਚਾਰ ਬਣਾਉਣ ਦੇ ਲਈ, ਆਚਾਰ ਦਰਥੇ ਆਚਰਣ, ਕਿ ਜੋ ਸਤਿਗੁਰਾਂ ਨੇ ਕਿਹਾ ਹੈ ਮੇਰੇ ਮਨਾਂ ਤੂੰ ਇਹ ਕਰਨਾ ਹੈ। ਆਪਾਂ ਆਪਣੇ ਮਨ ਨਾਲ ਤੇ ਗੱਲ ਕਰ ਹੀ ਸਕਦੇ ਹਾਂ ਨਾ, ਪਰ ਉਂਜ ਦਾ ਸੁਭਾਅ ਹੈ ਇਹ ਲੋਕਾਂ ਦੀਆਂ ਗੱਲਾਂ ਕਰਦਾ, ਆਪਣੀ ਗੱਲ ਬਰਦਾਸ਼ਤ ਨਹੀਂ ਕਰਦਾ, ਕਿਉਂਕਿ ਪਰਮਾਤਮਾ ਨੇ, ਮੈਂ ਉਸ ਦਿਨ ਸੈਨੋਜ਼ੇ ਵੀ ਕਿਹਾ, ਇਹ ਸਾਡੇ ਬਦਨ ਤੇ ਮੱਥੇ ਤੇ ਥੱਲੇ ਦੋ ਅੱਖਾਂ ਲਾਈਆਂ ਨੇ, ਇਹਨਾਂ ਅੱਖਾਂ ਨੇ ਦੁਨੀਆਂ ਭਰ ਦੇ ਚਿਹਰੇ ਦੇਖੇ ਨੇ, ਪਰ ਅੱਖਾਂ ਕਦੀ ਆਪਣਾ ਫੇਸ ਨਹੀਂ ਦੇਖਦੀਆਂ ਹੁੰਦੀਆਂ, ਇਹ ਦੂਜੇ ਨੂੰ ਹੀ ਦੇਖਦੀਆਂ। ਗੁਰੂ ਸਾਹਿਬ ਨੇ ਫਰਮਾਇਆ ਕਿ ਅਰਥ ਵਿਚਾਰੇ, ਫਿਰ ਉਸ ਅਰਥ ਨੂੰ ਆਪਣੇ ਮਨ ਦਾ ਤਾਂ ਮੈਨੂੰ ਵੀ ਪਤਾ ਹੈ ਜੀ, ਆਪ ਜੀ ਨੂੰ ਪਤਾ, ਆਪਣੇ ਮਨ ਨੂੰ ਵਾਰ ਵਾਰ ਪੁੱਛੇ ਜਿਹੜੇ ਅਰਥ ਵਿਚਾਰੇ ਨੇ ਉਹਦਾ ਆਚਰਣ ਹੈ। ਬੜਾ ਪਿਆਰਾ ਬਚਨ ਹੈ ਸਾਡੇ ਅਰਦਾਸ ਦਾ, ਗੁਰੂ ਰਾਮਦਾਸ ਜੀ ਸਿੱਖਾਂ ਨੂੰ ਕਹਿੰਦੇ ਆ ਕਿ ਧਰਿਓ ਅਰਥ ਜੋ ਸ਼ਬਦ ਮਝਾਰਾ, ਧਰਿਓ ਅਰਥ ਜੋ ਸ਼ਬਦ ਮਝਾਰਾ, ਇਹਦਾ ਅਰਥ ਜਿਹੜਾ ਅਰਥ ਸ਼ਬਦ ਵਿੱਚ ਰੱਖਿਆ ਹੈ, ਵਾਰ ਵਾਰ ਉਰ ਕਰੋ ਵਿਚਾਰਾ, ਉਸ ਅਰਥ ਨੂੰ ਵਾਰ ਵਾਰ ਵਿਚਾਰੋ। ਕਿਆ ਗੁਰ ਕਹੇ ਕਰੇ ਹਮ ਕਹਾਂ, ਗੁਰੂ ਦਾ ਸ਼ਬਦ ਕੀ ਕਹਿ ਰਿਹਾ ਤੇ ਮੇਰਾ ਮਨ ਕੀ ਕਰ ਰਿਹਾ। ਤੇ ਅੱਗੇ ਗੁਰੂ ਰਾਮਦਾਸ ਕਹਿੰਦੇ ਸਨੈ ਸਨੈ ਮਨ ਮੋਰੋ ਮਹਾਂ, ਇਹਨੇ ਛੇਤੀ ਕਾਬੂ ਨਹੀਂ ਆਉਣਾ, ਇਹਨੂੰ ਵਿਚਾਰ ਦੇ ਨਾਲ ਆਹਿਸਤਾ ਆਹਿਸਤਾ ਮੋੜਨ ਦਾ ਯਤਨ ਕਰੋ। ਮੈਂ ਇਸ ਕਰਕੇ ਆਪ ਨੂੰ ਬੇਨਤੀ ਕੀਤੀ ਜੀ, ਅਰਥ ਵੱਲ ਜ਼ਰੂਰ ਧਿਆਨ ਦਿਆ ਕਰੋ। ਕਬੀਰ, ਜੋ ਤੋਏ ਸਾਧ ਪਿਰਮ ਕੀ, ਜੇ ਤੇਰੇ ਅੰਦਰ ਇਹ ਸ਼ਰਤ ਆ ਕੇ ਪਿਆਰੇ ਨਾਲ ਪਿਆਰ ਦੀ ਖੇਡ ਖੇਡਣ ਲਈ, ਤੇ ਪਹਿਲੀ ਸ਼ਰਤ ਇਹ ਹੈ ਸੀਸ ਕਾਟ ਗਰ ਗੋਏ, ਆਪਣਾ ਸਿਰ ਵੱਢ ਕੇ ਉਹਦੇ ਵਾਸਤੇ ਗੇਂਦ ਬਣਾ ਦੇ, ਇਸ ਖੇਡ ਲੈ। ਹੁਣ ਅੱਗੇ ਦੀ ਭਾਵ ਅਰਥ ਲਾਂਗੇ ਜੀ। ਖੇਲਤ ਖੇਲਤ ਹਾਲ ਕਰ, ਕੱਲ ਸੰਗਤ ਜੀ ਆਪਾਂ ਹਾਲ ਦੇ ਅਰਥ ਕੀਤੇ ਸਨ, ਇਹ ਸੂਫੀਆਂ ਨਾਲ ਰਿਲੇਟਡ ਸ਼ਬਦ ਹੈ ਕਿ ਜਦੋਂ ਸੂਫੀ ਵਜਦ ਵਿੱਚ ਆ ਕੇ ਕਵਾਲੀ ਸੁਣਦਾ ਜਾਂ ਉਹ ਪੂਰੇ ਵਜਦ ਵਿੱਚ ਆ ਕੇ ਗਾਉਂਦਾ ਹੈ, ਹਾਲ ਦਾ ਅਰਥ ਹੁੰਦਾ ਵੀ ਇੰਨੀ ਪ੍ਰਾਣਾ ਨਾਲ ਉਹ ਗਾਏ ਕਿ ਉਹ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪਏ। ਦੂਜੀ ਗੱਲ ਕਹਿੰਦਾ ਜਿਹਨੂੰ ਆਪਣੇ ਸਰੀਰ ਦੀ ਸੁੱਧ ਬੁੱਧ ਸਮਾਂ ਸਥਾਨ ਹੀ ਭੁੱਲ ਜਾਏ, ਟਾਈਮ ਭੁੱਲ ਜਾਏ, ਸਮਾਂ ਭੁੱਲ ਜਾਏ, ਤਨ ਭੁੱਲ ਜਾਏ, ਇਹੋ ਜਿਹੇ ਬੰਦੇ ਨੂੰ ਕਹਿੰਦੇ ਆ ਵੀ ਇਹ ਸੂਫੀ ਦਾ ਹਾਲ ਹੈ। ਇੱਥੇ ਮੈਂ ਫਿਰ ਅਰਜ਼ ਕਰਾਂਗਾ, ਆਪਾਂ ਉਹ ਕੰਮ ਨਹੀਂ ਕਰਨਾ, ਪਰ ਇਹਦਾ ਇੱਕ ਅਰਥ ਤਾਂ ਕਰਨੇ ਚਾਹੀਦੇ ਨਾ। ਮਹਾਰਾਜ ਕਹਿ ਰਹੇ ਨੇ ਖੇਲਤ ਖੇਲਤ ਹਾਲ ਕਰ, ਜਿਵੇਂ ਸੂਫੀ ਕਰਦੇ ਹਨ, ਤੂੰ ਆਪਣੇ ਆਪ ਨੂੰ ਭੁੱਲ ਜਾ, ਸਮਾਂ ਭੁੱਲ ਜਾ, ਸਿਰਫ ਸ਼ਬਦ ਚੇਤੇ। ਅਗਲੀ ਗੱਲ, ਜੋ ਕਿਛ ਹੋਏ ਤਾਂ ਹੋਏ, ਜਦੋਂ ਤੂੰ ਪਿਆਰ ਕਰਨ ਹੀ ਲੱਗ ਪਿਆ, ਦੁਨੀਆਂ ਜੋ ਮਰਜ਼ੀ ਕਹਿ, ਜੋ ਮਰਜ਼ੀ ਤੇਰੇ ਨਾਲ ਵਾਪਰ ਜਾਏ, ਪਰ ਯਾਦ ਰੱਖੀ ਜਿਹਦੇ ਚਰਨਾਂ 'ਚ ਆਪਣਾ ਸਿਰ ਸੱਟ ਦਿੱਤਾ ਹੋਵੇ, ਤੇ ਮਹਾਰਾਜ ਕਹਿੰਦੇ ਬਸ ਉਸ ਤੋਂ ਬਿਨਾਂ ਫਿਰ ਕਿਸੇ ਦੀ ਪਰਵਾਹ ਨਾ ਕਰੀ। ਹੁਣ ਇਹ ਪਹਿਲਾ ਸਲੋਕ, ਅਜੇ ਇਹਦੀ ਕਥਾ ਨਹੀਂ ਮੈਂ ਕਰ ਕੀਤੀ ਜੀ, ਅਰਥ ਦੁਬਾਰਾ ਕਰਨ ਲੱਗਾ ਅਗਲੇ ਸਲੋਕ ਦੇ। ਅਗਲੀ ਗੱਲ, ਕਿਹਦੇ ਨਾਲ ਖੇਡੇ, ਇਹ ਤਾਂ ਸਵਾਲ ਪੈਦਾ ਹੋ ਗਿਆ ਨਾ ਜੀ, ਸੇਸ ਭੇਟ ਕਰ ਦਿਓ। ਖੇਡਣ ਵਾਸਤੇ ਤਾਂ ਨਾਲ ਸਾਥੀ ਵੀ ਚਾਹੀਦੇ ਨੇ, ਇਕੱਲਾ ਬੰਦਾ ਕਿੰਨੀ ਕੁ ਪ੍ਰੈਕਟਿਸ ਕਰ ਲੈਂਦਾ ਜੀ, ਕੋਈ ਨਾ ਕੋਈ ਸਾਥੀ ਤਾਂ ਚਾਹੀਦਾ। ਇੱਥੇ ਫਿਰ ਮਹਾਰਾਜ ਕਹਿੰਦੇ ਨੇ ਕਬੀਰ ਜੋ ਤੋ ਜੋ ਤੋਏ ਸਾਧ ਪਿਰਮ ਕੀ, ਦੁਬਾਰਾ ਫਿਰ ਰਿਪੀਟ ਕੀਤਾ, ਜੇ ਤੇਰੇ ਮਨ ਚ ਇਹ ਸ਼ਰਧਾ ਹੈ ਪਿਆਰੇ ਦੀ ਪਿਆਰ ਕਰਨ ਦੀ ਖੇਡ ਖੇਡਣ ਦੀ, ਪਾਕੇ ਸੇਤੀ ਖੇਲ, ਪਾਕੇ ਦਰਥੇ ਪੱਕੇ ਹੋਏ, ਇਹਦਾ ਮਤਲਬ ਜਿਹੜੇ ਆਤਮਕ ਤੌਰ ਤੇ ਪਹੁੰਚੇ ਹੋਏ ਗੁਰਮੁਖ ਨੇ ਨਾ, ਇਹ ਪ੍ਰੇਮ ਦੀ ਖੇਡ ਉਹਨਾਂ ਦੀ ਸੰਗਤ ਵਿੱਚ ਖੇਡੀ ਜਾ ਸਕਦੀ ਹੈ। ਦੇਖੋ
ਸਤਿਗੁਰੂ ਨਾਲ ਨਾਲ ਸਮਤ ਦਿੰਦੇ ਪਾ ਭਗਤ ਜੀ ਪਾਕੇ ਸੇਤੀ ਖੇਲ ਤੇ ਜੇ ਕੋਈ ਪਖੰਡੀ ਦੰਭੀ ਮਿਲ ਗਿਆ ਜਿਹੜਾ ਮਨ ਤੋਂ ਕੁਛ ਤੇ ਜ਼ਬਾਨ ਤੋਂ ਕੁਛ ਫਿਰ ਕਹਿਣਗੇ ਹਾਲਤ ਇਹ ਹੋਵੇਗੀ ਕਾਚੀ ਸਰਸੋਂ ਪੇਲ ਕਹਿ ਕੱਚੀ ਸਰੋਂ ਨੂੰ ਆਪਾਂ ਜੇ ਮੰਨ ਲਓ ਕਹਾਣੀ ਚ ਪੀੜ ਦਈਏ ਪੇਲ ਕਹਿ ਦਰ ਤੇ ਪੀੜ ਦਈਏ ਕੱਚੀ ਸਰੋਂ ਦਾ ਨਾ ਕਦੀ ਤੇਲ ਨਿਕਲਦਾ ਤੇ ਨਾ ਕਦੀ ਖਲ ਬਣਦੀ ਹੈ ਇਹਦਾ ਭਾਵ ਅਰਥ ਇਹ ਹੈ ਕੱਚੇ ਬੰਦੇ ਨਾਲ ਤੂੰ ਸੰਸਾਰੀ ਖੇਡਾਂ ਖੇਡਦਾ ਰਹੇ ਇਹਦੇ ਵਿੱਚੋਂ ਨਾ ਤੈਨੂੰ ਤੱਤ ਗਿਆਨ ਮਿਲਣਾ ਹੈ ਨਾ ਤੈਨੂੰ ਰਸ ਆਉਣਾ ਹੈ ਇਹ ਸਤਿਗੁਰਾਂ ਨੇ ਬਚਨ ਕਿਹਾ ਪਰ ਥੋੜੀ ਜਿਹੀ ਬੇਨਤੀ ਜੀ ਸੀਸ ਕਾਟ ਕਰ ਗੋਏ ਕੀ ਹੈ ਇੱਕ ਤਾਂ ਸੱਚੀ ਮੁੱਚੀ ਫਿਜ਼ੀਕਲ ਤੌਰ ਤੇ ਜੀ ਆਪਣਾ ਸਿਰ ਭੇਟ ਕਰਨਾ ਪਰ ਗੁਰਬਾਣੀ ਦੇ ਅੰਤਰੀਵ ਅਰਥ ਬਹੁਤ ਜ਼ਿਆਦਾ ਅੰਤਰੀਵ ਅਰਥ ਨੇ ਜੇ ਪਿਆਰ ਕਰਨਾ ਹੈ ਤੇ ਉਹਦੀ ਭੇਟਾ ਕੀ ਹੈ ਇੱਥੇ ਸ਼ਬਦ ਵਰਤਿਆ ਸੀਸ ਸੀਸ ਦਾ ਅਰਥ ਹੈ ਸਿਰ ਬਾਹਰਮੁਖੀ ਅਰਥ ਇਹ ਨੇ ਕਿ ਆਹ ਸਰੀਰ ਦੇ ਉੱਪਰ ਲੱਗਾ ਹੋਇਆ ਸਿਰ ਪਰ ਅੰਤਰੀਵ ਅਰਥ ਇਹ ਨੇ ਕਿ ਅੰਦਰ ਦੀ ਈਗੋ ਜਿਹੜੀ ਕਈ ਜਨਮਾਂ ਦੀ ਹਉਮੈ ਟਿਕਣ ਨਹੀਂ ਦਿੰਦੀ ਆਪਣੇ ਹੰਕਾਰ ਦਾ ਸਿਰ ਵੱਢ ਕੇ ਆ ਫਿਰ ਪਤਾ ਲੱਗੇਗਾ ਪ੍ਰੇਮ ਦੀ ਖੇਡ ਕੀ ਹੁੰਦੀ ਹੈ ਫਿਰ ਅਰਸ਼ਮ ਅਸੀਂ ਸਤਿਗੁਰਾਂ ਦੀ ਬਾਣੀ ਚੋਂ ਲੈਂਦੇ ਹਾਂ ਨਾ ਜੀ ਕਿ ਸਿਰ ਵੱਢ ਕੇ ਭੇਟ ਕਰਦੇ ਹੰਕਾਰ ਦਾ ਸਿਰ ਵੀ ਜਿਵੇਂ ਇੱਕ ਸਤਿਗੁਰਾਂ ਦੀ ਬਾਣੀ ਦਾ ਤੁਸੀਂ ਬਚਨ ਪੜ੍ਹਦੇ ਹੋ ਸਾਰੇ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ ਉਹ ਆਹ ਹੀ ਬਚਨ ਹੈ ਜੇ ਤੇਰੇ ਮਨ ਦੇ ਅੰਦਰ ਪ੍ਰੇਮ ਦੀ ਖੇਡ ਖੇਡਣ ਦਾ ਚਾਹ ਹੈ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਮੇਰੀ ਗਲੀ ਵਿੱਚ ਮੇਰੇ ਰਸਤੇ ਤੇ ਅਕਾਲ ਪੁਰਖ ਵਾਹਿਗੁਰੂ ਜੀ ਕਹਿ ਰਹੇ ਤੇ ਰਸਨਾ ਸਤਿਗੁਰਾਂ ਦੀ ਹੈ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਇਸ ਗਲੀ ਚੋਂ ਜੇ ਲੰਘਣਾ ਪ੍ਰੇਮ ਵਾਲੀ ਗਲੀ ਚੋਂ ਲੰਘਣਾ ਹੈ ਤੇ ਆਪਣੀ ਖੌਮੇ ਨੂੰ ਆਪਣੀ ਮੈਂ ਮੇਰੀ ਨੂੰ ਵੱਢ ਦੇ ਮਹਾਰਾਜ ਕਹੇ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ ਆਪਣਾ ਸਿਰ ਗੁਰੂ ਨੂੰ ਭੇਟ ਕਰ ਦੇ ਫਿਰ ਕਿਸੇ ਦੀ ਮੁਥਾਜੀ ਨਾ ਕਰੀ ਦੇਖੋ ਇਹਦੀ ਬੜੇ ਇਸ ਸਲੋਕ ਦੀ ਅਰਥ ਆਪਾਂ ਕਿੰਨਾ ਸਮਾਂ ਹੋ ਸਕਦੇ ਨੇ ਜੀ ਪਹਿਲੀ ਗੱਲ ਚਾਹ ਤੋ ਪ੍ਰੇਮ ਫਿਰ ਖੇਲਣ ਫਿਰ ਚਾਹੋ ਕਿੱਡੇ ਪਿਆਰੇ ਸ਼ਬਦ ਨੇ ਪਰਮਾਤਮਾ ਤਾਂ ਆਪ ਹੀ ਚਾਹੀ ਲਿਆ ਹੈ ਆਪ ਹੀ ਚਾਹ ਸਰੂਪ ਹੈ ਜੇ ਤੇਰੇ ਮਨ ਚ ਪ੍ਰੇਮ ਦੀ ਖੇਡ ਖੇਡਣ ਦਾ ਚਾਹ ਹੈ ਜੋ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਨ ਨਾ ਕੀਜੈ ਇੱਕ ਇੱਕ ਆਪਾਂ ਬਚਨ ਹੋਰ ਲੈਂਦੇ ਹਾਂ ਸਤਿਗੁਰਾਂ ਦਾ ਇੱਕ ਬਚਨ ਹੈ ਸਿਰ ਦੇ ਸੰਬੰਧ ਵਿੱਚ ਉਹ ਹੈ ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੈ ਉਤਾਰ ਜਿਹੜਾ ਆਪਣੀ ਖੌਮੇ ਨੂੰ ਵੱਢ ਕੇ ਰੱਖਦਾ ਜੋ ਸਿਰ ਧਰੈ ਉਤਾਰ ਸਤਿਗੁਰ ਕਾ ਭਾਣਾ ਮੰਨ ਲੈ ਸ਼ਬਦ ਰੱਖੇ ਉਰਤਾਰ ਸਤਿਗੁਰੂ ਜੀ ਦੇ ਭਾਣੇ ਨੂੰ ਰਜ਼ਾ ਨੂੰ ਖਿੜੇ ਮੱਥੇ ਸਵੀਕਾਰ ਕਰ ਲੈ ਤੇ ਗੁਰੂ ਦੇ ਸ਼ਬਦ ਨੂੰ ਆਪਣੇ ਖਿਰਦੇ ਚ ਵਸਾ ਲੈ ਸਿਰ ਵੱਢਣ ਦਾ ਮਤਲਬ ਆਪਣੀ ਖੌਮੇ ਨੂੰ ਛੱਡਣਾ ਵੀ ਹੈ ਮੈਂ ਦੋਨੋਂ ਪੱਖ ਆਪ ਨਾਲ ਸਾਂਝੇ ਕਰਾਂਗਾ ਬਾਹਰਮੁਖੀ ਤੌਰ ਤੇ ਵੀ ਜਿਹੜਾ ਪ੍ਰੇਮ ਕਰਦਾ ਹੈ ਉਹ ਕੁਝ ਲੁਕਾ ਕੇ ਰੱਖਦਾ ਜੀ ਜਿਹਨੂੰ ਪ੍ਰੇਮ ਕੀਤਾ ਜਾਂਦਾ ਉਹਦੇ ਤੋਂ ਕੁਝ ਨਹੀਂ ਲੁਕਾਇਆ ਜਾਂਦਾ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਡੀ ਇੱਕੋ ਗੱਲ ਕਹੀ ਕਿ ਪਰਮਾਤਮਾ ਨੂੰ ਵਾਹਿਗੁਰੂ ਜੀ ਨੂੰ ਪਰਮੇਸ਼ਵਰ ਨੂੰ ਪਾਉਣ ਦਾ ਇੱਕੋ ਇੱਕ ਤਰੀਕਾ ਹੈ ਕਿ ਪ੍ਰੇਮ ਵੈਸੇ ਅਸੀਂ ਇੱਕ ਬਚਨ ਰੋਜ਼ ਅੰਮ੍ਰਿਤ ਵੇਲੇ ਪੜ੍ਹਦੇ ਹਾਂ ਜੀ ਜਪਜੀ ਸਾਹਿਬ ਦੀ ਬਾਣੀ ਚੋਂ ਸਤਿਗੁਰਾਂ ਦੀ ਚੌਥੀ ਪੌੜੀ ਮੈਂ ਇਸ ਅਨੁਸਾਰ ਵੀ ਕਹਿ ਕੇ ਆਇਆ ਕਿ ਪਰਮੇਸ਼ਵਰ ਦੀ ਜਿਹੜੀ ਬੋਲੀ ਹੈ ਜਿਹੜੀ ਭਾਖਾ ਹੈ ਉਹ ਸਿਰਫ ਭਾਓ ਹੈ ਪ੍ਰੇਮ ਹੈ ਮਹਾਰਾਜ ਦਾ ਬਚਨ ਹੈ ਨਾ ਕਿ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਓ ਉਹਨਾਂ ਦੀ ਭਾਖਿਆ ਜਿਹੜੀ ਬੋਲੀ ਹੈ ਉਹ ਭਾਓ ਹੈ ਪ੍ਰੇਮ ਹੈ ਹੁਣ ਉੱਥੇ ਕੋਈ ਸ਼ਬਦ ਨਹੀਂ ਵਰਤਿਆ ਅਰਬੀ ਹੈ ਸੰਸਕ੍ਰਿਤ ਹੈ ਫਾਰਸੀ ਹੈ ਸ਼ਬਦ ਇੱਕੋ ਵਰਤਿਆ ਪ੍ਰੇਮ ਹਿਰਦੇ ਵਿੱਚ ਪ੍ਰੇਮ ਹੋਵੇ ਤੇ ਯਾਦ ਰੱਖਿਓ ਨਾ ਵੀ ਸ਼ਬਦ ਜ਼ਬਾਨ ਦੇ ਉੱਤੇ ਆਉਣ ਪਰਮਾਤਮਾ ਹਿਰਦੇ ਦੇ ਪ੍ਰੇਮ ਨੂੰ ਸਮਝਦਾ ਪਿਆ ਹੈ ਪਰ ਫਿਰ ਅਰਜ ਇਹ ਪਿਆਰ ਪੈਦਾ ਕਿਵੇਂ ਹੋਵੇ ਕਹਿਣ ਨੂੰ ਤੇ ਅਸੀਂ ਰੋਜ਼ ਇਹ ਪਾਠ ਗੁਰੂ ਗੋਬਿੰਦ ਸਿੰਘ ਜੀ ਦਾ ਸਵੱਈਆ ਪੜ੍ਹਦੇ ਹਾਂ ਜੀ ਕਿ ਕਹਾ ਭਇਓ ਜੋ ਦੋ ਲੋਚਨ ਮੂੰਦ ਕਹਿ ਬੈਠ ਰਹੋ ਬਕ ਧਿਆਨ ਲਗਾਇਓ ਕੀ ਹੋਇਆ ਕਿ ਤੂੰ ਆਪਣੇ ਦੋਨੋਂ ਅੱਖਾਂ ਨੂੰ ਬੰਦ ਕਰਕੇ ਬੈਠ ਗਿਆ
ਬਗਲਾ ਵੀ ਤਾਂ ਨੇਤਰ ਬੰਦ ਕਰਕੇ ਨਦੀ ਦੇ ਕਿਨਾਰੇ ਬੈਠਦਾ ਹੈ। ਕਹਾ ਭਾਇਓ ਜੋ ਦੋ ਲੋਚਨ ਮੂੰਦ ਕੇ ਬੈਠ ਰਿਹੋ, ਬਕ ਧਿਆਨ ਲਗਾਇਓ, ਨਾਤ ਫਿਰਿਓ, ਲਿਓ ਸਾਤ ਸਮੁੰਦਰਨ, ਲੋਕ ਗਇਓ ਪਰਲੋਕ ਗਵਾਇਓ। ਕਰਮਕਾਂਡ ਦਾ ਜ਼ਿਕਰ, ਸਾਰੇ ਤੀਰਥਾਂ ਤੇ ਇਸ਼ਨਾਨ ਕਰ ਲਿਆ, ਬਾਸ ਕੀਓ ਬਿਖਿਆਨ ਸੋ ਬੈਠ ਕੇ, ਐਸੇ ਐਸੇ ਸੋ ਬੈਸ ਬਤਾਇਓ। ਸਾਰੀ ਉਮਰ ਕੱਢ ਦਿੱਤੀ ਵਿਸ਼ੇ ਵਕਾਰਾਂ ਵਿੱਚ ਨਿੱਠ ਨਿੱਠ ਕੇ, ਉਹ ਚ ਬਹਿ ਕੇ ਮਹਾਰਾਜ ਦੇ ਬਚਨ। ਅਗਲਾ ਬਚਨ ਹੈ ਕਿ ਸਾਚ ਕਹੋ ਸੁਣ ਲਿਖੋ, ਸਭ ਹੈ, ਇੱਕ ਨੂੰ ਨਹੀਂ ਕਿਹਾ, ਸਾਰੇ ਸੁਣ ਲਓ। ਮਹਾਰਾਜ ਕਹਿੰਦੇ ਆ ਸਾਚ ਕਹੋ ਸੁਣ ਲਿਖੋ ਸਭ ਹੈ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਪਾਇਓ, ਜਿੰਨੇ ਪ੍ਰੇਮ ਕੀਤਾ ਉਹਨੇ ਪਾਇਆ। ਪਰ ਪਾਠ ਕਰਦੇ ਕਈ ਵਾਰੀ ਮਨ ਚ ਆਉਂਦਾ ਹੈ ਜੀ, ਅੰਦਰ ਸੁੱਕਾ ਹੁੰਦਾ ਹੈ, ਉਹ ਪ੍ਰੇਮ ਦੀ ਅਵਸਥਾ ਕਿਵੇਂ ਸਤਿਗੁਰੂ ਮਿਲੇ। ਸੰਗਤ ਜੀ ਆਪ, ਮੈਂ ਕੱਲ ਵੀ ਪ੍ਰਬੰਧਕ ਵੀਰਾਂ ਨਾਲ ਵੀ ਗੱਲ ਹੋਈ ਤੇ ਮੈਂ ਕਹਿੰਦਾ ਹੁੰਦਾ ਕਿ ਹਰ ਗੁਰਦੁਆਰੇ ਦੇ ਵਿੱਚ ਸਾਲ ਬਾਅਦ, ਦੋ ਸਾਲ ਬਾਅਦ, ਪਲੀਜ਼ ਹੱਥ ਜੋੜ ਕੇ ਬੇਨਤੀ, ਕਿਸੇ ਧੜੇ ਨਾਲ ਜੋੜ ਕੇ ਵਿਆਖਿਆ ਨਾ ਵੇਖਿਓ। ਹਰ ਗੁਰਦੁਆਰੇ ਦੇ ਵਿੱਚ ਦੋ ਸਾਲ ਬਾਅਦ, ਸਾਲ ਬਾਅਦ ਸੰਥਿਆ ਸਹਿਜ ਪਾਠ ਜ਼ਰੂਰ ਹੋਣਾ ਚਾਹੀਦਾ ਹੈ। ਸੰਥਿਆ ਹੋਵੇ, ਸਹਿਜ ਪਾਠ ਹੋਵੇ, ਕੋਲ ਪੈਨ ਕਾਪੀ ਹੋਵੇ। ਸੰਗਤ ਜੀ ਇੱਕ ਵਾਰੀ ਸੰਥਿਆ ਸਹਿਜ ਪਾਠ ਕਰ ਲਿਆ, ਜਿਹੜੇ ਸੰਥਿਆ ਕਰਦੇ ਆ ਨਾ ਜੀ, ਸੱਚ ਜਾਣਿਓ, ਬਾਕੀ ਸਾਰੀਆਂ ਪੜ੍ਹਾਈਆਂ ਜਿਉਂਦੇ ਜੀ ਰੋਟੀ ਦਾ ਸਾਧਨ ਹੋਣਗੀਆਂ। ਜਿਹੜਾ ਸਤਿਗੁਰਾਂ ਦਾ ਸੰਥਿਆ ਪਾਠ ਕਰ ਲਏਗਾ ਨਾ, ਉਹ ਸ਼ਬਦ ਤਾਂ ਮਰਨ ਤੋਂ ਬਾਅਦ ਦੀ ਵੀ ਪੂੰਜੀ ਬਣ ਜਾਂਦਾ ਹੈ, ਕਿਉਂਕਿ ਸ਼ਬਦ ਦਾ ਸੰਬੰਧ ਸਾਡੇ ਸਰੀਰ ਤਿਆਗਣ ਤੋਂ ਬਾਅਦ ਦਾ ਵੀ ਹੈ। ਹੁਣ ਅਸੀਂ ਜਦੋਂ ਪਾਠ ਕਰਨੇ ਆ, ਇੱਕ ਸ਼ਬਦ ਹੁੰਦਾ ਭੈ ਭਾਓ, ਇੱਕ ਸ਼ਬਦ ਹੁੰਦਾ ਭਾਓ, ਫਿਰ ਅਰ ਸੁਣਿਓ, ਇੱਕ ਸ਼ਬਦ ਹੁੰਦਾ ਭਾਓ, ਦੂਜਾ ਸ਼ਬਦ ਹੁੰਦਾ ਭਾਓ, ਭੱਬੇ ਨੂੰ ਕੰਨਾ ਲੱਗਾ ਹੈ ਨਾ, ਭਾਓ। ਤੇ ਜ਼ਿਆਦਾਤਰ ਜਦੋਂ ਪਾਠ ਕੀਤਾ, ਜਿੱਥੇ ਭਾਓ ਹੋਵੇਗਾ ਉੱਥੇ ਹੀ ਭਾਓ ਹੋਵੇਗਾ। ਫਿਰ ਅਰ ਸੁਣਿਓ, ਭਾਓ ਦਾ ਲਫ਼ਜ਼ੀ ਅਰਥ ਹੁੰਦਾ ਡਰ, ਅਸੀਂ ਇਹ ਅਰਥ ਕਰਨੇ। ਹੁਣ ਭੈ ਕਈ ਤਰ੍ਹਾਂ ਦਾ, ਮੈਨੂੰ ਯਾਦ ਹੈ ਇੱਥੇ ਬਾਬਾ ਫਰੀਦ ਸਾਹਿਬ ਦੇ ਸਲੋਕਾਂ ਦੀ ਕਥਾ ਕੀਤੀ ਕਈ ਸਾਲ ਪਹਿਲਾਂ, ਤੇ ਭੈ ਸ਼ਬਦ ਆਇਆ ਸੀ। ਡਰ ਇੱਕ ਤਰ੍ਹਾਂ ਦਾ ਥੋੜ੍ਹਾ ਹੈ, ਦੀਨੀ ਡਰ ਵੀ ਹੈ, ਧਰਮ ਦਾ ਸ਼ਬਦ ਪੜ੍ਹਨੇ ਉਹ 'ਚ ਵੀ ਡਰ ਪਿਆ ਹੈ ਕਿ ਪਾਪੀ ਕਰਮ ਕਮਾਉਂਦੇ ਕਰਦੇ ਖਾਏ ਖਾਏ, ਨਾਨਕ ਜਿਉਂ ਮੱਥਨ ਮਾਧਾਣੀ ਆ ਤਿਉਂ ਮੱਥੈ ਧਰਮ ਰਾਏ। ਭੈ ਨੇ ਡਰ ਹੀ ਹੈ ਨਾ, ਦੀਨੀ ਭੈ ਹੈ, ਇੱਕ ਦੁਨਿਆਵੀ ਭੈ ਹੈ, ਸੱਚਮੁੱਚ ਇੱਕ ਤੀਜਾ ਭੈ ਹੈ ਜਿਹੜਾ ਸਾਡੇ ਫੁਰਨਿਆਂ ਨੇ ਆਪ ਪੈਦਾ ਕੀਤਾ ਹੋਇਆ, ਜਿਹਨੂੰ ਡਿਪਰੈਸ਼ਨ ਐਗਜ਼ਾਇਟੀ ਕਹਿੰਦੇ, ਆਪੇ ਹੀ ਪੈਦਾ ਕੀਤਾ ਨਾ, ਉਹ ਚੀਜ਼ ਵੀ ਡਰਾਉਂਦੀ ਹੈ। ਦੀਨੀ ਭੈ ਹੈ, ਦੁਨਿਆਵੀ ਭੈ ਹੈ, ਸਾਡੇ ਮਨ ਨੇ ਆਪਣੇ ਕੋਲੋਂ ਉਹ ਭੈ ਆਪ ਕ੍ਰੀਏਟ ਕਰ ਲਿਆ ਜਿਹੜਾ ਬਿਮਾਰੀ ਦਾ ਰੂਪ ਬਣ ਜਾਂਦਾ। ਤੇ ਚੌਥਾ ਭੈ ਹੈ ਦੈਵੀ ਭੈ, ਜਿਸ ਅੰਦਰ ਕਰਤਾਰ ਦਾ ਭੈ ਪੈਦਾ ਹੋ ਜਾਏ, ਵਾਹਿਗੁਰੂ ਮੇਰ ਕਰੇ ਉਹ ਪ੍ਰੇਮ ਤੱਕ ਜ਼ਰੂਰ ਪਹੁੰਚਦਾ ਹੈ, ਕਿਉਂਕਿ ਭਾਓ ਵਾਲਾ ਹੀ ਭਾਓ ਤੱਕ ਪਹੁੰਚਦਾ। ਜਿਵੇਂ ਇੱਕ ਦੋ ਸ਼ਬਦ ਆਪਾਂ ਪੜ੍ਹਾਂਗੇ, ਜ਼ਿਆਦਾ ਨਹੀਂ ਜੀ। ਇੱਕ ਤਾਂ ਜਪਜੀ ਸਾਹਿਬ ਜੀ, ਆਪ ਦੇਖੋ, ਇਹ ਭਾਓ ਖੱਲਾ ਅਗਮ ਤਪ ਤਾਓ, ਅੱਗੇ ਭਾਂਡਾ ਭਾਓ ਅੰਮ੍ਰਿਤ ਤਾਲ। ਭਾਓ ਪਹਿਲਾਂ ਭਾਓ ਹੈ ਪਰਮੇਸ਼ਵਰ ਤੋਂ ਡਰਨਾ। ਹੁਣ ਇੱਥੇ ਸਵਾਲ ਉੱਠਦਾ ਜੀ, ਉਹ ਤੋਂ ਡਰੀਏ ਕਿਉਂ, ਉਹ ਤਾਂ ਮਾਂ ਬਾਪ ਹੈ, ਉਹਦੇ ਤੋਂ ਡਰੀਏ? ਨਹੀਂ ਪਿਆਰਿਓ, ਉਸ ਦੇ ਅਦਬ ਵਿੱਚ, ਉਹਦੇ ਭੈ ਦੇ ਵਿੱਚ ਇੰਨੀ ਤਾਕਤ ਹੈ। ਗੁਰੂ ਅਮਰਦਾਸ ਕਹਿੰਦੇ, ਜਿਸ ਬੰਦੇ ਅੰਦਰ ਵਾਹਿਗੁਰੂ ਜੀ ਦਾ ਭੈ ਪੈਦਾ ਹੋ ਜਾਏ, ਉਹ ਭੈ ਬੰਦੇ ਦੇ ਅੰਦਰ ਦੀ ਖੌਮੇ ਦੀ ਮੈਲ ਨੂੰ ਸਾੜ ਦਿੰਦਾ ਹੈ। ਅਸੀਂ ਇੱਕ ਬਚਨ ਪੜ੍ਹਨੇ ਇਸ ਬਾਅਦ ਗੁਰੂ ਅਮਰਦਾਸ ਜੀ ਦਾ, ਕਿ ਜਿਉਂ ਬੈਸੰਤਰ ਧਾਤ ਸ਼ੁੱਧ ਹੋਏ, ਬੈਸੰਤਰ ਦਾ ਅਰਥ ਅੱਗ, ਧਾਤ ਦਾ ਅਰਥ ਇੱਥੇ ਵੀ ਸੋਨਾ, ਕਿਉਂਕਿ ਆਪ ਨੂੰ ਪਤਾ ਹੈ ਜਦੋਂ ਕੁਠਾਲੀ ਵਿੱਚ ਸੁਨਾਰ ਵੀਰ ਸੋਨਾ ਪਾਉਂਦਾ, ਉਸ ਦੇ ਥੱਲੇ ਅੱਗ ਬਾਲਦਾ ਹੈ, ਤੇ ਜਿੰਨੀ ਅੱਗ ਤੇਜ਼ ਹੁੰਦੀ ਹੈ ਓਨੀ ਸੋਨੇ ਦੀ ਮੈਲ ਸੜਦੀ ਹੈ। ਜਿਵੇਂ ਅੱਗ ਕੁਠਾਲੀ 'ਚ ਪਏ ਹੋਏ ਸੋਨੇ ਦੀ ਮੈਲ ਨੂੰ ਸਾੜ ਦਿੰਦਾ ਹੈ, ਇਸੇ ਤਰ੍ਹਾਂ ਪਰਮਾਤਮਾ ਦਾ ਭੈ ਜਿਹੜਾ ਬੰਦੇ ਦੇ ਅੰਦਰ ਦੀ ਦੁਰਮਤ ਨੂੰ ਸਾੜ ਦਿੰਦਾ ਹੈ। ਜਿਉਂ ਬੈਸੰਤਰ ਧਾਤ ਸ਼ੁੱਧ ਹੋਏ, ਤਿਉਂ ਹਰਕਾ ਭਾਓ ਦੁਰਮਤ ਮੈਲ ਗਵਾਏ। ਫਿਰ ਆਪ ਜੀ ਦੇਖੋ,
ਗੁਰਬਾਣੀ ਚ ਇਕੱਠੇ ਸ਼ਬਦ ਆਉਣਗੇ। ਇੱਕ ਅਸੀਂ ਪਾਠ ਕਰ ਰਹੇ ਹੁਣ ਆਪਾਂ ਦੇਖਿਆ ਨਾ ਕਿ ਭਾਉ ਖਲਾ ਤੇ ਉਹਦੇ ਵਿੱਚ ਆਇਆ ਭਾਂਡਾ ਭਾਉ, ਭਾਵੇਂ ਉਹ ਧੋਖਣੀ ਅਰਥ ਕਰਨੇ ਆ ਪ੍ਰੇਮ ਦਾ ਭਾਂਡਾ। ਇੱਕ ਪਾਠ ਕਰ ਦਿਓ ਭੈਕੀਆਂ ਦੇ ਸਲਾਈਆਂ ਨੈਣੀ, ਅੱਗੇ ਭਾਵ ਕਾ ਕਰ ਸ਼ਿੰਗਾਰੋ, ਭੈ ਦੀਆਂ ਅੱਖਾਂ ਚ ਸਲਾਈਆਂ ਪਾ ਵਾਹਿਗੁਰੂ ਦਾ ਡਰ ਤੇ ਪ੍ਰੇਮ ਦਾ ਸ਼ਿੰਗਾਰ ਬਣੇਗਾ। ਅਸੀਂ ਇੱਕ ਪਾਠ ਆਸਾ ਕੀ ਵਾਰ ਚ ਕਰਨੇ ਆ, ਨੱਚਣ ਕੁੱਦਣ ਮਨ ਕਾ ਚਾਓ, ਨਾਨਕ ਜਿਨ ਮਨ ਭਾਓ ਤਿਨਾ ਮਨ ਭਾਓ। ਫਿਰ ਖੈਰ ਮੈਂ ਆਪਣੇ ਵਿਸ਼ੇ ਤੋਂ ਦੂਰ ਨਾ ਜਾਵਾਂ। ਗੁਰੂ ਸਾਹਿਬ ਕਹਿੰਦੇ ਨੇ ਕਿ ਜੇ ਤੇਰੇ ਮਨ ਚ ਇਹ ਸ਼ਰਧਾ ਹੈ ਕਿ ਮੈਂ ਉਸ ਨੂੰ ਪ੍ਰੇਮ ਕਰਨਾ ਹੈ ਤੇ ਉਹਦੀ ਸ਼ਰਤ ਇੱਕੋ ਹੈ ਕਿ ਆਪਣਾ ਸੀਸ ਉਹਨੂੰ ਭੇਟਾ ਕਰ ਦੇ। ਤੇ ਸਾਰੀ ਗੁਰਬਾਣੀ ਚ ਯਾਦ ਰੱਖਿਓ ਜਿੰਨਾ ਵੀ ਪਾਇਆ ਉਹਨਾਂ ਕੋਕਾ ਦੇ ਕੇ ਕਿਹਾ ਕਿ ਉਹ ਪ੍ਰੇਮ ਨਾਲ ਹੀ ਵਸ ਆਉਂਦਾ ਹੈ, ਉਹ ਪ੍ਰੇਮ ਦੇ ਅਧੀਨ ਹੈ। ਤੇ ਇੱਥੋਂ ਤੱਕ ਜਿਸ ਅੰਦਰ ਪ੍ਰੀਤ ਵਾਹਿਗੁਰੂ ਜੀ ਦੀ ਪੈਦਾ ਹੋ ਜਾਏ, ਕਈ ਵਾਰੀ ਸ਼ਬਦਾਵਲੀ ਹੋ ਸਕਦਾ ਹੈ ਕਿ ਉਹਦੀ ਮਾਂਝੀ ਹੋਈ ਵਿਦਵਾਨਾਂ ਵਾਲੀ ਸ਼ਬਦਾਵਲੀ ਨਾ ਹੋਵੇ। ਜਿਹਦੇ ਅੰਦਰ ਪਿਆਰ ਪੈਦਾ ਹੋ ਜਾ, ਹੋ ਸਕਦਾ ਹੈ ਉਹਦੇ ਕੋਲ ਲਿਟਰੇਰੀ ਸ਼ਬਦ ਨਾ ਹੋਣ। ਪਰ ਮਹਾਰਾਜ ਕਹਿੰਦੇ ਨਹੀਂ, ਉਹ ਕਰਤਾਰ ਬਾਹਰ ਦੇ ਭੁੱਲੇ ਹੋਏ ਸ਼ਬਦਾਂ ਨੂੰ ਵੀ ਸਵੀਕਾਰ ਕਰ ਦਿੰਦਾ ਹੈ। ਜਿਨ ਅੰਤਰ ਹਰ ਹਰ ਪ੍ਰੀਤ ਹੈ, ਧੰਨ ਗੁਰੂ ਰਾਮਦਾਸ ਜੀ, ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸ਼ੁਗਰ ਸਿਆਣੇ ਰਾਮ ਰਾਜੇ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਪੀ ਖਰੇ ਖਰ ਭਾਣੇ। ਇਹ ਤੇ ਸਤਿਗੁਰਾਂ ਨੇ ਕਬੀਰ ਸਾਹਿਬ ਨੇ ਪਹਿਲਾ ਬਚਨ ਕਿਹਾ, ਜੋ ਤੋਂ ਸਾਧ ਪਿਰਮ ਕੀ ਸੀਸ ਕਾਟ ਕਰ ਗੋਏ। ਫਿਰ ਬੇਨਤੀ, ਸਿਹਾਉਮੇ ਮਾਰਨੀ ਬੜੀ ਮੁਸ਼ਕਲ ਹੈ। ਇੱਕ ਤਾਂ ਇਹ ਨਾਲ ਆਈ ਜੰਮੀ ਸਾਡੇ ਸਾਡੇ ਬਹੁਤ ਸੂਝਵਾਨ ਸੱਜਣ ਬੈਠੇ ਆ ਗੁਰਮੁਖ ਪਿਆਰੇ, ਵੇਖੋ ਹਉਮੇ ਅਸੀਂ ਨਹੀਂ ਪੈਦਾ ਕੀਤੀ, ਹਉਮੇ ਹੁਕਮ ਚ ਆਈ ਹੈ। ਆਪ ਜੀ ਗੁਰੂ ਅੰਗਦ ਸਾਹਿਬ ਦਾ ਇੱਕ ਬਚਨ ਪੜ੍ਹਦੇ ਹੋ, ਮੇਰਾ ਖਿਆਲ ਸੱਤਵੀਂ ਪੌੜੀ ਆਸਾ ਕੀ ਵਾਰ ਦੀ, ਉਹ ਹੈ ਸੇਵ ਕੀਤੀ ਸੰਤੋਖੀ। ਉਸ ਨਾਲ ਜਿਹੜੇ ਸ਼ਲੋਕ ਨੇ ਉਹ ਹਉਮੇ ਨਾਲ ਰਿਲੇਟਡ ਨੇ। ਹਉਮ ਵਿੱਚ ਆਇਆ, ਹਉਮ ਵਿੱਚ ਗਿਆ, ਅਗਲਾ ਸ਼ਲੋਕ ਹੈ ਹਉਮੈ ਇਹ ਖਾ ਜਾਤ ਕਹਿ ਹਉਮੈ ਕਰਮ ਕਮਾਹੇ। ਉੱਥੇ ਜਾਤ ਦਾ ਅਰਥ ਜਿਹੜਾ ਵਿਦਵਾਨਾਂ ਨੇ ਕੀਤਾ, ਆਹ ਜਾਤ ਨੇ। ਕੱਲ ਜਿਵੇਂ ਆਪਾਂ ਕਰ ਰਹੇ ਸਾਂ ਕਿ ਆ ਜਾਤ ਪਾਤ, ਇੱਕ ਜਾਤ ਦਾ ਅਰਥ ਜਾਣਾ, ਉੱਥੇ ਜਾਤ ਦਾ ਅਰਥ ਹੈ ਜੀਵ ਤਤਵ, ਕਿ ਅਸਲ ਚ ਹਉਮੇ ਜੀਵ ਦੇ ਨਾਲ ਪਰਮਾਤਮਾ ਨੇ ਆਪ ਹੀ ਪੈਦਾ ਕੀਤੀ। ਜਿਹਨੂੰ ਆਪਾਂ ਕਹਿੰਦੇ ਹਾਂ ਹਉਮੈ ਜਿਹੜੀ ਹੈ ਇਹ ਉਹਦੇ ਹੁਕਮ ਚ ਹੈ, ਤੇ ਮਰਦੀ ਵੀ ਤਾਂ ਜਦੋਂ ਹੁਕਮ ਦੀ ਸਮਝ ਪੈਂਦੀ ਹੈ। ਹਉਮੈ ਇਹ ਹਾ ਜਾਤ ਹੈ ਹਉਮੈ ਕਰਮ ਕਮਾਹੇ, ਇਹਦੇ ਵਿੱਚ ਅਸੀਂ ਪੜ੍ਹਦੇ ਹਾਂ ਹਉਮੈ ਇਹ ਜਿਹੜੀ ਹੈ ਉਹ ਹੁਕਮ ਚੋਂ ਬਣੀ ਹੈ, ਪਰ ਜਿੱਦਣ ਹੁਕਮ ਦੀ ਸਮਝ ਪੈ ਜਾਏ। ਪਰ ਉਸ ਨੇ ਜਿਹਨੇ ਆਪਣੀ ਮੈਂ ਨੂੰ ਮਿਟਾ ਦਿੱਤਾ, ਉਹ ਸੇਵਾ ਨਾਲ, ਸਿਮਰਨ ਨਾਲ, ਬਾਣੀ ਨਾਲ। ਤੇ ਸਤਿਗੁਰਾਂ ਨੇ ਕਿਹਾ ਜਿਨ੍ਹਾਂ ਨੇ ਆਪਣਾ ਸੀਸ ਭੇਟਾ ਕਰ ਦਿੱਤਾ, ਇਹਦਾ ਮਤਲਬ ਉਹਨਾਂ ਦੀ ਆਪਣੀ ਕੁਛ ਵੀ ਅਪਣਤ ਨਹੀਂ। ਅਸੀਂ ਇੱਕ ਬਚਨ ਸਤਿਗੁਰਾਂ ਦਾ ਹੋਰ ਪੜ੍ਹਨੇ ਹਾਂ ਕਿ ਆਪਣਾ ਆਪ ਭੇਟ ਕਰ ਦੇਣਾ, ਮੈਂ ਮੇਰੀ ਮਿਟ ਜਾਣਾ। ਇਹ ਇੱਕ ਤਾਂ ਚਲੋ ਜੇ ਕਿਰਪਾ ਕਰੇ ਤਾਂ ਹੀ ਹੈ ਨਾ, ਹਉਮੈ ਦੀਰਘ ਰੋਗ ਹੈ ਦਾਰੂ ਪੀ ਸਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰਕਾ ਸ਼ਬਦ ਕਮਾਹੇ, ਨਾਨਕ ਕਹਿ ਸੁਣੋ ਜਨੋ ਇਤ ਸੰਯਮ ਦੁੱਖ ਜਾਏ। ਪਰ ਉੱਥੇ ਵੀ ਕਿਰਪਾ ਕਰੇ, ਜੇ ਉਹ ਬਖਸ਼ਿਸ਼ ਕਰ ਦੇਣ, ਉਹ ਮਿਹਰ ਕਰ ਦੇਣ, ਤਾਂ ਹੀ ਇਹ ਦੁੱਖ ਜਾਂਦਾ ਹੈ। ਚਲੋ ਇੱਕ ਮੈਂ ਛੋਟੀ ਜਿਹੀ ਉਦਾਹਰਨ ਦੇਣਾ। ਪਿਛਲੇ ਸਾਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸ਼ਹਾਦਤ ਵਾਲਾ ਜਿਹੜਾ ਦਿਨ ਸੀ, ਸਾਰੇ ਸਿੱਖ ਜਗਤ ਨੇ ਉਹ ਸ਼ਤਾਬਦੀ ਮਨਾਈ। ਤੇ ਘਟਨਾ ਮੈਂ ਤਕਰੀਬਨ ਹਰ ਥਾਂ ਤੇ ਸਾਂਝੀ ਕੀਤੀ ਕਿ 6 ਬਖਸ਼ਾਂ ਗੁਰੂ ਕਾਲ ਚ ਮਿਲਦੀਆਂ ਨੇ, ਗੁਰੂ ਖਾਰਾ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ। ਉਹਨਾਂ ਵਿੱਚੋਂ ਇੱਕ ਬਖਸ਼ਿਸ਼ ਹੈ ਕਿ ਭਾਈ ਮੀਆਂ ਜੀ, ਆਪ ਜੀ ਨੂੰ ਉਹ ਵੈਸੇ ਪੜ੍ਹਨ ਵਾਲੇ ਨੇ ਸਾਰੇ ਸੱਜਣ, 4 ਧੂਣੇ ਤੇ 6 ਬਖਸ਼ਾਂ, ਇਹਨਾਂ ਨੇ ਬਹੁਤ ਪ੍ਰਚਾਰ ਕੀਤਾ। ਉਹਨਾਂ ਦੀ ਹਿਸਟਰੀ ਕਦੀ ਪੜ੍ਹ ਕੇ ਦੇਖੋ, ਇੱਥੋਂ ਤੱਕ ਕਿ ਭਗਤ ਭਗਵਾਨੀਏ ਜਿਹੜੀ ਬਖਸ਼ਿਸ਼ ਗੁਰੂ ਹਰਿਰਾਇ ਸਾਹਿਬ ਦੀ ਸੀ, ਉਹਨੇ 380 ਸੈਂਟਰ ਭਾਰਤ ਵਿੱਚ ਕਾਇਮ ਕਰਕੇ ਸਿੱਖੀ ਦਾ ਪ੍ਰਚਾਰ ਕੀਤਾ ਸੀ, ਇਹ ਵੀ ਬਖਸ਼ਿਸ਼ ਸੀ। ਉਸ ਵਿੱਚ ਇੱਕ ਬਖਸ਼ਿਸ਼ ਦਾ ਮੈਂ ਜ਼ਿਕਰ ਤਾਂ ਕਰਨ ਲੱਗਾ ਵੀ ਸੀਸ ਭੇਟਾ ਕਰ ਦੇਣਾ। ਇੱਕ ਤਾਂ ਪੰਜਾਂ ਪਿਆਰਿਆਂ ਵਾਲਾ ਜੀ,
ਸੂਰਮਿਆਂ ਵਾਲਾ ਇਹ ਤੋਂ ਇਨਕਾਰ ਨਹੀਂ ਹੋ ਸਕਦਾ। ਆਪਣੀ ਮੈਂ ਨੂੰ ਮਿਟਾ ਦੇਣਾ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤਮਧਾਮ ਸਾਹਿਬ ਅਸਥਾਨ ਜੀ ਅੱਜ ਕੱਲ੍ਹ ਹਰਿਆਣੇ 'ਚ ਜੀ, ਉੱਥੇ ਮਹਾਰਾਜ ਕਾਫੀ ਸਮਾਂ ਰੁਕੇ। ਉੱਥੇ ਇੱਕ ਸਿੱਖ ਸੀ ਜਿਹਦਾ ਨਾਮ ਸੀ ਭਾਈ ਰਾਮਦੇਵ। ਉਹ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ 'ਚ ਸੇਵਾ ਕਰਦਾ ਤੇ ਉਹਨੇ ਆਪਣੇ ਆਪ ਸੇਵਾ ਚੁਣ ਲਈ। ਹੁਣ ਭਾਵੇਂ ਆਪਾਂ ਕਹਿਣ ਲੱਗ ਪਏ ਨੇ ਸਾਨੂੰ ਸੇਵਾ ਦਾ ਮੌਕਾ ਦਿਓ, ਇੱਕ ਮੈਂ ਬੇਨਤੀ ਕਰਾਂ, ਜਿਸ ਬੰਦੇ ਦੀ ਨੀਅਤ ਸੇਵਾ ਕਰਨ ਦੀ ਹੈ ਨਾ, ਉਹਨੂੰ ਗੁਰੂ ਗੁਰਦੁਆਰੇ ਵਿੱਚ ਹਰ ਕਦਮ ਕਦਮ 'ਤੇ ਮੌਕਾ ਦੇਈ ਜਾਂਦਾ ਹੈ। ਹਾਂਜੀ, ਲੀਡਰੀ ਵਾਲਾ ਮੌਕਾ ਨਹੀਂ ਗੱਲਾਂ, ਸੇਵਾ ਕਰਨ ਦਾ ਮੌਕਾ, ਇਹ ਜਨਮ ਹੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਹਨੇ ਦੇਖ ਲਿਆ ਵੀ ਗਰਮੀ ਬੜੀ ਪੈਂਦੀ ਹੈ ਅਤੇ ਰੇਤ ਤਪਦੀ ਹੈ, ਲੂ ਚੱਲਦੀ ਹੈ, ਇੱਕੋ ਸੇਵਾ ਮਨਾ ਕਰ, ਤੂੰ ਸਤਿਗੁਰਾਂ ਦੇ ਘਰ 'ਚ ਪਾਣੀ ਭਰਨਾ ਸ਼ੁਰੂ ਕਰ ਦੇ। ਸੰਗਤ ਜੀ, ਉਹਨੇ ਸਿਰ 'ਤੇ ਗਾਗਰ ਚੁੱਕ ਲਈ, ਗਾਗਰ ਦੇ ਥੱਲੇ ਇਨੂੰ ਰੱਖ ਲਿਆ, ਇਨੂੰ ਪਤਾ ਹੁਣ ਆਪ ਜੀ ਨੂੰ, ਅੱਤ ਦੀ ਗਰਮੀ 'ਚ ਉਹਨੇ ਪਹਿਲਾਂ ਸਤਿਗੁਰਾਂ ਦੇ ਪਰਿਵਾਰ ਲਈ ਪਾਣੀ ਭਰਨਾ, ਫਿਰ ਲੰਗਰ ਲਈ ਪਾਣੀ ਭਰਨਾ, ਫਿਰ ਮਹਾਰਾਜ ਦੇ ਪਸ਼ੂਆਂ ਲਈ, ਉਸ ਤੋਂ ਬਾਅਦ ਜਿੱਥੇ ਦੀਵਾਨ

ਸੁਹਾਗਾ ਫੇਰਦੇ ਨੇ, ਕੁਛ ਨਹੀਂ ਬਚਿਆ। ਉੱਥੇ ਅਜੇ ਵੀ ਇੱਕ ਬਜ਼ੁਰਗ ਨੇ, 5 ਵਜੇ ਆ ਜਾਂਦੇ ਨੇ ਬਰਤਨਾਂ ਚ, ਤੇ ਮਹਾਰਾਜ ਦਾ ਕਿਵਾੜ ਖੁੱਲਣ ਤੱਕ ਉਹ ਰਹਿੰਦੇ ਆ, ਪਹਿਲਾਂ ਭਾਂਡੇ ਮਾਂਜਦੇ ਆ, ਫਿਰ ਅੰਦਰ ਚਲੇ ਜਾਂਦੇ ਆ, ਪਿਆਰ ਕਰਦੇ ਆ ਮੈਨੂੰ। ਜਦੋਂ ਜਾਣਾ ਮੈਂ ਤੁਹਾਨੂੰ ਇੱਕ ਉਹਨਾਂ ਜੀਵਨ ਬਾਰੇ ਦੱਸਣ ਲੱਗਾ। ਅਸੀਂ ਭਾਂਡਿਆਂ ਹੀ ਸੇਵਾ ਕਰ ਰਹੇ ਸਾਂ ਜਿੱਥੇ ਛੰਡਦੇ ਸਾਂ। ਉਹਨੇ ਮੈਨੂੰ ਕਹਿੰਦੇ ਮੈਂ ਤੁਹਾਡੇ ਨਾਲ ਗੱਲ ਕਰਨੀ, ਮੇਰਾ ਨਾਮ ਲੈ ਕੇ। ਮੈਂ ਕਿਹਾ ਜੀ ਦੱਸੋ। ਅੱਖਾਂ ਭਰੀਆਂ ਸਨ, ਕਹਿੰਦੇ ਮੈਂ ਕਈ ਸਾਲਾਂ ਦਾ ਬਿਨਾਂ ਨਾਗਾ ਭਾਂਡਿਆਂ ਦੀ ਸੇਵਾ 'ਚ ਆ ਰਿਹਾ। ਮੈਂ ਰਾਤ ਇੱਥੇ ਰਹਿੰਦਾ ਵਾਂ, ਕਿਵਾੜ ਖੁੱਲ੍ਹਣ ਤੋਂ ਬਾਅਦ ਪਹਿਲੀ ਫਤਿਹ ਬੁਲਾ ਕੇ ਮੱਥਾ ਟੇਕ ਕੇ ਚਲਾ ਜਾਂਦਾ। ਮੇਰੇ ਪੁੱਤਰ ਦੀ ਮੌਤ ਹੋ ਗਈ, ਕੱਲ੍ਹ 45 ਸਾਲ ਦਾ ਸੀ, ਅੱਜ ਮੈਂ ਸੰਸਕਾਰ ਕਰਕੇ ਸੇਵਾ 'ਚ ਆ ਗਿਆ। ਤੁਸੀਂ ਇੱਕੋ ਅਰਦਾਸ ਕਰਿਓ ਮੇਰੇ ਮਨ 'ਚ ਕਿਤੇ ਫੁਰਨਾ ਨਾ ਪੈਦਾ ਹੋ ਜਾਏ। ਆਪਾਂ ਕਹਿੰਦੇ ਵੀ ਅਸੀਂ ਵਹਿੰਦੇ, ਤੁਸੀਂ ਵਹਿੰਦੇ ਹੋ ਸਾਨੂੰ ਇਸ਼ਤਿਹਾਰਾਂ 'ਚ, ਟੈਲੀਵਿਜ਼ਨ 'ਚ ਆਏ ਜਾਂ ਮਸ਼ਹੂਰੀ ਵਾਲੇ। ਮੈਂ ਹੋਮੇ 'ਚ ਨਹੀਂ ਕਹਿ ਰਿਹਾ, ਗੁਰਮੁਖੋ ਕਮਾਈ ਕਰਨ ਵਾਲੀਆਂ ਬੜੀਆਂ ਰੂਹਾਂ ਅੱਜ ਵੀ ਨੇ ਜਿਹੜੇ ਸਤਿਗੁਰੂ ਦੇ ਘਰ ਵਿੱਚ ਸੱਚੀ ਮੁੱਚੀ ਸੀਸ ਭੇਟਾ ਕੀਤੇ ਹੋਏ ਆ। ਉਹ ਭਾਈ ਸਾਹਿਬ ਜੀ ਸੇਵਾ ਕਰਨ ਲੱਗ ਪਏ, ਭਾਈ ਰਾਮਦੇਵ ਜੀ, ਉਹ ਛਟਕਾ ਕਰਨ। ਗਰਮੀ ਇੰਨੀ ਜ਼ਿਆਦਾ ਕਿ ਗਾਗਰ ਢੋ ਢੋ ਕੇ ਉਹਨਾਂ ਦੇ ਸਿਰ ਦੇ ਵਿੱਚ ਘਾਸੀ ਪੈ ਗਈ ਤੇ ਤਾਲੂ ਦੇ ਵਿੱਚ ਜ਼ਖਮ ਹੋ ਗਿਆ, ਪਰ ਦੱਸਿਆ ਨਹੀਂ ਕਿਸੇ ਨੂੰ। ਇੱਕ ਦਿਨ ਉਹ ਆਪਣੇ ਸਿਰ ਤੋਂ ਇਨੂੰ ਉਤਾਰ ਕੇ, ਉੱਤੇ ਜਿਹੜਾ ਕੱਪੜਾ ਲਪੇਟਿਆ ਦਸਤਾਰ ਉਹਨੂੰ ਲਾ ਕੇ, ਜਿਹੜਾ ਜ਼ਖਮ ਉੱਤੇ ਹੋਇਆ ਸੀ ਉਹਦੇ 'ਚ ਕੇਸ ਜੁੜ ਚੁੱਕੇ ਸਨ, ਉਹ ਕੇਸ ਵੱਖਰੇ ਕਰਦੇ ਪਏ ਸਨ। ਸਨਮਾਨਯੋਗ ਮਾਤਾ ਨਾਨਕੀ ਜੀ ਨੇ ਦੇਖ ਲਿਆ। ਮੈਂ ਸਿਰਫ ਤਾਂ ਉਦਾਹਰਣ ਲਿੱਤੀ ਵੀ ਪ੍ਰੇਮ ਦੀ ਖੇਡ ਆਪਾਂ ਭੇਟ ਕਰਕੇ ਆਖਿਆ। ਮਾਤਾ ਜੀ ਨੇ ਦੇਖ ਲਿਆ, ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਜੀ, ਇੱਕੋ ਦਮ ਉਹਨਾਂ ਸਿਰ ਢੱਕ ਲਿਆ। ਪਰ ਮਾਤਾ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦੱਸਿਆ, ਬੇਟਾ ਇਹਦੇ ਸਿਰ 'ਚ ਜ਼ਖਮ ਹੋ ਚੁੱਕਾ ਹੈ, ਇਹ ਦਿਖਾਉਂਦਾ ਨਹੀਂ, ਅੱਜ ਮੈਂ ਦੇਖਿਆ ਨੇ ਕੱਪੜਾ ਸਿਰ ਢੱਕ ਲਿਆ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਕੋਲ ਬੁਲਾਇਆ, ਸੀਸ ਤੋਂ ਜਦੋਂ ਬਸਤਰ ਉਤਾਰਿਆ ਤੇ ਵਾਕਈ ਜ਼ਖਮ ਸੀ, ਗਹਿਰਾ ਜ਼ਖਮ। ਸਤਿਗੁਰਾਂ ਨੇ ਕਿਹਾ ਅੱਜ ਤੋਂ ਬਾਅਦ ਗਾਗਰ ਨਹੀਂ ਚੁੱਕਣੀ, ਕੁਛ ਨਹੀਂ ਬੋਲੇ। ਕਹਿੰਦੇ ਤੁਹਾਡਾ ਨਾਮ ਕੀ? ਕਹਿੰਦੇ ਮਹਾਰਾਜ ਆਪ ਜੀ ਨੂੰ ਪਤਾ ਹੈ ਮੇਰਾ ਨਾਮ ਰਾਮਦੇਵ ਹੈ। ਕਹਿੰਦੇ ਨਹੀਂ ਨਹੀਂ, ਅੱਜ ਤੋਂ ਬਾਅਦ ਤੈਨੂੰ ਗੁਰੂ ਘਰ ਚੋਂ ਨਾਮ ਦਿੱਤਾ ਜਾਂਦਾ ਭਾਈ ਮੀਹਾਂ। ਜਿਵੇਂ ਤੂੰ ਇੰਨੀ ਗਰਮੀ 'ਚ ਗਾਗਰ ਨਾਲ ਜਲ ਲਿਆ ਕੇ ਛਟਕਾ ਕੀਤਾ, ਤੂੰ ਮੀਂਹ ਪਵਾ ਦਿੱਤਾ, ਆਵਾਜ਼ ਦਿੱਤੀ ਸਾਡਾ ਦੱਖਣੀ ਬਲਦ ਲੈ ਕੇ ਆਓ, ਇੱਕ ਨਿਸ਼ਾਨ ਸਾਹਿਬ ਲੈ ਕੇ ਆਓ ਤੇ ਇੱਕ ਨਗਾਰਾ ਲੈ ਕੇ ਆਓ। ਤਿੰਨੇ ਵਸਤੂਆਂ ਸੇਵਾਦਾਰ ਲੈ ਕੇ ਆ ਗਏ। ਮਹਾਰਾਜ ਨੇ ਬਲਦ ਦਿੱਤਾ, ਨਗਾਰਾ ਦਿੱਤਾ ਤੇ ਨਿਸ਼ਾਨ ਸਾਹਿਬ ਦਿੱਤਾ, ਤੇ ਨਾਲ ਕਿਹਾ ਅੱਜ ਤੋਂ ਬਾਅਦ ਤੇਰੇ ਹਿਰਦੇ ਵਿੱਚ ਗੁਰੂ ਕਾ ਸ਼ਬਦ ਚੱਲੇਗਾ, ਤੂੰ ਆਪਣੀ ਰਸਨਾ ਨਾਲ ਬਾਣੀ ਦਾ ਪ੍ਰਚਾਰ ਕਰ, ਅੱਗੇ ਤੂੰ ਪਾਣੀ ਨਾਲ ਠੰਡ ਪਾਈ, ਅੱਜ ਤੋਂ ਬਾਅਦ ਬਾਣੀ ਦਾ ਮੀਂਹ ਵਰਸਾ ਦੇ, ਜਿੱਥੇ ਤੂੰ ਜਾਏਗਾ ਉੱਥੇ ਲੰਗਰ ਚੱਲੇਗਾ ਤੇ ਅੰਦਰ ਦੀ ਠੰਡ ਪਏਗੀ। ਹੁਣ ਕਿੰਨਾ ਕੁ ਸਮਾਂ ਲੱਗਾ ਜੀ ਪ੍ਰਚਾਰਕ ਬਣਾਉਂਦਿਆਂ, ਗੁਰੂ ਕਿਰਪਾ ਵੱਲ ਆਪਾਂ ਜ਼ਰੂਰ ਝੁਕੀਏ। ਭਾਈ ਰਾਮਦੇਵ ਉਹਨੇ ਲਖਨਊ, ਬਾਰਾਬੰਕੀ ਦਾ ਇਲਾਕਾ ਯੂਪੀ 'ਚ ਅੱਜ ਕੱਲ੍ਹ, ਇੰਨਾ ਪ੍ਰਚਾਰ ਕੀਤਾ ਭਾਈ ਮੀਆਂ ਜੀ ਨੇ। ਯਾਦ ਰੱਖਿਓ ਸਿਰਫ ਅਜੇ ਨਾਮ ਹੈ ਭਾਈ ਮੀਆਂ, ਪਹਿਲਾ ਨਾਮ ਹੈ ਰਾਮਦੇਵ। ਉਹਨਾਂ ਇੰਨਾ ਪ੍ਰਚਾਰ ਕੀਤਾ, ਉਹ ਛੇਤੀ ਵਾਪਸ ਨਹੀਂ ਆਏ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦ ਹੋ ਗਏ, ਫਿਰ ਭਾਈ ਮੀਆਂ ਜੀ ਆਨੰਦਪੁਰ ਸਾਹਿਬ ਆਏ, ਸਰੀਰ ਵੀ ਕਾਫੀ ਢਲ ਚੁੱਕਾ ਸੀ। ਇਹ ਆਏ ਤੇ ਉਹੀ ਨਗਾਰਾ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਿੱਤਾ, ਉਹ ਨਗਾਰਾ ਵਜਾਉਂਦੇ ਹੋਏ ਹਜ਼ੂਰ ਦੇ ਸਿੰਘ ਪੌਰ ਤੱਕ, ਡਿਊੜੀ ਤੱਕ ਪਹੁੰਚ ਗਏ। ਮਹਾਰਾਜ ਜੀ ਨੇ ਸਿੱਖਾਂ ਨੂੰ ਪੁੱਛਿਆ, ਕੌਣ ਇਸ ਵੇਲੇ ਨਗਾਰਾ ਵਜਾ ਰਿਹਾ? ਕੋਈ ਬਾਹਰ ਗਏ, ਉਹਨਾਂ ਕਿਹਾ ਮਹਾਰਾਜ ਭਾਈ ਮੀਆਂ ਜੀ ਆਏ ਆ। ਸਤਿਗੁਰਾਂ ਨੇ ਕਿਹਾ ਉਹਨਾਂ ਨੂੰ ਪਤਾ ਨਹੀਂ ਇਹ ਵੇਲਾ ਨਗਾਰਾ ਵਜਾਉਂਦਾ? ਖੋਲੋ ਉਹਨਾਂ ਤੋਂ ਜੋ ਪਿਤਾ ਗੁਰਦੇਵ ਨੇ ਬਖਸ਼ਿਸ਼ ਦਿੱਤੀ। ਸਿੱਖ ਗਾਇਕ ਨੇ ਨਗਾਰਾ ਖੋਲਿਆ, ਦੂਜੇ ਨੇ ਬਲਦ ਖੋਲਿਆ, ਉਹ ਨਿਸ਼ਾਨ ਸਾਹਿਬ ਖੋਲਿਆ। ਭਾਈ ਸਾਹਿਬ ਆਏ, ਸਤਿਗੁਰਾਂ ਨੂੰ ਮੱਥਾ ਟੇਕ ਕੇ ਬੈਠ ਗਏ, ਦੀਵਾਨ ਸਜਿਆ। ਇਤਿਹਾਸ ਕਹਿੰਦਾ ਹੈ ਕਿ ਜਦੋਂ ਦੀਵਾਨ ਦੀ ਸੰਪੂਰਨਤਾ ਹੋਈ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਿਹੜੇ ਬਖਸ਼ ਲਈ ਸੀ, ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆ, ਭਾਈ ਮੀਆਂ ਕਿੱਥੇ ਤੇਰਾ ਬਲਦ?

ਤੁਸੀਂ ਨਗਾਰਾ ਵਜਾਉਂਦੇ, ਕਿੱਥੇ ਨਗਾਰਾ ਤੁਹਾਡਾ, ਕਿੱਥੇ ਨਿਸ਼ਾਨ ਸਾਹਿਬ? ਗਲ ਚ ਪੱਲਾ ਪਾ ਕੇ ਕਹਿੰਦਾ, ਮਹਾਰਾਜ ਮੇਰਾ ਨਹੀਂ ਸੀ ਹੈਗਾ, ਮੇਰਾ ਨਹੀਂ ਸੀ ਹੈਗਾ। ਕਹਿਣ ਲੱਗੀ, ਤੇਰਾ ਹੀ ਸੀ ਤੂੰ ਵਜਾਉਂਦਾ ਹੈ? ਕਹਿੰਦਾ, ਨਹੀਂ ਨਹੀਂ ਸਤਿਗੁਰੂ, ਮੇਰਾ ਨਹੀਂ ਉਹ ਤੇਰਾ ਹੈ। ਗਾਗਰ ਦਿੱਤੀ ਉਦਣ ਵੀ ਤੇਰਾ, ਨਗਾਰਾ ਦਿੱਤਾ ਉਦਣ ਵੀ ਤੇਰਾ, ਹੁਣ ਤੇਰਾ ਦਾਸ ਪੁੱਛਦਾ ਅਗਲੀ ਸੇਵਾ ਕੀ ਹੈ। ਇਤਿਹਾਸ ਕਹਿੰਦਾ, ਮਹਾਰਾਜ ਨੇ ਆਪਣੀ ਅੱਧੀ ਦਸਤਾਰ ਲਾਈ, ਉਹ ਪਾੜ ਕੇ ਉਹਦੇ ਸਿਰ ਤੇ ਬੰਨ ਦਿੱਤੀ। ਸਤਿਗੁਰਾਂ ਨੇ ਨਿਸ਼ਾਨ ਸਾਹਿਬ ਦਿੱਤਾ, ਬਲਦ ਦਿੱਤਾ, ਨਗਾਰਾ ਦਿੱਤਾ, ਅੱਧੀ ਦਸਤਾਰ ਦਿੱਤੀ, ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਦਿੱਤਾ। ਕਹਿਣ ਲੱਗੇ, ਸੰਗਤ ਜੀ, ਮਾਪਿਆਂ ਨੇ ਨਾਮ ਰੱਖਿਆ ਭਾਈ ਰਾਮਦੇਵ, ਪਿਤਾ ਗੁਰਦੇਵ ਨੇ ਬਖਸ਼ਿਸ਼ ਦਾ ਨਾਮ ਰੱਖਿਆ ਭਾਈ ਮੀਆਂ। ਅੱਜ ਤੋਂ ਬਾਅਦ ਇਸ ਬਖਸ਼ਿਸ਼ ਵਾਧਾ ਹੁੰਦਾ, ਇਹ ਮੀਆਂ ਸਾਹਿਬ ਹੋ ਗਿਆ ਸਾਡਾ। ਸ਼ਾਇਦ ਆਪ ਨੂੰ ਪਤਾ ਹੋਵੇ, ਭਾਈ ਮੀਆਂ ਸਾਹਿਬ ਜੀ ਨੇ ਬਹੁਤ ਪ੍ਰਚਾਰ ਕੀਤਾ ਇਸ ਸੰਪਰਦਾ ਨੇ, ਕਮਾਲ ਕਰ ਦਿੱਤੀ। ਮੈਂ ਸਿਰਫ ਆਪ ਨੂੰ ਬੇਨਤੀ ਕੀਤੀ, ਆਖ ਹੈ ਸਿਰ ਵੱਢ ਕੇ ਰੱਖ ਦੇਣਾ, ਨਹੀਂ ਤੇ ਬੰਦੇ ਅੰਦਰ ਆ ਹੀ ਜਾਂਦੀ ਹੈ ਨਾ। ਇਸੇ ਨੂੰ ਸਤਿਗੁਰਾਂ ਨੇ ਬਾਣੀ ਵਿੱਚ ਕਿਹਾ, ਕਬੀਰ ਜਾਂ ਦਿਨ ਹੋ ਮੁਵਾ, ਜਿਸ ਦਿਨ ਮੈਂ ਮਰ ਗਿਆ। ਪਰ ਆਪ ਨੂੰ ਪਤਾ, ਮਰਨ ਤੋਂ ਬਾਅਦ ਕਦੀ ਬੰਦਾ ਬੋਲਦਾ ਹੈ? ਫਿਜ਼ੀਕਲ ਤੌਰ ਤੋਂ ਬੰਦ, ਮਰਨ ਤੋਂ ਬਾਅਦ ਬੰਦੇ ਦੀ ਆਵਾਜ਼ ਬੰਦ ਹੈ? ਜਿੱਦਣ ਮੈਂ ਮਰ ਗਈ, ਚੇਤੇ ਰੱਖਿਓ, ਉਦਣ ਅੰਦਰ ਬਾਣੀ ਮੁਤਾਬਕ ਆਨੰਦ ਪੈਦਾ ਹੁੰਦਾ। ਕਬੀਰ ਜਾਂ ਦਿਨ ਹੋ ਮੁਵਾ, ਪਾਛੈ ਬਇਆ ਆਨੰਦ, ਮੋਹਿ ਮਿਲਿਓ ਪ੍ਰਭ ਆਪਣਾ ਸੰਗੀ ਭਜੈ ਗੋਬਿੰਦ। ਇੱਥੇ ਮੈਂ ਬੇਨਤੀ ਕੀਤੀ ਜੀ, ਗੁਰੂ ਸਾਹਿਬ ਨੇ ਕਿਹਾ, ਆਪਣਾ ਸਿਰ ਵੱਢ ਕੇ ਭੇਟਾ ਕਰ ਦੇ, ਜੇ ਤੂੰ ਪ੍ਰੇਮ ਖੇਡਣ ਦੀ ਸ਼ਰਧਾ ਰੱਖਣਾ ਹੈ ਤਾਂ, ਮੈਂ ਮੇਰੀ ਨਹੀਂ ਚੱਲਣੀ। ਸਤਿਗੁਰੂ ਦਾ ਇਉਂ ਸ਼ਬਦ ਪੜ੍ਹ ਲਓ, ਗੁਰੂ ਸਾਹਿਬ ਦੀ ਪਿਆਰੇ ਸਿੱਖ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦਾ, ਜਿਹਨੇ ਸਿਰ ਭੇਟ ਕਰ ਦਿੱਤਾ ਕਿ ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੈ। ਥੋੜੇ ਜਿਹੇ ਮੈਂ ਇਹਦੇ ਅਰਥ ਕਰ ਦਿਆਂਗਾ ਸੰਗਤ ਜੀ। ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੈ, ਇਹ ਲਫ਼ਜ਼ ਧਿਆਨ ਨਾਲ ਸੁਣਿਓ। ਗੋਰ ਦਾ ਲਫ਼ਜ਼ ਹੀ ਅਰਥ ਹੈ ਕਬਰ। ਇਹ ਵੀ ਮੈਨੂੰ ਯਾਦ ਹੈ, ਤਕਰੀਬਨ 20 ਸਾਲ ਪਹਿਲਾਂ ਜਦੋਂ ਸ਼ੁਰੂਆਤ ਕੀਤੀ ਇੱਥੇ, ਮੈਂ ਕਥਾ ਕਰਕੇ ਗਿਆ ਇਹਦੀ। ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੈ, ਗੋਰ ਦਾ ਲਫ਼ਜ਼ ਹੀ ਅਰਥ ਹੈ ਕਬਰ। ਭਾਈ ਸਾਹਿਬ ਕਹਿੰਦੇ ਨੇ ਗੁਰੂ ਕਬਰ ਹੈ, ਫਿਰ ਧਿਆਨ ਨਾਲ ਸੁਣੋ, ਕਬਰ ਗੁਰੂ ਨਹੀਂ। ਇਹ ਇੱਕ ਉਦਾਹਰਨ ਦਿੱਤੀ ਹੈ ਸਮਝਾਉਣ ਲਈ, ਗੁਰੂ ਕਬਰ ਦੀ ਤਰ੍ਹਾਂ ਹੈ ਤੇ ਕਬਰ ਚ ਕਦੀ ਜਿਉਂਦੇ ਬੰਦੇ ਦਫਨਾਏ ਨਹੀਂ ਜਾਂਦੇ, ਕਬਰ ਵਿੱਚ ਥਾਂ ਹੀ ਉਹਨਾਂ ਨੂੰ ਮਿਲਦੀ ਜਿਹੜੇ ਮਰ ਜਾਂਦੇ ਆ। ਜਿਉਂਦੇ ਨੂੰ ਥਾਂ ਮਿਲਦੀ ਨਹੀਂ ਨਾ। ਭਾਈ ਸਾਹਿਬ ਨੇ ਕਿਹਾ, ਭਾਈ ਗੁਰਦਾਸ ਸਾਹਿਬ ਕਹਿੰਦੇ, ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੈ, ਮਰਨ ਵਾਲਾ ਹੀ ਗੁਰੂ ਕਬਰ ਵੀ ਸਮਾ ਦਿੰਦਾ। ਤੇ ਕਬਰ ਵਿੱਚ ਤਿੰਨ ਬੜੇ ਵੱਡੇ ਗੁਣ ਨੇ, ਆਪਾਂ ਯਾਦ ਰੱਖਿਓ। ਹਰ ਚੀਜ਼ ਦੀ ਜਦੋਂ ਵਿਆਖਿਆ ਜਾਂਦੇ ਹਾਂ, ਕਬਰ ਚ ਸਭ ਤੋਂ ਪਹਿਲਾ ਗੁਣ ਇਹ ਹੈ, ਗੁਣ ਲੈਣਾ ਜੀ, ਇਹਦੇ ਨੈਗੇਟਿਵ ਪੱਖ ਨਹੀਂ ਲੈਣਾ। ਕਿਉਂਕਿ ਜਦੋਂ ਆਪਾਂ ਕਥਾ ਕਰਦੇ ਹਾਂ ਜੀ, ਕਈ ਵਾਰੀ ਨਾ ਉਹੀ ਉਦਾਹਰਨ ਵਾਸ਼ਨਾ ਲਈ ਹੁੰਦੀ ਹੈ, ਉਹੀ ਉਦਾਹਰਨ ਪ੍ਰੇਮ ਲਈ ਹੁੰਦੀ। ਆਪ ਜੀ ਪਾਠ ਕਰਦੇ ਹੋ, ਇੱਕ ਤੜਫ ਹੈ ਰੱਬ ਨੂੰ ਮਿਲਣ ਦੀ, ਜੋ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਮੱਛੀ ਤੇ ਪਾਣੀ। ਦੂਜੇ ਪਾਸੇ ਉਹੀ ਜਿਹੜਾ ਪਾਤਰ ਹੈ, ਉਹੀ ਜਿਹੜਾ ਜੀਵ ਹੈ, ਉਹਨੂੰ ਕਹਿੰਦੇ ਨਹੀਂ, ਮੱਛੀ ਨੂੰ ਜੀਵ ਦੇ ਸਵਾਦ ਨੇ ਮਾਰ ਦਿੱਤਾ, ਤੂੰ ਜੀਵ ਦੇ ਸਵਾਦ ਤੋਂ ਬਚੀ। ਇੱਕੋ ਹੀ ਹੈ ਨਾ ਗੁਰਬਾਣੀ ਦੀ ਜਿਹੜੇ ਸੱਜਣ ਵਿਆਖਿਆ ਜਾਣਦੇ ਆ, ਜਿਸ ਭਾਵ ਚ ਸ਼ਬਦ ਕਿਹਾ ਉਸ ਚ ਲੈਣਾ। ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੈ, ਕਬਰ ਦਾ ਪਹਿਲਾ ਗੁਣ ਇਹ ਵੀ, ਜਿਹਨੂੰ ਘਰ ਦੇ ਵੀ ਨਹੀਂ ਰੱਖਦੇ, ਕਬਰ ਉਹਨੂੰ ਰੱਖਦੀ ਹੈ। ਕਦੀ ਕਿਸੇ ਨੇ ਬੰਦੇ ਮਰੇ ਨੂੰ ਘਰ ਰੱਖਿਆ ਜੀ? ਖਾਸ ਕਰਕੇ ਜਦੋਂ ਜਿਹੜੇ ਕਬਰ ਚਲ ਜਾਂਦੇ ਆ, ਮਰੇ ਹੋਏ ਨੂੰ ਕਬਰ ਥਾਂ ਦਿੰਦੀ ਹੈ। ਦੂਜਾ ਕਬਰ ਦਾ ਗੁਣ ਇਹ ਵੇ, ਜਿਹਨੂੰ ਉਹ ਥਾਂ ਦਿੰਦੇ ਉਹਦੇ ਪਰਦੇ ਢੱਕ ਦਿੰਦੀ ਹੈ। ਹਾਲਾਂਕਿ ਗੁਰਬਾਣੀ ਚ ਉਹ ਮੌਤ ਨਾਲ ਸੰਬੰਧਿਤ ਹੈ, ਪਰ ਪਤਾ ਉਹਦੇ ਚ ਵੀ ਲੱਗ ਜਾਂਦਾ ਕਬਰ ਨਿਕਰਿਆਂ ਦਾ ਘਰ ਹੈ। ਬਾਬਾ ਫਰੀਦ ਸਾਹਿਬ ਦਾ ਸਲੋਕ ਹੈ, ਗੋਰ ਨਿਮਾਣੀ ਸੱਡ ਕਰੇ ਕਬਰ, ਆਵਾਜ਼ਾਂ ਵੀ ਮਾਰਦੀ ਹੈ ਨਿਕਰਿਆ, ਘਰ ਆਓ, ਤੇਰਾ ਕੋਈ ਘਰ ਨਹੀਂ, ਮੈਂ ਤੇਰਾ ਘਰ ਹਾਂ, ਸਰ ਸਰ ਪਰ ਮੈਥਾ ਆਵਣਾ ਮਰਨੋ ਨਾ ਦਰਿਆਓ। ਕਬਰ ਸਭ ਤੋਂ ਪਹਿਲਾਂ ਜਿਹਨੂੰ ਪਰਿਵਾਰ ਵੀ ਨਹੀਂ ਰੱਖਦਾ ਉਹਨੂੰ ਥਾਂ ਦਿੰਦੀ ਹੈ। ਮੇਰਾ ਸਤਿਗੁਰੂ ਉਹ ਹੈ ਜਿਹਨੂੰ ਦੋਵਾਂ ਥਾਵਾਂ ਤੇ ਕੋਈ ਨਾ ਰੱਖੇ, ਉਹਨੂੰ ਸਤਿਗੁਰੂ ਰੱਖ ਲੈਂਦਾ ਹੈ। ਮੈਂ ਦੋ ਥਾਂ ਕਿਹਾ, ਇਕੱਲਾ ਸੰਸਾਰ ਨਹੀਂ ਕਿਹਾ, ਸੱਚ ਹੈ। ਗੁਰਬਾਣੀ ਮੁਤਾਬਕ
ਜਿਹਨੂੰ ਕਰਤਾਰ ਦੇ ਘਰੋਂ ਵਿੱਚ ਵੀ ਧੱਕਾ ਪੈ ਜਾਏ, ਗੁਰੂ ਸਮਰੱਥ ਕੋਲ ਇੰਨੀ ਕੋ ਤਾਕਤ ਹੈ, ਉਹ ਕਰਤਾਰ ਦੇ ਧੱਕਿਆਂ ਹੋਇਆਂ ਨੂੰ ਵੀ ਪਵਿੱਤਰ ਕਰਕੇ ਰੱਬ ਦੇ ਘਰ ਦਵਾ ਥਾਂ ਦਵਾਉਂਦਾ ਹੈ। ਮਹਾਰਾਜ ਜੀ ਨੇ ਕਿਹਾ, ਪਹਿਲੀ ਗੱਲ ਕਬਰ ਨਿਥਾਵੇਂ ਨੂੰ ਥਾਂ ਦਿੰਦੀ ਹੈ, ਦੂਜਾ ਕਬਰ ਦਾ ਗੁਣ ਹੈ, ਜਿੰਨੀ ਮਰਜ਼ੀ ਬਿਮਾਰੀ ਭੈੜੀ ਹੋਵੇ, ਜਿਵੇਂ ਮਰਜ਼ੀ ਕਿਸੇ ਦੀ ਮੌਤ ਹੋਈ ਹੋਵੇ, ਹੋ ਸਕਦਾ ਕਈ ਵਾਰੀ ਉਹਦੀ ਸਕਿਨ ਨੂੰ ਦੇਖ ਕੇ ਆਪਾਂ ਨੱਕ 'ਤੇ ਮਾਸਕ ਲਾ ਲਈਏ, ਬਦਬੋ ਆ ਰਹੀ ਹੈ। ਕਬਰ ਕਹਿੰਦੀ, ਕੋਈ ਗੱਲ ਨਹੀਂ, ਤੂੰ ਮੇਰੇ ਕੋਲ ਆਉਣ ਦੇ, ਮੈਂ ਮਿੱਟੀ ਪਾ ਕੇ ਇਹਨੂੰ ਪਰਦਾ ਢੱਕ ਦਿਆਂਗੀ। ਕਬਰ ਪਰਦਾ ਢੱਕ ਦਿੰਦੀ ਹੈ। ਸੱਚੀ ਹੈ, ਦੁਨੀਆ ਨਫ਼ਰਤ ਕਰਦੀ ਹੈ, ਜਦੋਂ ਕੋਈ ਮੁਰਦਾ ਬਣ ਕੇ ਗੁਰੂ ਕੋਲ ਚਲਾ ਜਾਂਦਾ ਨਾ, ਸਤਿਗੁਰੂ ਪਰਦਾ ਪਾ ਕੇ ਢੱਕ ਲੈਂਦਾ ਹੈ। ਨਿਰਗੁਣ ਰਾਖ ਲਿਆ, ਸੰਤਨ ਕਾ ਸਦਕਾ ਸਤਿਗੁਰੂ ਢਾਕ ਲਿਆ, ਮੋਹ ਪਾਪੀ ਪਰਦਾ। ਤੀਜੀ ਗੱਲ, ਕਬਰ ਥਾਂ ਦਿੰਦੀ ਹੈ, ਕਬਰ ਪਰਦੇ ਢੱਕਦੀ ਹੈ। ਤੀਸਰਾ ਕਬਰ ਦਾ ਗੁਣ ਇਹ ਹੈ, ਜਿਹਦੇ ਪਰਦੇ ਢੱਕੇ ਜਿਹਨੂੰ ਥਾਂ ਦੇਵੇ, ਉਹਨੂੰ ਆਪਣਾ ਰੂਪ ਦੇ ਦਿੰਦੀ ਹੈ। ਮਹਾਰਾਜ ਜੀ ਨੇ ਭਾਈ ਸਾਹਿਬ ਕਹਿੰਦੇ ਆ ਕਿ ਮੁਰਦਾ ਹੋਏ ਮੁਰੀਦ ਸੀਸ ਕਾਟ ਕਰ ਗੋਏ, ਮੁਰਦਾ ਹੋਏ ਮੁਰੀਦ ਸੋ ਗੁਰੂ ਗੋਰ ਸਮਾਵੈ, ਸ਼ਬਦ ਸੁਰਤ ਸਾਵਧਾਨ ਹੋਏ ਉਹ ਆਪ ਗਵਾਵੈ, ਤਨ ਧਰਤੀ ਕਰ ਧਰਮਸ਼ਾਲ ਮਨ ਦੱਬ ਵਿਛਾਵੈ। ਹਾਂ, ਉਹ ਆਪਣੇ ਸਤਿਗੁਰੂ ਨੂੰ ਹੋਰ ਸੌਖਾ, ਜਿਹੜਾ ਅਸੀਂ ਅਕਸਰ ਪੜ੍ਹਨੇ ਇੱਕ ਪੌੜੀ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਬਰ ਸਿਦਕ ਸ਼ਹੀਦ ਭਰਮ ਪੌ ਖੋਵਣਾ, ਗੋਲਾ ਮੁੱਲ ਖਰੀਦ ਕਾਰੇ ਜੋਵਣਾ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੌਵਣਾ, ਪੀਣ ਹੋਏ ਜਦੀਦ ਪਾਣੀ ਢੋਵਣਾ, ਪੱਖੇ ਦੀ ਤਾਗੀਦ ਪੱਗ ਮਲ ਧੋਵਣਾ। ਅੱਗੇ ਮਹਾਰਾਜ ਕਹਿੰਦੇ ਨੇ ਕਿ ਸੇਵਕ ਜਿਹੜਾ ਹੈ ਉਹਦੇ 'ਚ ਇੰਨੇ ਗੁਣ ਹੋਣ, ਪੱਖੇ ਦੀ ਤਾਗੀਦ ਪੱਗ ਮਲ ਧੋਵਣਾ, ਸੇਵਕ ਹੋਏ ਸੰਜੀਦ ਨਾ ਹਾਸਾ ਰੋਵਣਾ, ਦਰ ਦਰਵੇਸ ਰਸੀਦ ਪਰਮ ਰਸ ਪਿਰਮਰਸ ਪੋਵਣਾ, ਚੰਦ ਮੁਬਾਰਕ ਈਦ ਭੋਗ ਖਲੋਵਣਾ। ਚਲੋ ਮੈਂ ਥੋੜ੍ਹੇ ਜਿਹਾ ਅਰਥ ਕਰ ਦਿੰਦਾ ਜੀ ਇਹਦੇ। ਸੰਗਤ ਜੀ, ਇਹ ਨਹੀਂ ਕਿ ਆਪ ਜੀ ਨੂੰ ਪਤਾ ਨਹੀਂ, ਮੈਂ ਤਾਂ ਕਿਹਾ ਸਿਰ ਵੱਢਣ ਦਾ ਅਰਥ ਕੇਵਲ ਫਿਜੀਕਲ ਨਹੀਂ, ਇਹਦਾ ਅੰਤਰੀਵ ਅਰਥ ਹੈ, ਮੈਂ ਵੱਡੀ ਜਾਏ। ਮੁਰਦਾ ਹੋਏ ਮੁਰੀਦ ਨਾ ਗੱਲੀ ਖੋਵਣਾ, ਮਰ ਕੇ ਹੀ ਮੁਰੀਦ ਬਣਦਾ ਗੱਲਾਂ ਨਾਲ ਲਿਖੀ। ਮੁਰੀਦ ਹੋਵੇ ਜਿਹਦੇ ਕੋਲ ਸਬਰ ਹੈ, ਜਿਹਦੇ ਕੋਲ ਸਿਦਕ ਹੈ। ਜਿਹੜਾ ਸ਼ਹੀਦ ਦਾ ਅਰਥ ਹੈ ਕਿ ਸੱਚ ਵਿੱਚ ਉਹ ਸੱਚ ਦੀ ਗਵਾਹੀ ਦੇਣ ਵਾਲਾ ਹੈ। ਸਬਰ ਸਿਦਕ ਸ਼ਹੀਦ ਭਰਮ ਭਉ ਖੋਵਣਾ, ਭਰਮ ਤੇ ਭਉ ਤੋਂ ਮੁਕਤ ਹੈ। ਗੋਲਾ ਮੁੱਲ ਖਰੀਦ ਕਾਰੇ ਜੋਗਣਾ, ਅਸਲ ਚ ਮੁਰੀਦ ਉਹ ਹੈ ਕਿ ਜਿਹੜਾ ਗੁਰੂ ਦਰ ਤੇ ਵਿਕ ਜਾਂਦਾ ਹੈ ਤੇ ਜੋ ਗੁਰੂ ਕਹਿੰਦਾ ਉਹ ਕਾਰ ਕਰਦਾ ਹੈ। ਮੈਂ ਬੇਨਤੀ ਕਰਾਂ ਜੀ, ਇਹ ਭਗਤ ਜੀ ਨੇ ਬਚਨ ਕੀਤਾ, ਜੇ ਤੈਨੂੰ ਪ੍ਰੇਮ ਦੀ ਖੇਡ ਖੇਡਣ ਦਾ ਚਾਹ ਹੈ ਤੇ ਆਪਣਾ ਸਿਰ ਗੇਂਦ ਬਣਾ ਦੇ। ਚਲੋ ਇੱਕ ਉਦਾਹਰਨ ਮੈਂ ਆਪ ਜੀ ਨੂੰ ਹੋਰ ਦੇਣਾ ਜੀ, ਸਿਰਫ ਮਨ ਨੂੰ ਸਮਝਾਉਣ ਲਈ ਹੈ। ਸਿਰ ਭੇਟ ਕਰਨ ਵਾਲਿਆਂ ਦੀਆਂ ਤੇ ਕਤਾਰਾਂ ਨੇ ਸਾਡੇ 'ਚ, ਜਿਵੇਂ ਹੁਣ ਭਾਈ ਸਾਹਿਬ ਕਿਹਾ, ਮੈਨੂੰ ਕੱਲ੍ਹ ਵੀ ਇਹਨਾਂ ਸਿੰਘਾਂ ਕਿਹਾ ਵੀ 6 ਜੂਨ ਬਾਰੇ ਮੈਂ ਵੀ ਬੇਨਤੀ ਕਰਕੇ ਜਾਵਾਂਗਾ। ਕਈ ਵਾਰੀ ਹੁੰਦਾ ਨਾ ਸ਼ਾਇਦ 84 ਦੀ ਗੱਲ ਨਹੀਂ ਕਰਦੇ, ਹੈ ਨਾ। ਮੈਂ ਇੱਕ ਕਵਿਤਾ ਲਿਖੀ ਸੀ, ਇੱਥੇ ਵੀ ਤੁਹਾਨੂੰ ਇੱਕ ਵਾਰੀ ਸੁਣਾ ਗਿਆ ਸਾਂ, ਬਸ 2 ਸਤਰਾਂ ਨੇ। ਫਿਰ ਚੜਿਆ ਮਹੀਨਾ ਜੂਨ ਦਾ, ਸਾਡੇ ਸੀਨੇ ਪਾਉਂਦਾ ਸ਼ੇਖ, ਇਹ ਹਰ ਸਾਲ ਇਸ 'ਤੇ ਹੁੰਦਾ। ਫਿਰ ਚੜਿਆ ਮਹੀਨਾ ਜੂਨ ਦਾ, ਸਾਡੇ ਸੀਨੇ ਪਾਉਂਦਾ ਸ਼ੇਖ, ਤੂੰ ਲਾਂਬੂ ਲਾਇਆ ਤਖਤ ਨੂੰ ਸਾਨੂੰ ਅਜੇ ਵੀ ਦਿੰਦਾ ਸੇਖ। ਉਹ ਦਿਨ ਆਪਾਂ ਨੂੰ ਭੁੱਲਣੇ ਨਹੀਂ ਚਾਹੀਦੇ, ਜਿਵੇਂ ਗੁਰਮੁਖ ਪਿਆਰਿਆਂ ਕਿਹਾ। ਚਲੋ ਮੈਂ ਵਿੱਚ ਹੀ ਅਨਾਊਂਸਮੈਂਟ ਕਰ ਦਿੰਦਾ ਕਿ ਚਾਹੀਦਾ ਹੈ ਕੌਮੀ ਕਾਰਜ ਵਾਸਤੇ, ਫਿਰ ਪਲੀਜ਼ ਇਹਨੂੰ ਧੜੇ ਨਾਲ ਨਾ ਜੋੜਿਓ, ਮੇਰੇ ਲਈ ਬੜੀ ਵੱਡੀ ਸਮੱਸਿਆ ਹੁੰਦੀ ਹੈ ਜੀ, ਕਿਉਂਕਿ ਸੁਣਨ ਵਾਲਾ ਆਪਣੇ ਢੰਗ ਨਾਲ ਵੀ ਅਰਥ ਕਰ ਜਾਂਦਾ ਹੈ। ਹੁਣ ਉਹਨਾਂ ਵੀ ਤਾਂ ਸਿਰ ਭੇਟ ਕੀਤੇ ਨਾ। ਚਲੋ ਇੱਕ ਉਦਾਹਰਨ ਮੈਂ ਆਪ ਜੀ ਨੂੰ ਹੋਰ ਦੇਣਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭੰਗਾਣੀ ਦਾ ਯੁੱਧ ਲੜਿਆ ਅਤੇ ਪਹਿਲਾ ਯੁੱਧ ਲੜਿਆ ਆਪਣੀ ਜ਼ਿੰਦਗੀ ਦਾ ਪਾਉਂਟਾ ਸਾਹਿਬ ਦੇ ਨਾਲ ਜੀ, ਅਤੇ ਭੰਗਾਣੀ ਦੇ ਯੁੱਧ ਦੀ ਪੂਰੀ ਡਿਟੇਲ ਜਿਹੜੀ ਹੈ ਉਹ ਸਤਿਗੁਰਾਂ ਨੇ ਦਸਮ ਦੀ ਬਾਣੀ ਵਿੱਚ ਆਪ ਦਰਜ ਕੀਤੀ ਹੈ। ਅਤੇ ਜਦੋਂ ਯੁੱਧ ਬਾਰੇ ਮੈਂ ਪੜ੍ਹਨਾ ਹਾਂ, ਮੇਰਾ ਵੀ ਸੁਚੇਤ ਹੈ ਵੀ ਕਿਸੇ ਦਿਨ ਜਿਵੇਂ ਆਹ ਕਥਾ ਕਰਨੀ, ਉਹਦੀ ਕਥਾ ਕੀਤੀ ਜਾਏ ਭੰਗਾਣੀ ਦੇ ਯੁੱਧ ਦੀ। ਮਹਾਰਾਜ ਵਾਰ ਵਾਰ ਜ਼ਿਕਰ ਕਰਦੇ ਆ। ਉਸ ਵਿੱਚ ਕਮਾਲ ਦੀ ਗੱਲ ਇਹ ਹੈ ਕਿ ਮਹਾਰਾਜ ਜੀ ਦੀ ਭੂਆ ਦੇ ਪੁੱਤਰ ਦੋ ਸ਼ਹੀਦ ਹੁੰਦੇ ਆ, ਕਿਰਪਾਲ ਦਾਸ ਉਦਾਸੀ ਕਮਾਲ ਕਰ ਦਿੰਦੇ ਆ, ਲਾਲ ਚੰਦ ਕਮਾਲ ਕਰਦੇ ਆ, ਮਾਮਾ ਕਿਰਪਾਲ ਜੀ ਕਮਾਲ ਕਰਦੇ ਆ, ਅਤੇ ਉਹਦੇ ਵਿੱਚ ਸਤਿਗੁਰੂ ਆਪਣਾ ਜ਼ਿਕਰ ਕਰਦੇ ਆ। ਪਰ ਪਹਿਲਾ ਜੰਗ ਹੈ ਮਹਾਰਾਜ ਦਾ ਲੜ ਰਹੇ ਨੇ,
ਹਰ ਗੱਲ ਦੇ ਨਾਲ ਦੇਖੋ ਹਰ ਗੱਲ ਨਾਲ ਗੁਰੂ ਗੋਬਿੰਦ ਸਿੰਘ ਵਾਹਿਗੁਰੂ ਜੀ ਚੇਤੇ ਕਰਦੇ ਆ ਹਰ ਗੱਲ ਨਾਲ, ਜਿਵੇਂ ਤਿੰਨ ਵਾਰ ਮਹਾਰਾਜ ਜੀ ਤੇ ਹੁੰਦੇ ਆ ਤੇ ਸਤਿਗੁਰਾਂ ਨੇ ਲਿਖਿਆ ਹੈ ਕਿ ਖਰੀ ਚੰਦ ਕੋਪੇ ਕਮਾਨੰਗ ਸਭਾਰੰਗ ਪ੍ਰਥਮ ਬਾਜੰਗ ਤਾਨ ਬਾਣੰਗ ਪ੍ਰਹਾਰੰਗ ਦੁਖੀਐ ਦੁਤੀਐ ਤਾਕੈ ਤੀਰ ਮੋਕੋ ਚਲਾਏ ਰੱਖਿਆ ਦਾਈਵ ਕਾਨ ਸ਼ਵੈ ਕੈ ਸਦਾਇੰਗ ਤ੍ਰਿਤੀਆ ਤੀਰ ਮਾਰਿਓ ਸੋ ਪੇਟੀ ਮਜਾਰੰਗ ਬਿਦੰਗ ਚਲਕਿਤੰਗ ਦਵਾਲ ਪਾਲੰਗ ਪਧਾਰੰਗ ਚੁਬੀ ਚੰਗ ਚਰਮੰਗ ਕਹੁਛੂ ਨਾ ਕਾਏ ਆਇੰਗ ਕਲੰਗ ਕੇਵਲੰਗ ਦਾਸ ਜਾਨੰਗ ਬਚਾਏ। ਸ਼ਬਦਾਂ ਵੱਲ ਧਿਆਨ ਦਿਆ ਜੀ, ਖਰੀ ਚੰਦ ਪਹਾੜੀ ਰਾਜਾ ਹੈ ਤੇ ਮਹਾਰਾਜ ਉਹ ਜੰਗ ਦਾ ਤਜਰਬੇਕਾਰ ਬੜਾ, ਗੁਰੂ ਸਾਹਿਬ ਪਹਿਲੀ ਜੰਗ ਲੜਨ ਆਇਆ। ਹਜ਼ੂਰ ਕਹਿੰਦੇ ਉਹ ਗੁੱਸੇ ਚ ਆਇਆ, ਉਹਨੇ ਆਪਣਾ ਤੀਰ ਕੱਢਿਆ ਕਮਾਨ ਤੇ ਚਾੜਿਆ ਤੇ ਸਤਿਗੁਰੂ ਕਹਿੰਦੇ ਪਹਿਲਾ ਤੀਰ ਮਾਰਿਆ ਉਹ ਸਾਡੇ ਘੋੜੇ ਨੂੰ ਵੱਜਾ, ਦੂਜਾ ਤੀਰ ਉਹਨੇ ਚਲਾਇਆ ਸਾਡੇ ਮੱਥੇ ਨੂੰ ਨਿਸ਼ਾਨਾ ਬਣਾ ਕੇ ਖੋਪੜੀ ਉਡਾਉਣ ਲਈ। ਕਹਿਣ ਲੱਗੇ ਉੱਡਨੇ ਸੱਪ ਦੀ ਤਰ੍ਹਾਂ ਤੀਰ ਛੂਕਦਾ ਆਇਆ, ਸਾਡੇ ਕੰਨ ਦੇ ਕੋਲੋਂ ਛੂ ਕੇ ਨਿਕਲ ਗਿਆ, ਪਰ ਵਾਹਿਗੁਰੂ ਦਾ ਸ਼ੁਕਰਾਨਾ ਉਹਨੇ ਸਾਨੂੰ ਬਚਾ ਲਿਆ। ਤੀਸਰਾ ਬਚਨ, ਤੀਸਰਾ ਤੀਰ ਉਹਨੇ ਸਾਡੇ ਦਿਲ ਦਾ ਨਿਸ਼ਾਨਾ ਬਣਾਇਆ, ਕਿਉਂਕਿ ਨਿਸ਼ਾਨਾ ਵੇਖ ਕੇ ਮਾਰਦਾ ਬੰਦਾ। ਕਹਿੰਦੇ ਉਹ ਤੀਰ ਵੀ ਉਹਦਾ ਚੁੱਕ ਗਿਆ, ਉਹ ਤੀਰ ਸਾਡੇ ਆ ਕੇ ਜਿਹੜੀ ਪੇਟੀ ਬੰਨੀ ਹੋਈ ਸੀ ਲੱਖ ਦੁਆਲੇ, ਉਸ ਪੇਟੀ ਦੇ ਜਿਹੜੇ ਨਾਭੀ ਦੇ ਕੋਲ ਬਟਨ ਨਹੀਂ ਸਨ, ਰੇਸ਼ਮੀ ਤਸਮਾ ਸੀ, ਤਸਮਾ ਸਮਝਦੇ ਨੀ, ਰੇਸ਼ਮੀ ਧਾਗਾ ਸੀ ਡੋਰ। ਹਜ਼ੂਰ ਕਿਉਂ ਤੀਰ ਸਿੱਧਾ ਆਇਆ ਇੱਥੇ ਲੱਗਣ ਦੀ ਬਜਾਏ ਉਹ ਸਾਡੀ ਪੇਟੀ ਵਿੱਚ ਲੱਗਾ, ਉਹਨੇ ਉਸ ਪੇਟੀ ਦੇ ਜਿਹੜੇ ਧਾਗੇ ਨੇ ਜਾਂ ਤਸਮਾ ਹੈ ਉਹਨੂੰ ਤੋੜ ਦਿੱਤਾ, ਉਹ ਤੀਰ ਸਿੱਧਾ ਜਾ ਕੇ ਸਾਡੇ ਪਹਿਲੀ ਵਾਰ ਸਰੀਰ ਨੂੰ ਛੂਹਿਆ ਤੇ ਮਹਾਰਾਜ ਕਹਿੰਦੇ ਸਾਡੀ ਚਮੜੀ ਨੂੰ ਸਪਰਸ਼ ਕੀਤਾ, ਤੀਰ ਕੱਢਿਆ ਤੇ ਉੱਤੇ ਖੂਨ ਦਾ ਤੁਪਕਾ ਸੀ। ਵੀ ਸ਼ਬਦਾਵਲੀ ਵੇਖੋ ਮਹਾਰਾਜ ਜੀ ਦੀ ਕਿ ਹਰੀ ਚੰਦ ਕਮੋ ਕੋਪੇ ਕਮਾਨੰਗ ਸੰਭਾਰੰਗ ਪ੍ਰਥਮ ਬਾਜਿੰਗ ਤਾਨ ਬਾਣੰਗ ਪ੍ਰਹਾਰੰਗ, ਬਾਜਿੰਗਦਾਰ ਤੇ ਆਪਣਾ ਘੋੜਾ, ਪਹਿਲਾ ਤੀਰ ਘੋੜੇ ਨੂੰ ਮਾਰਿਆ, ਦੁਤੀਆ ਤਾਂ ਕਹਿ ਤੀਰ ਮੋਕੋ ਚਲਾਏ ਦੂਜਾ ਤੀਰ ਮੇਰੇ ਵੱਲ ਚਲਾਇਆ। ਮਹਾਰਾਜ ਕਹਿੰਦੇ ਰੱਖਿਆ ਦਾਈਵ ਮੈਨੂੰ ਅਕਾਲ ਪੁਰਖ ਨੇ ਰੱਖਿਆ ਕਾਨ ਸ਼ਹਿ ਕੇ ਸਦਾਇੰਗ ਕੰਨ ਨੂੰ ਛੂ ਕੇ ਚਲਾ ਗਿਆ। ਤ੍ਰਿਤੀਆ ਤੀਰ ਮਾਰਿਓ ਸੋ ਪੇਟੀ ਮਝਾਰੰਗ ਤੀਜਾ ਤੀਰ ਪੇਟੀ ਚ ਮਾਰਿਆ ਬਿਦੰਗ ਚਿਲਕਿਤੰਗ ਦਵਾਲ ਪਾਲੰਗ ਪਧਾਰੰਗ ਚੁਬੀ ਚੰਗ ਚਰਮੰਗ ਕਛੂ ਨਾ ਕਾਏ ਆਏਂਗ, ਉਹਦੀ ਚੁੰਝ ਸਾਡੀ ਚਮੜੀ ਨੂੰ ਚੁਬੀ ਪਰ ਗਹਿਰਾ ਘਾਵ ਨਹੀਂ ਆਇਆ। ਚੁਬੀ ਚਿੰਗ ਚਰਮੰਗ ਕਛੂ ਨੇ ਕਾਏ ਆਂਗ ਕਲੰਗ ਕੇਵਲੰਗ ਦਾਸ ਜਾਨੰਗ ਬਚਾਏਂਗ, ਇੰਨਾ ਸ਼ੁਕ ਦਾ ਤੀਰ ਆਇਆ ਆਪਣੇ ਦਾਸ ਨੂੰ ਅਕਾਲ ਪੁਰਖ ਨੇ ਹੱਥ ਦੇ ਕੇ ਰੱਖ ਲਿਆ। ਮੈਂ ਤਾਂ ਬੇਨਤੀ ਕੀਤੀ ਸੰਗਤ ਜੀ, ਜੇ ਆਪਣੀ ਬਲ ਦਾ ਅਪਮਾਨ ਕਰ ਰਹੇ ਸਾਡੀ ਤਾਕਤ ਸਾਡਾ ਬਲ, ਯਾਦ ਰੱਖਿਓ ਖਾਲਸਾ ਜੀ ਜਿੰਨੀ ਮਰਜ਼ੀ ਤਾਕਤ ਹੋਵੇ ਜਦੋਂ ਗੁਰੂ ਨੂੰ ਵਿੱਚੋਂ ਆਪਾਂ ਮੁਨਫੀ ਕਰ ਦਿੱਤਾ ਤੇ ਪੱਲੇ ਕੁਛ ਵੀ ਨਹੀਂ ਰਹਿਣਾ। ਇੱਥੇ ਸਤਿਗੁਰਾਂ ਨੇ ਕਿਹਾ ਕਲੰਗ ਕੇਵਲੰਗ ਦਾਸ ਜਾਨਕ ਬਚਾਏ, ਉੱਥੇ ਫਿਰ ਮਹਾਰਾਜ ਕਹਿੰਦੇ ਨੇ ਕਿ ਜਬੈ ਬਾਣ ਲਾਗਿਓ ਤਬੈ ਰੋਜ, ਉਹ ਜਦੋਂ ਤੀਰ ਵੱਜਦਾ ਫਿਰ ਮਹਾਰਾਜ ਕਹਿੰਦੇ ਆ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ ਕਰੰਗ ਲੈ ਕਮਾਨੰਗ ਹਣਗ ਬਾਣ ਤਾਣੰਗ ਸਭੈ ਵੀਰ ਦਾਏ ਸਰੋਗ ਹੰਗ ਚਲਾਏ ਸਾਹ ਕਰੋੜ ਰਾਏਂਗ ਵਾਹਿ ਕਾਲ ਘਾਏਂਗ। ਉਹਦੇ ਵਿੱਚ ਮਹਾਰਾਜ ਕਹਿੰਦੇ ਹਰੀ ਚੰਦ ਮਾਰੇ ਸੋ ਜੋਧਾ ਲਤਾਰੇ ਭਈ ਜੀਤ ਮੇਰੀ ਕਿਰਪਾ ਕਾਲ ਕੇਰੀ। ਇਸ ਚੀਜ਼ ਨੂੰ ਭੁੱਲਣਾ ਨਹੀਂ, ਕਿਰਪਾ ਕਾਲ ਕੇਰੀ। ਉਸ ਜੰਗ ਦੇ ਵਿੱਚ ਜੋ ਮੈਂ ਥੋੜ੍ਹਾ ਜਿਹਾ ਇਤਿਹਾਸ ਲਿਆ ਜੀ ਇਸ ਗੱਲ ਵੀ ਪ੍ਰੇਮ ਦੀ ਖੇਡ ਵਾਸਤੇ ਕੱਲਾ ਹੋਮੇ ਨਹੀਂ, ਆਹ ਵੀ ਸਿਰ ਅਰਥ ਹੈ। ਉਸ ਜੰਗ ਵਿੱਚ ਪੀਰ ਬਦਰੂਦੀਨ ਲੜਿਆ ਹੈ ਜਿਹਨੂੰ ਆਪਾਂ ਬੁੱਧੂ ਸ਼ਾਹ ਕਹਿੰਦੇ ਹਾਂ ਨਾ, ਅਸਲ 'ਚ ਉਹਨਾਂ ਦਾ ਪੂਰਾ ਨਾਮ ਸੀ ਸੈਯਦ ਬਦਰੂਦੀਨ ਤੇ ਉਹਨਾਂ ਨੂੰ ਸ਼ੁਰੂ ਤੋਂ ਹੀ ਲੱਟ ਚੇਟਕ ਸੀ ਭਜਨ ਬੰਦਗੀ ਦੀ, ਇਬਾਦਤ ਦੀ, ਬੁੱਧੂ ਸ਼ਬਦ ਵਰਤਦੇ ਸਨ, ਪਰ ਉਹਨਾਂ ਦੇ ਰੂਹਾਨੀਅਤ ਜੀਵਨ ਨੂੰ ਦੇਖ ਕੇ ਅਦਬ ਨਾਲ ਪੀਰ ਬੁੱਧੂ ਸ਼ਾਹ ਕਹਿਣ ਲੱਗ ਪਏ, ਪਰ ਮੁਕੰਮਲ ਨਾਮ ਪੀਰ ਦਾ ਸੀ, ਪੀਰ ਜੀ ਦਾ ਸੀ ਸੈਯਦ ਬਦਰੂਦੀਨ। ਆਪ ਸਭ ਨੂੰ ਪਤਾ ਸੈਯਦ ਪੀਰ ਬਦਰੂਦੀਨ ਬੁੱਧੂ ਸ਼ਾਹ ਦੇ ਪੁੱਤਰ ਉੱਥੇ ਸ਼ਹੀਦ ਹੋਏ। ਮੈਂ ਸਿਰਫ ਆਪ ਨੂੰ ਬੇਨਤੀ ਕਰਨ ਲੱਗਾ ਪ੍ਰੇਮ ਦੀ ਖੇਡ ਕੀ ਹੈ। ਜੰਗ ਮਹਾਰਾਜ ਨੇ ਜਿੱਤ ਲਈ ਤੇ ਆਪ ਪਹੁੰਟਾ ਸਾਹਿਬ ਗਏ ਹੋਵੋਗੇ, ਉੱਥੇ ਉਹ ਸਥਾਨ ਜਿੱਥੇ ਮਹਾਰਾਜ ਨੇ ਕੰਘਾ ਦਿੱਤਾ ਹੈ। ਸ਼ਾਮ ਨੂੰ ਮਹਾਰਾਜ ਜੰਗ ਜਿੱਤ ਕੇ ਆਏ ਤੇ ਇਹਦਾ

ਸੰਚਾਰ ਤੋਂ ਪਹਿਲਾਂ ਵੀ ਕੰਘਾ ਵਰਤਿਆ ਜਾਂਦਾ ਹੈ। ਕਦੇ ਅੰਮ੍ਰਿਤ ਸੰਚਾਰ ਨਹੀਂ ਹੋਇਆ। ਇਹ ਘਟਨਾਵਾਂ ਇਹ 1685 ਅਤੇ 88 ਦੇ ਵਿਚਕਾਰ ਦੀ, 1686 ਦੀ। ਕਹਿੰਦੇ ਮਹਾਰਾਜ ਆ ਕੰਘਾ ਅਤੇ ਆ ਕੇਸ ਦੇ ਦਿਓ। ਸਤਿਗੁਰਾਂ ਨੇ ਦਸਤਾਰ ਵੀ ਦਿੱਤੀ, ਕੇਸ ਵੀ ਦਿੱਤੇ ਅਤੇ ਕੰਘਾ ਵੀ ਦਿੱਤਾ। ਮੈਂ ਇੱਥੇ ਇੱਕ ਬੇਨਤੀ ਕਰਾਂਗਾ, ਪਿਆਰ ਦੀ ਕੋਈ ਕੀਮਤ ਹੁੰਦੀ ਹੈ ਜੀ? ਬੱਚੇ ਦੇ ਦਿੱਤੇ, ਸਭ ਤੋਂ ਔਖਾ ਹੁੰਦਾ ਵੈਸੇ, ਅੱਖਾਂ ਸਾਹਮਣੇ ਦਿੱਤੇ ਤੇ ਲਿਆ ਕੀ ਕੰਘਾ ਤੇ ਕੇਸ਼। ਸਾਡੇ ਇੱਕ ਵਿਦਵਾਨ ਹੋਏ ਨੇ ਜੀ, ਮੇਰਾ ਖਿਆਲ ਸਰਦਾਰ ਭਾਈ ਸਰਦਾਰ ਪ੍ਰੀਤਮ ਸਿੰਘ ਜੀ ਕਾਸਿਦ, ਬਹੁਤ ਕਮਾਲ ਦੇ ਕਵੀ ਸਨ, ਮੈਨੂੰ ਵਿਸਰੇ ਨਾ ਉਹਨਾਂ ਦਾ। ਕਹਿੰਦੇ ਜਦੋਂ ਪੀਰ ਜੀ ਗਏ ਵਾਪਸ ਘਰ ਤੇ ਘਰੋਂ ਉਹਨਾਂ ਦੇ ਬੀਬੀ ਨਸੀਰਾ ਨੇ ਪੁੱਛਿਆ ਮੇਰੇ ਪੁੱਤਰ, ਤੇ ਉਹ ਸਿਰ ਤੇ ਰੱਖੇ ਹੁੰਦੇ ਸਨ ਕੇਸ, ਕੰਘਾ, ਮਹਾਰਾਜ ਦੀ ਦਸਤਾਰ। ਉਹ ਜਦੋਂ ਮਾਂ ਸੀ ਉਹਨੇ ਕਿਹਾ ਮੇਰੇ ਪੁੱਤਰ, ਉਹਨਾਂ ਦੀ ਇੱਕ ਖਿਆਲ ਉਡਾਰੀ ਹੈ ਕਵੀ ਜੀ ਦੀ, ਕਹਿਣ ਲੱਗੇ ਨਸੀਰਾਂ ਅੱਜ ਸ਼ੁਕਰਾਨਾ ਕਰ, ਮੇਰੇ ਤੇ ਤੇਰੇ ਨਸੀਬ ਜ਼ੋਰ ਕਰ ਗਏ ਆ, ਸਾਡੀ ਕਿਸਮਤ ਅੱਜ ਕੰਮ ਦੇ ਗਈ। ਉਹਨੇ ਪੁੱਛਿਆ ਮੇਰੇ ਪੁੱਤਰ, ਮੈਂ ਪੁੱਛ ਰਹੀ ਹਾਂ ਕਿਸਮਤ ਕੰਮ ਕੀ ਦੇ ਗਈ? ਕਹਿਣ ਲੱਗੇ ਜਦੋਂ ਕਿਸੇ ਨਾਲ ਮੁਹੱਬਤ ਪਾਈ ਦੀ ਹੈ ਨਾ, ਆਪਣੀ ਕੀਮਤੀ ਵਸਤੂ ਨਿਸ਼ਾਨੀ ਦੇਈ ਦੀ ਹੈ, ਪਿਆਰਾ ਉਹਦੇ ਬਦਲੇ ਦਿੰਦਾ। ਕਹਿਣ ਲੱਗੇ ਵੇਖ ਨਸੀਰਾਂ, ਮੇਰੇ ਨਸੀਬ ਜ਼ੋਰ ਕਰ ਗਏ, ਗੁਰੂ ਗੋਬਿੰਦ ਸਿੰਘ ਮੇਰਾ ਯਾਰ ਬਣ ਗਿਆ। ਯਾਰ ਮੈਂ ਸ਼ਬਦ ਵਰਤਿਆ ਜੱਜੇ ਨਾਲ ਨਹੀਂ, ਯਈਏ ਨਾਲ। ਕਹਿਣ ਲੱਗੀ ਮੈਂ ਸਮਝੀ ਨਹੀਂ। ਉਹਨੇ ਫਿਰ ਖੋਲ ਕੇ ਪੋਟਲੀ ਦਿਖਾਈ, ਕਹਿਣ ਲੱਗੇ ਸਭ ਤੋਂ ਪਿਆਰੇ ਪੁੱਤਰ ਹੁੰਦੇ ਨੇ ਉਹ ਪਿਆਰੇ ਦੇ ਚਰਨਾਂ ਚ ਭੇਟ ਕਰ ਆਇਆ, ਉਹਦੀ ਸਭ ਤੋਂ ਪਿਆਰੀ ਨਿਸ਼ਾਨੀ ਕੇਸ ਤੇ ਕੰਘਾ ਦਸਤਾਰਿਓ ਮੈਂ ਲੈ ਕੇ ਆ ਗਿਆ। ਹੁਣ ਸਵਾਲ ਉੱਠੇਗਾ ਜੀ, ਇਹ ਕਵੀ ਦੀ ਨਹੀਂ, ਤੁਸੀਂ ਭਾਈ ਸਾਹਿਬ ਦੀ ਦੂਜੀ ਗਜ਼ਲ ਪੜਿਓ ਕਿਤੇ, ਭਾਈ ਨੰਦ ਲਾਲ ਜੀ ਦੀ, ਅਕਸਰ ਸਾਰੇ ਕੋਟ ਕਰਦੇ, ਦੀਨ ਦੁਨੀਆ ਦਰ ਕਮੰਦੇ, ਦੀਨ ਦੁਨੀਆ ਦਰ ਕਮੰਦੇ ਆ ਪਰੀ ਰੁਕ ਸਾਰੇ ਮਾਹ। ਥੋੜੇ ਅਰਥ ਮੈਂ ਕਰ ਦੇਣਾ ਹੈ, ਚਾਹੇ ਚਲੋ ਫਾਰਸੀ, ਦੀਨ ਦੁਨੀਆ ਦਰ ਸਮਝ ਗਏ, ਲੋਕ ਤੇ ਪਰਲੋਕ, ਦਰ ਦਰ ਤੇ ਵਿੱਚ, ਤੇ ਕਮੰਦੇ ਦਾ ਲਫ਼ਜ਼ੀ ਅਰਥ ਹੁੰਦਾ ਫਾਹੀ, ਫੰਦਾ, ਇਹਦਾ ਅਰਥ ਹੈ ਰੱਸੇ ਚ ਬੱਝੇ। ਦੀਨ ਦੁਨੀਆ ਦਰ ਕਮੰਦੇ ਆ ਪਰੀ, ਇਹ ਪੁਰੀ ਪਾਠ ਨਹੀਂ ਜੀ, ਅਕਸਰ ਅਸੀਂ ਸਟੇਜਾਂ ਤੇ ਬੋਲਦੇ ਹਾਂ ਪੁਰੀ ਨਹੀਂ ਜੀ, ਇਹ ਪਰੀਖ ਹੈ, ਜਿਹਨੂੰ ਆਪਾਂ ਪਰੀਆਂ ਨਹੀਂ ਕਹਿੰਦੇ, ਅਪਸ਼ਰਾਵਾਂ, ਅਪਸ਼ਰਾਵਾਂ ਪਰੀਆਂ, ਜਿਹਨੂੰ ਇਸਲਾਮ ਹੂਰਾਂ ਕਹਿੰਦਾ ਹੈ। ਦੀਨ ਦੁਨੀਆ ਦਰ ਕਮੰਦੇ ਆ ਪਰੀ ਰੁਖਸਾਰ, ਰੁਖਸਾਰ ਦਾ ਅਰਥ ਹੈ ਅੱਖਾਂ ਤੋਂ ਥੱਲੇ ਵਾਲਾ ਜਿਹੜਾ ਹਿੱਸਾ ਗੱਲਾਂ। ਹੁਣ ਵੇਖੋ ਗੁਰੂ ਗੋਬਿੰਦ ਸਿੰਘ ਕਿੰਨੇ ਸੋਹਣੇ ਨੇ, ਭਾਈ ਸਾਹਿਬ ਗਜ਼ਲ ਲਿਖ ਰਹੇ, ਕਹਿਣ ਲੱਗੇ ਦੀਨ ਤੇ ਦੁਨੀਆ ਦੋਨੋਂ ਬੱਧੇ ਹੋਏ ਨੇ, ਕਿੱਥੇ ਮੇਰਾ ਪਿਆਰਾ ਮਹਿਬੂਬ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਲੋਕ ਪਰੀਆਂ ਦੀਆਂ ਅਪਸਰਾਵਾਂ ਦੀ ਗੱਲ ਕਰਦੇ ਨੇ, ਮੇਰੇ ਗੁਰੂ ਗੋਬਿੰਦ ਸਿੰਘ ਦੇ ਮੁੱਖ ਦੇ ਸਾਹਮਣੇ ਪਰੀਆਂ ਦੀ ਵੀ ਕੋਈ ਹੈਸੀਅਤ ਨਹੀਂ। ਦੀਨ ਦੁਨੀਆ ਦਰਕ ਮੰਦੇ ਆ ਪਰੀ ਰੁਕ ਸਾਰੇ ਮਾਂ, ਮਾਂ ਦਾ ਅਰਥ ਮੇਰਾ, ਹਰ ਦੋ ਆਲਮ ਕੀਮਤੇ, ਹਰ ਦੋ ਆਲਮ ਦੀਨ ਦੁਨੀਆ ਦੋਨੋਂ, ਹਰ ਦੋ ਆਲਮ ਕੀਮਤੇ ਯਕ ਤਾਰ ਮੂਵੇ ਯਾਰ ਏ ਮਾਂ। ਮੂਵੇ ਦਾ ਅਰਥ ਹੁੰਦਾ ਹੈ ਕੇਸ, ਯਾਰ ਦਾ ਅਰਥ ਪਿਆਰਾ। ਦੀਨ ਤੇ ਦੁਨੀਆ ਦੋਨੋਂ ਜਿਹੜੇ ਨੇ ਮੇਰੇ ਗੁਰੂ ਗੋਬਿੰਦ ਸਿੰਘ ਪਿਆਰੇ ਦੀ ਜ਼ੁਲਫ ਦੇ ਬਗਾਵਰ ਕੁਛ ਵੀ ਨਹੀਂ। ਮੈਂ ਸਿਰਫ ਆਪ ਨੂੰ ਬੇਨਤੀ ਇਸ ਕਰਕੇ ਥੋੜਾ ਇਤਿਹਾਸਕ ਪੱਖ ਲਿਆ ਹੈ, ਅਸਲ ਚ ਸਿਰ ਅੰਦਰ ਦਾ ਭੇਟ ਕਰਨਾ ਤੇ ਬਾਹਰ ਦਾ ਉਹੀ ਕਰ ਸਕਦਾ ਹੈ। ਮਹਾਰਾਜ ਨੇ ਇੱਥੇ ਕਿਹਾ ਕਬੀਰ ਜੋ ਤੋਏ ਸਾਧ ਪਿਰਮ ਕੀ ਸੀਸ ਕਾਟ ਕਰ ਗੋਏ, ਆਪਣਾ ਸਿਰ ਵੱਢ ਕੇ ਗੇਂਦ ਬਣਾ ਦੇ। ਅਗਲਾ ਸੀ ਖੇਲਤ ਖੇਲਤ ਹਾਲ ਕਰ। ਮੈਂ ਕੱਲ ਹਾਲ ਦੇ ਅਰਥ ਆਪ ਨਾਲ ਕੀਤੇ ਸਨ ਸੂਫੀਆਂ ਵਾਲੇ, ਪਰ ਮੈਂ ਇੱਕ ਗੱਲ ਹੋਰ ਕਲੀਅਰ ਕਰਦਿਆਂ, ਉਹ ਨੱਚਦੇ ਨੇ, ਤਾੜੀਆਂ ਮਾਰਦੇ ਨੇ, ਕਵਾਲੀਆਂ ਗਾਉਂਦੇ ਨੇ, ਪਰ ਇਹਦਾ ਅਰਥ ਇਹ ਨਹੀਂ ਲੈਣਾ ਆਪਣਾ ਨੱਚਣ ਲੱਗ ਪੈਣਾ, ਅਰਥ ਇੱਕ ਪੱਖ ਲਈਦਾ, ਇਹਦਾ ਅਰਥ ਉਹ ਮਦਹੋਸ਼ ਹੋ ਜਾਂਦੇ ਨੇ, ਆਪਣਾ ਆਪਾ ਭੁੱਲ ਜਾਂਦੇ ਨੇ। ਮੇਰੇ ਬਾਬਾ ਨਾਨਕ ਸਾਹਿਬ ਤੇ ਵੀ ਦੀਵਾਨਗੀ ਆਈ ਤੇ ਉਹਨਾਂ ਨੇ ਇਸ ਮਸਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਇਆ ਦੀਵਾਨਾ ਸ਼ਾਹਕਾ ਨਾਨਕ ਬਹੁਰਾਨਾ, ਤਉ ਦੀਵਾਨਾ ਜਾਣੀਐ ਜਾਂ ਸਾਹਿਬ ਧਰੈ ਪਿਆਰ, ਮੰਦਾ ਜਾਣੈ ਆਪ ਕੋ ਅਵਰ ਭਲਾ ਸੰਸਾਰ। ਇੱਥੇ ਮਸਤ ਅਲਮਸਤ ਸਦਾ ਹੁਸ਼ਿਆਰੀ ਭਾਈ ਗੁਰਦਾਸ ਸਾਹਿਬ ਕਹਿੰਦੇ, ਇੱਥੇ ਕਹਿ ਰਹੇ ਨੇ ਖਾਲ ਕਰ, ਤੂੰ ਆਪਣਾ ਆਪ ਭੁੱਲ ਜਾ, ਤੇਰੀ ਮੈਂ ਮੇਰੀ ਭੁੱਲ ਜਾਏ, ਤੇ ਅੱਗੇ ਕਹਿੰਦੇ ਜੋ ਕਿਛ ਹੋਏ

ਤਾਂ ਹੋਵੇ, ਜੋ ਕੁਝ ਪਰਮਾਤਮਾ ਕਰਦਾ ਬਸ ਉਹਨੂੰ ਸਵੀਕਾਰ ਕਰ, ਆਪਣਾ ਭਿਲ ਜਾ। ਅਗਲਾ ਬਚਨ ਹੈ ਜੀ, ਕਬੀਰ ਜੋਹ ਤੋਏ ਸਾਧ ਪਿਰਮ ਕੀ। ਇਹ ਖੇਡ ਕੱਚਿਆਂ ਨਾਲ ਨਹੀਂ ਖੇਡਣ ਵਾਲੀ, ਇਹ ਆਤਮ ਗਿਆਨੀ ਮਹਾਂਪੁਰਖਾਂ ਦੀ ਸੰਗਤ ਵਿੱਚ। ਉਹ ਪੱਕੇ ਕਿਹਾ, ਪਾਕੇ ਸੇਤੀ ਖੇਲ, ਇਹ ਜਿਹੜੀ ਪ੍ਰੇਮ ਦੀ ਖੇਡ ਹੈ, ਕੱਚਾ ਬੇਈਮਾਨ ਝੂਠਾ ਉਹ ਠੱਗ ਕੇ ਲੈ ਜਾਏਗਾ। ਪੱਕਿਆਂ ਨਾਲ ਖੇਲ ਕਿਹੜੇ ਪੱਕੇ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖੋਰ ਸੇ ਕਾਂਢੇ ਕੱਚਿਆ। ਕਿਹਦੇ ਨਾਲ ਖੇਡ, ਰੱਤੇ ਇਸ਼ ਖੁਦਾਏ ਰੰਗ ਦੀਦਾਰ ਕੇ, ਬਿਸਰਿਆ ਜਿਨ ਨਾਮ ਤੇ ਭੂਵੇ ਭਾਰਥੀਏ। ਪਾਕੇ ਸੇਤੀ ਖੇਲ, ਤੇ ਅੱਗੇ ਮਹਾਰਾਜ ਕਹਿੰਦੇ ਕਾਚੀ ਸਰਸੋਂ ਪੇਲ ਕਹਿ, ਕੱਚੀ ਸਰੋਂ ਨੂੰ ਜੇ ਮੰਨ ਲਓ ਤੂੰ ਕੋਹਲੂ ਵਿੱਚ ਰੱਖ ਕੇ ਪੀੜ ਦੇਗਾ, ਨਾ ਤੇਲ ਨਿਕਲਣਾ ਨਾ ਖਲ ਨਿਕਲਣੀ। ਕਹਿ ਕਾਚੀ ਸਰਸੋਂ ਪੇਲ ਕਹਿ, ਨਾ ਖਲ ਭਈ ਨਾ ਤੇਲ। ਹੁਣ ਅਗਲਾ ਬਚਨ ਜੀ, ਦੋ ਸਲੋਕ ਨੇ ਜੀ, ਇੱਕ ਵਿੱਚ ਭਗਤ ਨਾਮਦੇਵ ਜੀ ਦਾ ਜ਼ਿਕਰ ਹੈ, ਇੱਕ ਵਿੱਚ ਭਗਤ ਰਵਿਦਾਸ ਜੀ ਦਾ ਜ਼ਿਕਰ ਹੈ। ਅਸੀਂ ਜਦੋਂ ਪਾਠ ਕਰਨੇ, ਇਹ ਸਲੋਕ ਆਪ ਜੀ ਕੋਲ ਉੱਤੇ ਆ ਰਹੇ ਨੇ, ਢੂੰਡਤ ਡੋਲਹਿ ਅੰਧ ਗਤ। ਢੂੰਡਤ ਦਾ ਅਰਥ ਹੈ ਢੂੰਡਦਿਆਂ ਲੱਭਦਿਆਂ, ਤੇ ਡੋਲਹਿ ਦਾ ਅਰਥ ਹੈ ਡੋਲਣਾ ਭਟਕਣਾ। ਅੰਧ ਗਤ ਅੰਧੇ ਦੀ ਤਰ੍ਹਾਂ, ਅਰ ਚੀਨਤ ਨਾਹੀ ਸੰਤ, ਚੀਨਤ ਦਾ ਅਰਥ ਹੈ ਪਹਿਚਾਨਣਾ। ਬੰਦਾ ਲੱਭਣ ਤਾਂ ਤੁਰਿਆ ਹੈ, ਢੂੰਡਣ ਤੁਰਿਆ ਹੈ, ਪਰ ਭਟਕਿਆ ਹੋਇਆ ਹੈ। ਤੇ ਮਹਾਰਾਜ ਕਹਿ ਰਹੇ ਨੇ ਅਰ ਚੀਨਤ ਨਾਹੀ ਸੰਤ, ਉਹ ਇਬਾਦਤ ਵਾਲੀ ਸੰਤ ਮਹਾਂਪੁਰਖ ਨੂੰ ਪਹਿਚਾਣਦਾ ਨਹੀਂ, ਉਹਨੂੰ ਸਮਝ ਕੋਈ ਨਹੀਂ। ਕਹਿ ਨਾਮਾ ਕਿਉਂ ਪਾਈਐ, ਭਗਤ ਨਾਮਦੇਵ ਜੀ ਕਹਿ ਰਹੇ ਨੇ, ਪਰ ਇੱਥੇ ਮੇਰੀ ਬੇਨਤੀ ਹੈ ਜੀ, ਕੀ ਇਹ ਸਲੋਕ ਭਗਤ ਨਾਮਦੇਵ ਜੀ ਦਾ ਹੈ ਕਿ ਭਗਤ ਕਬੀਰ ਜੀ ਦਾ ਹੈ? ਉਂਝ ਵੈਸੇ ਜਿਤਨਾ ਕੋਈ ਯਤਨ ਕੀਤਾ ਮਹਾਰਾਜ ਦਰਸ਼ਨ ਕਰਨ ਦੇ, ਜੇ ਸੂਰਦਾਸ ਜੀ ਦੀ ਤੋਕਾ ਹੀ ਲਿਖ ਦਿੱਤਾ ਸੂਰਦਾਸ, ਜਿੱਥੇ ਮਾਰੂ ਰਾਗ ਚ ਨਾਮਦੇਵ ਜੀ ਦੀ ਬਾਣੀ ਆਈ ਉੱਥੇ ਲਿਖ ਦਿੱਤਾ ਕਬੀਰ ਕਾ ਸ਼ਬਦ, ਪਰ ਇੱਥੇ ਜਿਹੜੀ ਗਿਣਤੀ ਉਹ ਵੀ ਇੱਕੋ ਜਿਹੀ ਚੱਲਦੀ ਪਈ ਹੈ। ਜਿਹੜਾ ਆਪਾਂ ਦੇਖ ਰਹੇ ਹਾਂ ਗਿਣਤੀ ਚ ਫਰਕ ਨੇ। ਕੁਛ ਵਿਦਵਾਨ ਕਹਿੰਦੇ ਆ ਇਹ ਨਾਮਦੇਵ ਤੇ ਰਵਿਦਾਸ ਜੀ ਦਾ ਸਲੋਕ ਹੈ, ਪਰ ਕੁਛ ਵਿਦਵਾਨ ਕਹਿੰਦੇ ਆ ਅਸਲ ਚ ਭਗਤ ਜੀ ਪ੍ਰੋੜਤਾ ਕਰ ਰਹੇ ਨੇ ਉਹਨਾਂ ਦਾ ਨਾਮ ਲੈ ਕੇ, ਕਿ ਜੋ ਮੈਂ ਕਹਿ ਰਿਹਾ ਵਾਂ ਉਹ ਨਾਮਦੇਵ ਜੀ ਵੀ ਕਹਿੰਦੇ ਪਏ ਆ। ਫਿਰ ਅਰਸੁਨ ਕਿ ਢੂੰਡਤ ਡੋਲੈ ਅੰਧ ਗਤ, ਅਰ ਚੀਰਤ ਨਾਹੀ ਸੰਤ, ਬੰਦਗੀ ਕਰਨ ਵਾਲੇ ਦੀ ਪਹਿਚਾਣ ਨਹੀਂ, ਭਟਕਿਆ ਹੋਇਆ ਹੈ। ਕਹਿ ਨਾਮਾ ਕਿਉਂ ਪਾਈਐ, ਭਗਤ ਨਾਮਦੇਵ ਜੀ ਵੀ ਇਹ ਬਚਨ ਕਰ ਰਹੇ ਨੇ, ਕਹਿ ਰਹੇ ਨੇ ਕਿਵੇਂ ਰੱਬ ਨੂੰ ਪਾ ਸਕੇਗਾ, ਕਿਉਂ ਬਿਨ ਭਗਤੋ ਭਗਵੰਤ, ਉਸ ਅਕਾਲ ਪੁਰਖ ਵਾਹਿਗੁਰੂ ਨੂੰ, ਭਗਵੰਤ ਨੂੰ ਭਗਤਾਂ ਦੀ ਸੰਗਤ ਤੋਂ ਬਿਨਾਂ ਨਹੀਂ ਪਾਇਆ ਜਾ ਸਕਦਾ। ਪਲੀਜ਼ ਇਸ ਨੂੰ ਫਿਰ ਥੋੜ੍ਹਾ ਜਿਹੀ ਬੇਨਤੀ ਨੂੰ ਸੁਣਿਓ। ਅਸੀਂ ਜਦੋਂ ਮੈਂ ਇੱਕ ਬੇਨਤੀ ਕਰਾਂ ਜੀ, ਕੋਈ ਸ਼ੱਕ ਨਹੀਂ ਪਖੰਡ ਪਰਪੰਚ ਪਹਿਲਾਂ ਵੀ ਸੀ, ਅੱਜ ਵੀ ਹੈ ਤੇ ਅੱਗੇ ਵੀ ਰਹਿਣਾ, ਇਹ ਨਿਰਾਸ਼ ਨਾ ਹੋਇਓ। ਪਰ ਗੁਰਬਾਣੀ ਦੇ ਦੋ ਪੱਖ ਨੇ, ਜਿੱਥੇ ਅਸਲੀਅਤ ਹੋਵੇਗੀ ਉੱਥੇ ਪਖੰਡ ਹੋਵੇਗਾ, ਤੇ ਜ਼ਿਆਦਾਤਰ ਜਿਹੜਾ ਪਖੰਡ ਹੈ ਉਹ ਚਮਕ ਦਮਕ ਵਿੱਚ ਦਿਸਦਾ ਹੈ। ਵੈਸੇ ਇੱਕ ਕਹਾਣੀ ਸੁਣਾਉਂਦੇ ਹੁੰਦੇ ਆ ਜੀ, ਇਹ ਸ਼ਾਇਦ ਜਪਾਨ ਦੀ ਸੀ, ਕਿ ਸੁੰਦਰਤਾ ਦੀ ਦੇਵੀ ਤੇ ਕਰੂਪਤਾ ਦੀ ਦੇਵੀ ਦੋਵੇਂ ਇਕੱਠੀਆਂ ਸਹੇਲੀਆਂ ਸਨ। ਉਹ ਨਹਾਉਣ ਵਾਸਤੇ ਚਲੀਆਂ ਗਈਆਂ, ਜਿਹੜੀ ਕਰੂਪਤਾ ਸੀ ਉਹ ਚਲਾਕ ਬੜੀ ਨਿਕਲੀ, ਉਹਨੇ ਕੀ ਕੀਤਾ ਨਹਾਉਣ ਲੱਗਿਆਂ ਫਟਾਫਟ ਮਾਰ ਕੇ ਟੁੱਬੀ, ਜਿਹੜੇ ਸੁੰਦਰਤਾ ਦੀ ਦੇਵੀ ਦੇ ਸੀ ਕੱਪੜੇ ਉਹ ਲੈ ਕੇ ਭੱਜ ਗਈ, ਅੱਜ ਤੀਕਰਾਂ ਨੂੰ ਮਿਲੀ ਕੋਈ ਨਹੀਂ। ਤੇ ਜਿਹੜੀ ਵਿਚਾਰੀ ਸੁੰਦਰਤਾ ਸੀ ਉਹ ਕਰੂਪਤਾ ਦੇ ਪਾ ਕੇ ਤੁਰੀ ਫਿਰਦੀ। ਤੁਸੀਂ ਇਹ ਜੇ ਕਹਾਣੀ ਹੈ, ਆਸਾ ਕੀ ਵਾਰ ਚ ਮੈਂ ਤਾਂ ਬੇਨਤੀ ਕਰਨਾ ਵੀ ਮੈਨੂੰ ਨਹੀਂ ਕੋਈ ਮਿਲਿਆ, ਪਰ ਇਹ ਗੱਲ ਨਾ ਕਹੀਏ ਵੀ ਕੋਈ ਸੰਤ ਨਹੀਂ, ਕੋਈ ਗੁਰਮੁਖ ਨਹੀਂ, ਕੋਈ ਸਿੱਖ ਨਹੀਂ, ਕੋਈ ਮਹਾਂਪੁਰਖ ਨਹੀਂ। ਪਿਆਰਿਓ ਏਡੀ ਵੱਡੀ ਗੱਲ ਗੁਰੂ ਦੀ ਹਜ਼ੂਰੀ ਚ ਕਰਨੀ ਕਿੱਡਾ ਵੱਡਾ ਪਾਪ ਹੈ। ਮੈਂ ਪਾਪ ਸ਼ਬਦ ਵਰਤੇ, ਸਾਡੇ ਅਰੀ ਸਨਮਾਨਯੋਗ ਬਾਬਾ ਤੇਜਾ ਸਿੰਘ ਡਬਲ MA, ਮੈਂ ਕਈ ਵਾਰੀ ਕੋਟ ਕਰਨਾ, ਉਹ ਕਹਿੰਦੇ ਹੁੰਦੇ ਸਨ ਕਿ ਜਿਹੜਾ ਬੰਦਾ ਕਲਾਸਰੂਮ ਵਿੱਚ ਜਾ ਕੇ ਪ੍ਰੋਫੈਸਰ ਟੀਚਰ ਦੇ ਸਾਹਮਣੇ, ਲੈਕਚਰਾਰ ਦੇ ਸਾਹਮਣੇ ਖਲੋ ਕੇ ਇਹ ਕਹਿਣਾ ਸ਼ੁਰੂ ਕਰਦਾ ਰੋਜ਼, ਇਸ ਕਲਾਸ ਦੇ ਵਿਦਿਆਰਥੀ ਸਾਰੇ ਨਲਾਇਕ, ਇਸ ਕਲਾਸ ਦਾ ਵਿਦਿਆਰਥੀ ਕੋਈ ਲਾਇਕ ਹੀ ਨਹੀਂ, ਕਹਿੰਦਾ ਹੋ ਸਕਦਾ ਵਿਦਿਆਰਥੀ ਪਰਵਾਹ ਨਾ ਕਰਨ ਬੱਚੇ ਨੇ, ਪਰ ਟੀਚਰ ਦੇ ਪੱਲੇ ਕੁਝ ਨਹੀਂ ਰਹਿੰਦਾ ਸੁਣ ਸੁਣ ਕੇ।
ਵੀ ਇੱਕ ਵਿਦਿਆਰਥੀ ਵੀ ਨਹੀਂ ਬਣਾ ਸਕਿਆ ਲਾਇਕ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਗੁਰੂ ਗ੍ਰੰਥ ਸਾਹਿਬ ਜੁਗੋ ਜੁਗ ਅਟਲ ਨੇ, ਉਹਨਾਂ ਦੀ ਹਜ਼ੂਰੀ ਵਿੱਚ ਬੰਦਗੀ ਵਾਲਾ ਵੀ ਜੁਗੋ ਜੁਗ ਅਟਲ ਰਹੇਗਾ। ਪਰ ਮੇਰਾ ਪੈਮਾਨਾ ਹੋਰ ਹੋ ਸਕਦਾ ਦੇਖਣ ਦਾ। ਇੱਥੇ ਬੇਨਤੀ ਹੈ ਕਿ ਗੁਰੂ ਸਾਹਿਬ ਇਹ ਬਚਨ ਕਰ ਰਹੇ ਆ ਕਿ ਭਗਵੰਤ ਨੂੰ ਭਗਤ ਦੀ ਸੰਗਤ ਵਿੱਚੋਂ, ਉਹਨਾਂ ਦੀ ਸੰਗਤ ਵਿੱਚੋਂ ਕਹਿ ਨਾਮਾ ਕਿਉਂ ਪਾਈਐ ਬਿਨ ਭਗਤੋ ਭਗਵੰਤ। ਤੁਸੀਂ ਗੁਰੂ ਗ੍ਰੰਥ ਸਾਹਿਬ ਦੋ ਚਾਰ ਪਾਠ ਕਰੋ। ਇੱਕ ਤਾਂ ਭਗਤ ਨਾਮਦੇਵ ਜੀ ਦਾ ਹੈ ਕਿ ਬਦੋ ਕੀ ਨਾ ਹੋਡ ਮਾਧੋ ਮੋਸਿਓ, ਠਾਕੁਰ ਤੇ ਜਨ, ਜਨ ਤੇ ਠਾਕੁਰ, ਖੇਲ ਪਰਿਓ ਹੈ ਤੋਸੋ। ਫਿਰ ਸੁਣਿਓ ਸ਼ਬਦ, ਬਦੋ ਕੀ ਨਾ ਹੋਡ ਮਾਧੋ ਮੋਸਿਓ, ਮਾਧੋ ਦਰਥੇ ਪਰਮਾਤਮਾ ਮੇਰੇ ਨਾਲ ਸ਼ਰਤ ਲਾ, ਪਿਆਰ ਨਾਲ ਕਹਿੰਦੇ ਨੇ, ਠਾਕੁਰ ਤੇ ਜਨ, ਜਨ ਤੇ ਠਾਕੁਰ, ਖੇਲ ਪਰਿਓ ਹੈ ਤੋਸੋ। ਠਾਕੁਰ ਤੋਂ ਪਤਾ ਲੱਗਦਾ, ਮਾਲਕ ਤੋਂ ਪਤਾ ਲੱਗਦਾ ਸੇਵਕ ਦਾ, ਤੇ ਸੇਵਕ ਦੀ ਕਮਾਈ ਤੋਂ ਵੇਖ ਕੇ ਲੱਗਦਾ ਇਹਦਾ ਮਾਲਕ ਕਿੰਨਾ ਕੁ ਵੱਡਾ ਹੈ। ਬਦੋ ਕੀ ਨਾ ਹੋਡ ਮਾਧੋ ਮੋਸਿਓ, ਠਾਕੁਰ ਤੇ ਜਨ, ਜਨ ਤੇ ਠਾਕੁਰ, ਖੇਲ ਪਰਿਓ ਹੈ ਤੋਸਿਓ। ਆਪਣ ਦਿਓ ਦਿਓਰਾ ਆਪਣ ਆਪ ਲਗਾਵੈ ਪੂਜਾ, ਜਲ ਤੇ ਤਰੰਗ ਹੈ ਤਲ ਤਰੰਗ ਤੇ ਜਲ ਹੈ, ਕਹਿਣ ਸੁਣ ਕੋ ਦੂਜਾ। ਕਹਿੰਦੇ ਤੁਸੀਂ ਹੈ ਇੱਕੋ ਹੀ, ਜਿਵੇਂ ਸਮੁੰਦਰ ਵਿੱਚੋਂ ਉੱਠੀਆਂ ਲਹਿਰਾਂ ਨੂੰ ਅਸੀਂ ਕਹਿੰਦੇ ਹਾਂ ਪਾਣੀ ਦੀਆਂ ਲਹਿਰਾਂ, ਪਰ ਖੈਣ ਤਾਂ ਪਾਣੀ ਹੋਈ ਨਾ। ਇਹ ਜਿਹਨਾਂ ਨੂੰ ਆਪਾਂ ਭਗਤ ਕਹਿੰਦੇ ਹਾਂ ਤੇਰੇ ਜੁੜੇ ਹੋਏ ਤਨ ਕਰਕੇ ਵੱਖ ਲੱਗਦੇ ਨੇ, ਹੈ ਤਾਂ ਤੂੰ ਹੀ। ਜਿਹਨੂੰ ਭਗਤ ਜੀ ਦਾ ਪਹਿਲਾ ਸ਼ਬਦ ਹੈ ਭਗਤ ਰਵਿਦਾਸ ਜੀ ਦਾ ਗੁਰੂ ਗ੍ਰੰਥ ਸਾਹਿਬ ਵਿੱਚ, ਤੋਹੀ ਮੋਹੀ ਮੋਹੀ ਤੋਹੀ, ਅੰਤਰ ਕੈਸਾ ਕਨਿਕ ਕਟਿਕ ਜਲ ਤਰੰਗ ਜੈਸਾ। ਕਨਿਕ ਸੋਨਾ, ਕਟਕ ਦਰ ਤੇ ਕੜਾ। ਹੁਣ ਇੱਕ ਪਾਸੇ ਮੈਂ ਕਹਿੰਦਾ ਸੋਨਾ, ਸੋਨੇ ਦੀ ਡਲੀ, ਇੱਕ ਪਾਸੇ ਕਹਿੰਦਾ ਸੋਨੇ ਦਾ ਕੜਾ। ਕੜਾ ਵੱਖਰਾ ਲੱਗਦਾ ਪਰ ਹੈ ਤਾਂ ਸੋਨਾ ਹੀ ਨਾ। ਪਾਣੀ ਦੀਆਂ ਲਹਿਰਾਂ ਉਹੀ ਹੈ। ਭਗਤ ਜੀ ਨੇ ਇੱਥੇ ਪੁੱਛਿਆ ਵਾਹਿਗੁਰੂ ਜੀ ਮੈਨੂੰ ਦੱਸ, ਮੇਰੇ ਨਾਲ ਸ਼ਰਤ ਲਾ। ਅੱਗੋਂ ਫਿਰ ਪਰਮਾਤਮਾ ਜੀ ਬੋਲੇ, ਮੈਂ ਪੂਰਾ ਸ਼ਬਦ ਨਹੀਂ ਕਿਹਾ, ਇਹ ਸ਼ਬਦ ਦੋਨੋਂ ਇਕੱਠੇ ਨੇ, ਬਦੋ ਕੀ ਨਾ ਹੋੜ ਮਾਧੋ ਮੋਸਿਓ। ਅਗਲਾ ਸ਼ਬਦ ਕਹਿ ਦਾਸ ਅਨਿਨ ਮੇਰੋ ਨਿਜ ਰੂਪ। ਆਪ ਜੀ ਇਹਦਾ ਪਾਠ ਕਰੋਗੇ, ਇਹਦੇ ਅਰਥ ਇਹ ਨੇ ਕਿ ਵਾਹਿਗੁਰੂ ਜੀ ਨੇ ਉੱਤਰ ਦਿੱਤਾ, ਨਾਮਦੇਵ ਜੀ ਜਿਹੜਾ ਬੰਦਗੀ, ਅਨਿਨ ਦਾ ਅਰਥ ਹੈ ਜਿਹਨੂੰ ਰੱਬ ਤੋਂ ਬਿਨਾਂ ਕਿਸੇ ਹੋਰ ਵੱਲ ਝਾਕ ਹੀ ਨਹੀਂ। ਵਾਹਿਗੁਰੂ ਜੀ ਕਹਿੰਦੇ ਉਹ ਮੇਰਾ ਰੂਪ ਹੈ, ਦਾਸ ਅਨਿਨ ਮੇਰਾ ਮੇਰੋ ਨਿਜ ਰੂਪ, ਦਰਸ਼ਨ ਨਿਮਖ ਤਾਪ ਤ੍ਰਈ ਮੋਚਨ ਥੁਣਿਓ ਤੁਕ ਨੂੰ। ਉਸ ਗੁਰਮੁਖ ਦੇ ਭਗਤ ਦੇ ਦਰਸ਼ਨ ਕੀਤਿਆਂ ਤਿੰਨੇ ਤਾਪਾਂ ਦਾ ਨਾਸ਼ ਹੋ ਜਾਂਦਾ ਹੈ। ਮਹਾਰਾਜ ਇਹ ਕਹਿ ਰਹੇ ਨੇ ਕਹਿ ਨਾਮਾ ਕਿਉਂ ਪਾਈਐ ਬਿਨ ਭਗਤੋਂ ਭਗਵੰਤ। ਐਸੀ ਭਗਤੀ ਵਾਲੇ ਦਰਸ਼ਨ ਨਿਮਖ ਨਾ ਤਾਪ ਤ੍ਰਈ ਮੋਚਨ ਪਰਸਤ ਮੁਕਤ ਕਰਤ ਗ੍ਰਹਿ ਕੂਪ, ਉਹਨਾਂ ਨੂੰ ਸਪਰਸ਼ ਕੀਤਿਆਂ ਹਨੇਰੇ ਖੂਹ ਤੋਂ ਬਚ ਜਾਈਦਾ। ਅਗਲਾ ਬਚਨ ਹੈ ਮੇਰੀ ਬਾਂਦੀ ਭਗਤ ਛਡਾਵੈ, ਬਾਂਧੈ ਭਗਤ ਨਾ ਛੂਟੈ ਮੋਹੇ, ਇੱਕ ਸਮੇਂ ਮੋਕੋ ਗਹਿ ਬਾਂਧੈ ਤੌਫਨ ਮੋਪੈ, ਜਵਾਬ ਨਾ ਹੋਏ। ਮੈਂ ਫਿਰ ਬੇਨਤੀ ਸੁਣਿਓ, ਭਗਤ ਜੀ ਨੇ ਕੈਸਾ ਦ੍ਰਿਸ਼ਟਾਂਤ ਦਿੱਤਾ, ਕਹਿ ਨਾਮਾ ਕਿਉਂ ਪਾਈਐ ਬਿਨ ਭਗਤੋ ਭਗਵੰਤ। ਹੋਰ ਕਿਸੇ ਦੇ ਵੱਸ ਹੋਇਆ ਨਾ, ਤੂੰ ਆਵੈ ਵਸ ਬਹੁਤ ਕਿਣਾਵਣੇ, ਨਾ ਤੂੰ ਆਵੈ ਵਸ ਵੇਦ ਪੜਾਵਣੇ, ਨਾ ਤੂੰ ਆਵੈ ਵਸ ਤੀਰਥ ਨਹਾਈਐ, ਨਾ ਤੂੰ ਆਵੈ ਵਸ ਧਰਤੀ ਧਾਈਐ, ਨਾ ਤੂੰ ਆਵੈ ਵਸ ਬਹੁਤ ਸਿਆਣਪੈ, ਨਾ ਤੂੰ ਆਵੈ ਵਸ ਬਹੁਤਾ ਦਾਨ ਦੇ, ਸਭ ਕੋ ਤੇਰਾ ਵਸ ਅਗੰਮ ਅਗੋਚਰਾ, ਤੂੰ ਭਗਤਾਂ ਕਹਿ ਵਸ। ਫਿਰ ਬੇਨਤੀ ਹੈ ਕਹਿ ਨਾਮਾ ਕਿਉਂ ਪਾਈਐ ਬਿਨ ਭਗਤੋ ਭਗਵੰਤ। ਭਗਤਾਂ ਦੀ ਸੰਗਤ ਤੋਂ ਬਿਨਾਂ, ਉਹਨਾਂ ਤੋਂ ਬਿਨਾਂ ਕਿਵੇਂ ਮਿਲ ਜਾਏਗਾ। ਮਹਾਰਾਜ ਕਹਿੰਦੇ ਸਭ ਕੋ ਤੇਰਾ ਵਸ ਅਗੰਮ ਅਗੋਚਰਾ, ਤੂੰ ਭਗਤਾਂ ਕਹਿ ਵਸ, ਭਗਤਾਂ ਤਾਨ ਤੇਰਾ। ਚਲੋ ਇੱਕ ਮੈਂ ਉਦਾਹਰਨ ਭਗਤ ਨਾਮਦੇਵ ਜੀ ਦੀ। ਭਾਈ ਗੁਰਦਾਸ ਸਾਹਿਬ ਜੀ ਲਿਖਦੇ ਆ ਕਿ ਤਰਲੋਚਨ ਤੇ ਨਾਮਦੇਵ ਦੋਨੋਂ ਇਕੱਠੇ ਭਗਤੀ ਕਰਦੇ ਆ, ਤੇ ਨਾਮਦੇਵ ਜੀ ਫਿਰ ਪਰਮੇਸ਼ਵਰ ਦੀ ਚਲਤ ਸੁਣਾਉਂਦੇ ਨੇ, ਐਸਾ ਮੇਰਾ ਵਾਹਿਗੁਰੂ ਐਸਾ। ਉਂਝ ਭਗਤ ਬਾਣੀ ਚ ਮੈਂ ਕੱਲ ਪਰਸੋਂ ਵੀ ਕਿਹਾ ਆਪ ਨੂੰ ਕਿ ਉਹਨਾਂ ਖੁੱਲੀਆਂ ਗੱਲਾਂ ਰੱਖੀਆਂ ਸਾਰੀਆਂ। ਭਗਤ ਜੀ ਨੇ ਤਾਂ ਭਗਤ ਨਾਮਦੇਵ ਜੀ ਤੇ ਫਰਕ ਹੀ ਕੋਈ ਨਹੀਂ ਰੱਖਿਆ, ਉਹਨਾਂ ਗੱਲਾਂ ਵੀ ਦੱਸ ਤੀਆਂ, ਝੌਂਪੜੀ ਵੀ ਦੱਸ ਦਿੱਤੀ, ਸੇਜ ਡੁੱਬੀ ਹੋਈ ਵੀ ਕੱਢ ਦਿੱਤੀ, ਦਿਓਰਾ ਵੀ ਘੁਮਾ ਦਿੱਤਾ, ਸਾਰਾ ਦੱਸ ਦਿੱਤਾ। ਤਰਲੋਚਨ ਕਹਿੰਦਾ ਬਹਿੰਦਾ ਮੈਂ ਵੀ ਤੇਰੇ ਨਾਲ, ਪਰ ਬਹਿੰਦੇ ਇੱਕੋ ਜਿਹਾ ਆ, ਤੁਸੀਂ ਜੋ ਦੱਸਦੇ ਹੋ ਮੇਰੇ ਅੰਦਰ ਕਿਉਂ ਨਹੀਂ ਹੁੰਦਾ। ਕਹਿੰਦਾ ਮੈਂ ਤਾਂ ਮੰਨਾ ਮੇਰੀ ਵੀ ਗੱਲ ਕਰਾਓ ਉਹਦੇ ਨਾਲ। ਭਗਤ ਜੀ ਨੇ ਪੂਰੀ ਪੌੜੀ ਦਿੱਤੀ, ਭਾਈ ਸਾਹਿਬ ਨੇ ਦਿੱਤੀ,
ਕਹਿਣ ਲੱਗੇ ਮੈਂ ਰੋਜ਼ ਤੁਹਾਡੇ ਕੋਲ ਬਹਿਨਾ, ਬਹਿਣ ਤੋਂ ਬਾਅਦ ਜੋ ਤੁਸੀਂ ਦੱਸਦੇ ਹੋ ਠੰਡ ਪੈਂਦੀ ਹੈ, ਮੇਰਾ ਕੀ ਕਸੂਰ? ਉਹਨੂੰ ਪੁੱਛ ਕਿਹਾ ਮੇਰੇ ਨਾਲ ਨਹੀਂ ਮਿੱਤਰਤਾ ਪਾਣੀ? ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਕਹਿੰਦੇ ਨਾਮਦੇਵ ਜੀ ਨੇ ਪੁੱਛ ਲਿਆ ਤੇ ਅੱਗੋਂ ਉੱਤਰ ਮਿਲਿਆ। ਕਹਿਣ ਲੱਗੇ ਤਰਲੋਚਨੇ ਬਾਣੀਆਂ, ਉਹ ਬਹਿੰਦਾ ਵੀ ਵਪਾਰ ਹੀ ਕਰਦਾ ਪਿਆ। ਤੇ ਅੱਗੋਂ ਨਾਮਦੇਵ ਕਹਿੰਦੇ ਆ ਜੀ ਮੈਂ ਤਾਂ ਫਿਰ ਵਾਅਦਾ ਕਰ ਆਇਆ, ਮੈਂ ਵਾਅਦਾ ਕਰਕੇ ਆਇਆ ਵੀ ਗੱਲ ਕਰਾਵਾਂਗੇ। ਭਾਈ ਸਾਹਿਬ ਕਹਿੰਦੇ ਆ ਅੱਗੋਂ ਪਰਮੇਸ਼ਵਰ ਨੇ ਕਿਹਾ ਬਾਕੀ ਸਭ ਗੱਲਾਂ ਖੰਡਨ ਹੋ ਸਕਦੀਆਂ ਨੇ, ਜਿੱਥੇ ਭਗਤੀ ਕਰਨ ਵਾਲਾ ਵਾਅਦਾ ਕਰ ਰਿਹਾ ਮੈਂ ਕਦੀ ਝੂਠਾ ਨਹੀਂ ਪੈਣ ਦਿਆ, ਤੇਰੇ ਰਾਹੀਂ ਜਾਵਾਂਗਾ। ਮੈਨੂੰ ਇੰਝ ਲੱਗਦਾ ਭਗਤ ਜੀ ਇਸ ਗੱਲ ਦਾ ਜ਼ਿਕਰ ਕਰ ਰਿਹਾ, ਦਰਸ਼ਨ ਵੇਖਣ ਨਾਮ ਦਿਓ ਭਲਕੇ ਉੱਠ ਤਰਲੋਚਨ ਆਵੇ, ਤਰਲੋਚਨ ਆਵੇ ਭਗਤ ਕਰਨ ਮਿਲ ਦੋਏ ਜਣੇ, ਨਾਮ ਦਿਓ ਹਰ ਚਲਤ ਸੁਣਾਵੇ, ਮੇਰੀ ਪੀ ਕਰ ਬੇਨਤੀ ਦਰਸ਼ਨ ਦੇਖਾਂ ਜੇ ਤਿਸ ਭਾਵੈ। ਅੱਗੇ ਭਾਈ ਸਾਹਿਬ ਕਹਿੰਦੇ ਠਾਕੁਰ ਜੀ ਨੂੰ ਪੁੱਛਿਓਸ, ਮੈਂ ਅਰਥ ਕਰ ਦਿੱਤੇ ਨੇ, ਠਾਕੁਰ ਜੀ ਤਾਂ ਵਾਹਿਗੁਰੂ ਜੀ ਨੂੰ ਪੁੱਛਿਆ ਨਾਮਦੇਵ ਜੀ ਨੇ, ਠਾਕੁਰ ਜੀ ਨੂੰ ਪੁੱਛਿਓਸ ਦਰਸ਼ਨ ਕਿਵੇਂ ਤਰਲੋਚਨ ਪਾਵੇ। ਹੱਸ ਕੇ ਠਾਕੁਰ ਬੋਲਿਆ ਨਾਮਦੇਵ ਨੂੰ ਕਹਿ ਸਮਝਾਵੇ, ਹੱਥ ਨਾ ਆਵੇ ਭੇਟ ਸਿਓ, ਉਹ ਰੁਪਈਆਂ ਨਾਲ ਗੱਲ ਬਣਾਉਣੀ ਚਾਹੁੰਦਾ। ਨਾਮਦੇਵ ਨੂੰ ਸਮਝਾ ਉਹਦੇ ਸੁਰਤ ਵਿੱਚ ਪੈਸਾ ਭੇਟਾ ਹੀ ਟਿੱਕੀ ਹੋਈ ਹੈ, ਮੈਂ ਭੇਟਾਂ ਨਾਲ ਮਿਲਣਾ, ਹੱਥ ਨਾ ਆਵੇ ਭੇਟ ਸਿਓ, ਤੁਸ ਤਰਲੋਚਨ ਮੈਂ ਮੂੰਹ ਲਾਵੇ, ਖਉ ਅਧੀਨ ਹਾਂ ਭਗਤ ਦੇ, ਪਹੁੰਚ ਨਾ ਹੰਗਾ ਭਗਤੀ ਦਾਵੇ, ਭਗਤਾ ਤੂੰ ਵਾਅਦਾ ਕਰ ਰਿਹਾ ਮੈਂ ਤੈਨੂੰ ਝੂਠਾ ਨਹੀਂ ਪੈਣ ਦਿੰਦਾ, ਤੇਰੇ ਰਾਹੀਂ ਜ਼ਰੂਰ ਮਿਲਾਂਗਾ, ਮੇਰੀ ਸਿਰਫ ਇੱਕ ਬੇਨਤੀ ਹੈ, ਜਾਂ ਕਾ ਕਹਿਆ ਦਰਗਾਹ ਚੱਲੇ। ਇੱਥੇ ਸਤਿਗੁਰੂ ਕਹਿ ਰਹੇ ਨੇ ਕਹਿ ਨਾਮਾ ਕਿਉਂ ਪਾਈਏ, ਬਿਨ ਭਗਤੋਂ ਭਗਵੰਤ, ਭਗਤ ਤੇ ਭਗਵੰਤ ਇੱਕ ਨੇ। ਹੁਣ ਇੱਕ ਅਗਲਾ ਸ਼ਲੋਕ ਜੀ ਥੋੜ੍ਹਾ ਜਿਹਾ ਆਪ ਧਿਆਨ ਦਿਆ ਜੀ, ਮੈਂ ਸੰਪੂਰਨਤਾ ਕਰਨੀ ਹੈ। ਹਰਸ਼ਿਓ ਹੀਰਾ ਛਾੜ ਕੇ, ਮੈਂ ਫਿਰ ਬੇਨਤੀ ਕਰਾਂ, ਕੁਛ ਵਿਦਵਾਨਾਂ ਨੇ ਕਿਹਾ ਰਵਿਦਾਸ ਜੀ ਦਾ, ਪਰ ਤੁਸੀਂ ਗਿਣਤੀ ਪੜ੍ਹ ਰਹੇ ਹੋ, ਮੈਂ ਦਾਅਵਾ ਨਹੀਂ ਕਰਾਂਗੇ ਇਸ ਮਸਲੇ 'ਚ। ਕਹਿੰਦੇ ਖਰੀ ਪਰਮਾਤਮਾ ਹੀਰਾ ਚਮਕਦਾ ਹੋਇਆ ਪ੍ਰਕਾਸ਼ ਵਾਲਾ, ਉਹਨੂੰ ਛੱਡ ਕੇ ਕਰਹਿ ਆਨ ਕੀ ਆਸ, ਆਨ ਦਾ ਅਰਥ ਦੂਜਾ, ਇਹਨੇ ਪਰਮਾਤਮਾ ਹੀਰੇ ਨੂੰ ਛੱਡ ਕੇ ਦੂਜਿਆਂ ਦੀ ਆਸ ਤੇ ਜਿੰਦੇ ਪਏ ਹੋ, ਦੇਵਤੇ ਦੇਵੀ ਦੇਵਤਿਆਂ ਦੀ ਆਸ, ਪੱਥਰ ਦੀਆਂ ਮੂਰਤੀਆਂ ਦੀ ਆਸ, ਜੰਤਰਾਂ ਮੰਤਰਾਂ ਦੀ ਆਸ, ਮਾਇਆ ਦੀ ਆਸ, ਬੰਦਿਆਂ ਦੀ ਤਾਕਤ ਦੀ ਆਸ, ਆਨ ਕੀ ਆਸ ਦੇ ਬਹੁਤ ਅਰਥ ਹੋ ਸਕਦੇ ਆ ਜੀ। ਹਰਸ਼ੋਂ ਹੀਰਾ ਛੱਡ ਕੇ, ਪਰਮਾਤਮਾ ਵਰਗਾ ਹੀਰਾ ਛੱਡ ਕੇ ਕਰੇ ਆਨ ਕੀ ਆਸ, ਜਿਹੜੇ ਪਰਮਾਤਮਾ ਨੂੰ ਛੱਡ ਕੇ ਬੰਦਿਆਂ ਤੇ ਦੂਜਿਆਂ ਦੀ ਆਸ ਤੇ ਜਾਂਦੇ ਆ। ਭਗਤ ਜੀ ਕਹਿ ਗਏ ਆ, ਸੱਚ ਕਹਿ ਕੇ ਗਏ, ਤੇ ਨਰ ਦੋਜਕ ਜਾਹੇਗੇ, ਉਹ ਨਰਕਾਂ ਵਾਲੇ ਪਾਸੇ ਜਾਣਗੇ, ਦੋਜਕ ਜਾਣਗੇ। ਸਤ ਪਾਖ ਹੈ ਰਵਿਦਾਸ, ਰਵਿਦਾਸ ਭਗਤ ਜੀ ਸੱਤ ਕਹਿ ਰਹੇ ਆ। ਦੋ ਗੱਲਾਂ ਜੀ ਜ਼ਿੰਦਗੀ 'ਚ ਕਦੇ ਨਹੀਂ ਜੇ ਬੰਦੇ ਨੂੰ ਟਿਕਣ ਦਿੰਦੀਆਂ, ਮੇਰੀ ਬੇਨਤੀ ਹੈ ਜ਼ਰੂਰ ਸੁਣਿਓ, ਇੱਕ ਪਰਾਈ ਆਸ ਤੇ ਇੱਕ ਪਰਾਈ ਤਾਤ। ਮੈਂ ਅਕਸਰ ਕਹਿੰਦਾ ਹੁੰਦਾ ਜਿੱਥੇ ਪਰਾਈ ਤਾਤ ਆ ਗਈ ਉੱਥੇ ਕਦੇ ਨਾਮ ਨਹੀਂ ਟਿਕ ਸਕਦਾ। ਉਂਝ ਬੰਦਾ ਜ਼ੋਰ ਮਾਰ ਕੇ ਬਾਣੀ ਪੜ੍ਹੀ ਜਾਏ, ਨਾਮ ਜਪੀ ਜਾਏ, ਚਲੋ ਵਾਹਿਗੁਰੂ ਮਿਹਰ ਕਰੇ, ਅੰਦਰ ਨਹੀਂ ਟਿਕ ਸਕਦਾ ਜੀ। ਪਰਾਈ ਤਾਤ ਸਮਝ ਗਿਆ ਨਾ, ਦੂਜੇ ਨਾਲ ਈਰਖਾ ਕਰਨੀ, ਪਰਾਈ ਤਾਤ ਉਹ ਵੀ ਟਿਕਣ ਨਹੀਂ ਦਿੰਦੀ, ਤੇ ਪਰਾਈ ਆਸ ਦੂਜੇ ਦੇ ਹੱਥ ਵੱਲ ਦੇਖੀ ਜਾਣਾ ਕੋਈ ਦਏਗਾ ਨਹੀਂ। ਪਿਆਰੇ, ਜੇ ਕਿਤੇ ਇਹ ਭੈੜੀ ਆਦਤ ਪੈ ਜਾਏ, ਮਰਦ ਦੇ ਦਮ ਤੱਕ ਸਭ ਕੁਝ ਹੋਣ ਦੇ ਬਾਵਜੂਦ ਬੰਦਾ ਦੂਜੇ ਵੱਲ ਹੱਥ ਵੱਲ ਵਹਿੰਦਾ, ਇੱਕ ਪਰਾਈ ਆਸ ਤੇ ਦੂਜੀ ਪਰਾਈ ਤਾਤ, ਤੇ ਜਿਹੜਾ ਇਬਾਦਤ ਵਾਲਾ ਉਹ ਰੱਬ ਤੋਂ ਬਿਨਾਂ ਕਿਸੇ ਦੀ ਆਸ ਨਹੀਂ ਰੱਖਦਾ। ਤੁਸੀਂ ਇੱਕ ਸਲੋਕ ਹੈ ਜੀ ਮਹਾਰਾਜ ਦਾ ਪੜ੍ਹੋ, ਮੇਰਾ 14ਵੀਂ ਅਸ਼ਟਪਦੀ, ਤਜੋ ਸਿਆਨਪ, 14ਵੀਂ ਹੈ ਨਾ, ਤਜੋ ਸਿਆਨਪ ਸੁਰਜਣੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁੱਖ ਭਰਮ ਭਉ ਜਾਏ। ਇਹ ਆਪਨੇ ਪੜ੍ਹਿਆ, ਤਿੰਨ ਗੱਲਾਂ ਛੱਡਣ ਲਈ ਕਿਹਾ। ਪਹਿਲੀ ਗੱਲ, ਤਜੋ ਸਿਆਣਪ ਸੁਰਜਣੋ, ਸਿਆਣਪ ਨੂੰ ਛੱਡ ਦਿਓ ਭਲੇ ਬੰਦੇ ਹੋ, ਸਿਆਣਪ ਰਸਤੇ 'ਚ ਰੁਕਾਵਟ ਖੈ। ਸਿਮਰੋ ਹਰ ਹਰ ਰਾਏ, ਖਰੀ ਰਾਜੇ ਨੂੰ ਸਿਮਰੋ, ਏਕ ਆਸ ਹਰ ਮਨ ਰੱਖੋ, ਇੱਕ ਦੀ ਆਸ ਰੱਖੋ, ਤੇ ਤਿੰਨ ਚੀਜ਼ਾਂ ਤੋਂ ਖਹਿੜਾ ਛੁੱਟ ਜੂਗਾ, ਕਿਹੜੀਆਂ? ਦੁੱਖ ਭਰਮ ਤੇ ਤੀਜਾ ਭੈ। ਤਜੋ ਸਿਆਣਪ ਸੁਰਜਣੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁੱਖ ਭਰਮ ਪਉ ਜਾਏ। ਮਾਨੁ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕ ਹੈ ਭਗਵਾਨ। ਕਬੀਰ ਆਸਾ ਕਰੀਏ ਰਾਮ ਕੀ,
ਅਵਰ ਆਸ ਨਿਰਾਸ, ਮਨਾ ਜੇ ਆਸ ਕਰਨੀ ਹੈ ਯਕੀਨ ਕਰਨਾ ਇੱਕ ਵਾਹਿਗੁਰੂ ਜੀ ਦੇ ਕਰ, ਬਾਕੀ ਨਿਰਾਸ਼ ਕਰਨਗੇ। ਕਬੀਰ ਆਸਾਂ ਕਰੀਏ ਰਾਮ ਕੀ ਅਵਰੈ ਆਸ ਨਿਰਾਸ, ਨਰਕ ਪਰਹ ਤੇ ਮਾਨੀ ਜੋ ਹਰ ਨਾਮ ਉਦਾਸ, ਜਿਹੜੇ ਵਾਹਿਗੁਰੂ ਜੀ ਦੇ ਨਾਮ ਤੋਂ ਨਿਰਲੇਪ ਰਹਿ ਗਏ ਤੇ ਮਹਾਰਾਜ ਕਹਿੰਦੇ ਸੱਚੀ ਉਹ ਬੰਦੇ ਨਰਕਾਂ ਵਾਲੇ ਪਾਸੇ ਜਾਂਦੇ ਪਏ। ਆਸ ਸਿਰਫ ਪਰਮਾਤਮਾ ਦੀ। ਤੇ ਮੈਂ ਅਕਸਰ ਕਹਿੰਦਾ ਵਾਹਿਗੁਰੂ ਜੀ ਭਾਵੇਂ ਪੁੱਤਰ ਨੇ ਧੀਆਂ ਨੇ ਜਿੰਨਾ ਮਰਜ਼ੀ ਕੋੜ, ਮੈਂ ਇੱਕ ਕਿਰਪਾ ਕਰੀ ਜਿਉਂਦੇ ਜੀ ਕਿਸੇ ਦਾ ਮੁਥਾਜ ਨਾ ਬਣਾਈ, ਕਿਸੇ ਦਾ ਨਾ ਬਣਾਈ। ਬਾਬਾ ਫਰੀਦ ਸਾਹਿਬ ਜੀ ਵਰਗਾ ਦਰਵੇਸ਼ ਮਹਾਂਪੁਰਖ ਉਹਨਾਂ ਕਹਿ ਦਿੱਤਾ ਕਿਸੇ ਦੇ ਦੂਜੇ ਦੇ ਬੂਹੇ ਅੱਗੇ ਬਹਿਣ ਦੇ ਪਹਿਲਾਂ ਮੇਰੇ ਸਰੀਰ ਵਿੱਚੋਂ ਜਿੰਦ ਕੱਢ ਲਈ, ਮੈਂ ਤੇਰੇ ਤੋਂ ਬਿਨਾਂ ਕਿਸੇ ਦੇ ਬੂਹੇ ਅੱਗੇ ਨਹੀਂ ਬਹਿਣਾ। ਬਾਰ ਪਰਾਏ ਬੈਸਣਾ ਕਿਸੇ ਦੂਜੇ ਦਾ ਬਾਰ, ਸਾਈ ਮੁਜੈ ਨਾ ਦੇ ਜੇ ਤੂੰ ਏਵੇਂ ਰੱਖਸੀ। ਅੱਗੇ ਹੈ ਜੀਓ ਸਰੀਰੋਂ ਲੇ, ਮੇਰੇ ਸਰੀਰ ਵਿੱਚੋਂ ਜਿੰਦ ਕੱਢ ਲਈ, ਕਿਸੇ ਦਾ ਮੁਥਾਜ ਨਾ ਕਰੀ। ਇੱਥੇ ਮਹਾਰਾਜ ਕਹਿੰਦੇ ਭਗਤ ਰਵਿਦਾਸ ਸੱਤ ਕਹਿ ਰਹੇ ਆ ਕਿ ਜਿਹੜੇ ਬੰਦੇ ਵਾਹਿਗੁਰੂ ਜੀ ਦਾ ਨਾਮ ਛੱਡ ਕੇ ਆਉਣ ਦੀ ਆਸ ਕਰਦੇ ਆ, ਕਹਿੰਦੇ ਨੇ ਇਹੋ ਜਿਹੇ ਬੰਦੇ ਦੋਜਕ ਨੂੰ ਜਾ ਰਹੇ ਆ। ਅਖੀਰ ਵਾਲਾ ਸਲੋਕ ਹੈ ਜੀ, ਕਬੀਰ ਜੋ ਗ੍ਰਹਿ ਕਰੈ ਤਾਂ ਧਰਮ ਕਰ, ਜੇ ਤੂੰ ਗ੍ਰਿਸ਼ਤੀ ਬਣਨਾ ਹੈ ਤੇ ਫਿਰ ਧਰਮੀ ਬਣੀ। ਇੱਥੇ ਗ੍ਰਹਿ ਦਾ ਅਰਥ ਗ੍ਰਿਸ਼ਤੀ ਕਰਾਂਗੇ। ਕਬੀਰ ਜੋ ਗ੍ਰਹਿ ਕਰੈ ਤਾਂ ਧਰਮ ਕਰ, ਜੇ ਤੂੰ ਗ੍ਰਿਸ਼ਤੀ ਬਣਨਾ ਤੇ ਧਰਮ ਆਪਣੀ ਗ੍ਰਿਸ਼ਤ ਦਾ ਫਰਜ਼ ਪਹਿਚਾਣੀ, ਭੱਜੀ ਨਾ ਤੇ ਧਰਮੀ ਬਣੀ, ਨਹੀਂ ਨਾ ਹੀ ਤਾਂ ਕਰ ਬੈਰਾਗ, ਨਹੀਂ ਤੇ ਛੱਡ ਸਭ ਕੁਝ। ਇਸ ਮਨ ਚ ਸਵਾਲ ਉੱਠੇਗਾ ਵੀ ਇਹਦਾ ਮਤਲਬ ਗ੍ਰਿਸ਼ਤ ਨੂੰ ਸਵੀਕਾਰ ਨਹੀਂ ਕੀਤਾ। ਥੋੜੀ ਅਰਥ ਬੇਨਤੀ ਸੁਣਿਓ, ਜੇ ਗ੍ਰਿਸ਼ਤੀ ਬਣਨਾ ਹੈ ਤੇ ਧਰਮੀ ਬਣੀ, ਵਕਾਰੀ ਨਾ ਬਣੀ, ਨਸ਼ੈੜੀ ਨਾ ਬਣੀ, ਤੇ ਪਰਿਵਾਰ ਦੇ ਫਰਜ਼ ਤੋਂ ਡਰਦਾ ਮਾਰਾ ਕਿਤੇ ਕਿਤੇ ਘਰ ਛੱਡ ਕੇ ਨਾ ਭਾਜੀ, ਇਹ ਪ੍ਰੋਬਲਮ ਐ ਫੇਸ ਕਰ, ਫਿਰ ਤਕੜਾ ਹੋ ਗਏ। ਜੋ ਗ੍ਰਹਿ ਕਰੈ ਤਾਂ ਧਰਮ ਕਰ, ਨਾ ਹੀ ਤਾਂ ਕਰ ਬੈਰਾਗ, ਨਹੀਂ ਤਾਂ ਚੁੱਪ ਕਰਕੇ ਛੱਡ ਦੇ ਸਭ ਕੁਝ, ਨਿਰਲੇਪ ਹੋ ਜਾ। ਆਪਾਂ ਦੋਨੋਂ ਸ਼ਬਦ ਲਵਾਂਗੇ, ਨਾ ਹੀ ਤਾਂ ਕਰ ਬੈਰਾਗ, ਬੈਰਾਗੀ ਬੰਧਨ ਕਰੈ ਜਿਹੜਾ ਸਭ ਕੁਝ ਛੱਡ ਕੇ ਫਿਰ ਮਾਇਆ ਦਾ ਬੰਧਨ ਗਲ ਚ ਪਾਈ ਫਿਰਦਾ। ਕਹਿਣ ਲੱਗੇ ਤਾਕੋ ਵੱਡੋ ਅਭਾਗ, ਏਦੂ ਵੱਡਾ ਬਦਕਿਸਮਤ ਕੌਣ ਹੈ ਜਿਹੜਾ ਸਭ ਕੁਝ ਛੱਡ ਕੇ ਵੀ ਮਾਇਆ ਚ ਫਸਿਆ ਹੋਇਆ। ਇਸ ਨੂੰ ਥੋੜੀ ਜਿਹੀ ਬੇਨਤੀ ਨੂੰ ਸੁਣਿਓ, ਜੋ ਗ੍ਰਹਿ ਕਰੈ ਤਾਂ ਧਰਮ ਕਰ, ਉਂਝ ਗ੍ਰਿਸ਼ਤ ਨੂੰ ਸਵੀਕਾਰ ਕੀਤਾ ਹੈ। ਸਾਨੂੰ ਸਭ ਨੂੰ ਪਤਾ ਹੈ, ਅਸੀਂ ਲਾਵਾਂ ਹੁੰਦੀਆਂ ਨੇ ਸਾਰੇ ਕਹਿੰਦੇ ਹਾਂ। ਮੈਂ ਇੱਕ ਦਿਨ ਸੱਜਣ ਦੇ ਪਾਠ ਪੜ੍ਹ ਰਿਹਾ ਸਾਂ, ਉਂਝ ਮੈਂ ਇਹ ਇੱਕ ਦਿਨ ਬੇਨਤੀ ਕੀਤੀ, ਸੰਗਤ ਜੀ ਚਲੋ ਕਿਤਾਬ ਤਾਂ ਆਪਣੇ ਵੇਲੇ ਤੋਂ ਬਹੁਤ ਸਿਰੇ ਦੀ ਸੀ, ਉਹ ਕਿਤਾਬ ਹਰ ਗ੍ਰਿਸ਼ਤੀ ਨੂੰ ਪੜ੍ਹਨੀ ਚਾਹੀਦੀ ਹੈ, ਗ੍ਰਿਸ਼ਤ ਧਰਮ ਸਿੱਖਿਆ, ਮਾਸਟਰ ਤਾਰਾ ਸਿੰਘ ਦੀ ਹੈ। ਮਾਪਿਆਂ ਨੂੰ ਖਾਸ ਕਰਕੇ ਜਿਨ੍ਹਾਂ ਨੇ ਬੱਚਿਆਂ ਦੀ ਪੈਦਾਇਸ਼ ਹੋ ਰਹੀ ਹੈ ਜਾਂ ਹੋਣੀ ਹੈ, ਉਹ ਜ਼ਰੂਰ ਕਿਤਾਬ ਪੜ੍ਹਨ। ਮੈਨੂੰ ਪਤਾ ਉਸ ਤੋਂ ਅੱਗੇ ਕਿਤਾਬਾਂ ਬਹੁਤ ਕੁਝ ਆ ਗਈਆਂ, ਪਰ ਉਹ ਕਿਤਾਬ ਪੜ੍ਹਨ ਵਾਲੀ ਛੋਟੀ ਜਿਹੀ ਕਿਤਾਬ ਹੈ ਕਿ ਬੱਚਿਆਂ ਨੂੰ ਕਿਸ ਉਮਰ ਵਿੱਚ ਕਿਵੇਂ, ਸ਼ਾਇਦ ਇੱਕ ਦਿਨ ਜ਼ਿਕਰ ਕੀਤਾ ਸੀ ਇਹਦਾ ਇੱਕ ਥਾਂ ਤੇ। ਹੁਣ ਜਦੋਂ ਗ੍ਰਿਸ਼ ਦੀ ਗੱਲ ਕਰਦੇ ਹਾਂ, ਕੀ ਗ੍ਰਿਸ਼ ਦਾ ਅਰਥ ਵਾਸ਼ਨਾਵਾਂ ਨੂੰ ਭੋਗਣਾ ਹੈ? ਬੜਾ ਸਿੱਧਾ ਜਿਹੀ ਗੱਲ ਹੈ, ਅਸੀਂ ਸਾਰੇ ਕਹਿੰਦੇ ਹਾਂ ਗ੍ਰਿਸ਼ ਨੂੰ ਧਰਮ ਕਿਹਾ, ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ, ਗੁਰ ਸਕਲ ਧਰਮ ਹੈ, ਗ੍ਰਿਸ਼ ਪ੍ਰਧਾਨ ਹੈ। ਸੰਗਤ ਜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਗ੍ਰਿਸ਼ ਦਾ ਅਰਥ ਕੇਵਲ ਮਰਦ ਦੇ ਦਮ ਤੱਕ ਵਾਸ਼ਨਾ ਚ ਪ੍ਰਵਿਰਤ ਨਹੀਂ ਰਹਿਣਾ, ਗ੍ਰਿਸ਼ ਦਾ ਅਰਥ ਹੈ ਕਿ ਪਰਿਵਾਰ ਦੇ ਫਰਜ਼ ਅਦਾ ਕਰਦਾ ਕਰਦਾ ਬੰਦਾ ਮਰਨ ਤੋਂ ਪਹਿਲਾਂ ਇੰਦਰੀਆਂ ਦੇ ਰਸ ਤੋਂ ਮੁਕਤ ਹੋ ਜਾਏ। ਕੌਣ ਗ੍ਰਿਸ਼ਤੀ? ਅਸੀਂ ਤਾਂ ਹੁਣ ਇੱਕੋ ਅਰਥ ਕਰਨੇ ਹਾਂ ਵੀ ਸੰਸਾਰ ਦਾ, ਤੇ ਜਿੰਨਾ ਗ੍ਰਸਤੀ ਵਾਸਤੇ ਮੁਸ਼ਕਲਾਂ ਨੇ ਇੰਨੀਆਂ ਕਿਸੇ ਲਈ ਨਹੀਂ ਜੇ, ਤੇ ਜਿੰਨੀਆਂ ਇੱਥੇ ਨੇ ਇੰਨੀਆਂ ਕਿਸੇ ਹੋਰ ਦੇਸ਼ 'ਚ ਆਏ ਨੇ। ਸਚਾਈ ਇੱਥੇ ਜਿਹੜਾ ਬਾਬਾ ਜੀ ਨੇ ਸ਼ਬਦ ਕਿਹਾ ਨਾ ਕਿ ਕਿਜ ਨਾ ਬੁੱਝੈ ਕਿਜ ਨਾ ਸੁੱਝੈ ਦੁਨੀਆ ਗੁੱਝੀ ਪਾਏ, ਇੱਥੇ ਹਰ ਘਰ ਦੇ ਵਿੱਚ ਉਹ ਅੱਗ ਧੁਖਦੀ ਪਈ ਹੈ। ਮੇਰਾ ਖਿਆਲ 100 ਵਿੱਚੋਂ 90 ਘਰਾਂ 'ਚ ਅੱਗ ਧੁਖਦੀ ਜਿਵੇਂ ਰੂੜੀ ਦੀ ਅੱਗ ਧੁਖਦੀ ਹੈ, ਪਰ ਸਮਾਜ ਜੀਣ ਵੀ ਨਹੀਂ ਦਿੰਦਾ। ਇੱਕ ਪਾਸੇ ਮਾਪੇ ਵਿਚਾਰੇ ਫਸਦੇ ਆ, ਦੂਜੇ ਪਾਸੇ ਸਮਾਜ ਕਿਹੜਾ ਜੀਣ ਦਿੰਦਾ ਜੀ? ਕਿਜ ਨਾ ਬੁੱਝੈ ਕਿਜ ਨਾ ਸੁੱਝੈ ਦੁਨੀਆ ਗੁੱਝੀ ਪਾਏ, ਸਾਈਂ ਮੇਰਾ ਚੰਗਾ ਕੀਤਾ ਨਹੀਂ ਤਾਂ ਹਮ ਭੀ ਦੱਜਾਂ ਆਏ।
ਗ੍ਰਿਸ਼ਤ ਵਿੱਚ ਸਤਿਗੁਰਾਂ ਨੇ ਕਿਹਾ ਗ੍ਰਿਸ਼ਤੀ ਹੋਣਾ ਚਾਹੀਦਾ ਹੈ। ਗੁਰਮਤ ਨੇ ਮੰਨਿਆ ਸਾਡੇ ਐਸੇ ਵੀ ਮਹਾਂਪੁਰਖ ਹੋਏ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਇਹ ਨਹੀਂ ਉਹਨਾਂ ਨੇ ਵਿਆਹ ਕਰਿਆ, ਗ੍ਰਿਸ਼ਤ ਤੋਂ ਨਿਰਲੇਪ ਰਹਿ ਪਰ ਗ੍ਰਿਸ਼ਤ ਤੋਂ ਹੇਠ ਨਹੀਂ ਕੀਤੀ। ਹੁਣ ਗੁਰੂ ਗ੍ਰੰਥ ਸਾਹਿਬ 'ਚ ਗ੍ਰਿਸ਼ਤੀ ਦੀ ਪਰਿਭਾਸ਼ਾ ਤੋਂ ਦਿੱਤੀ। ਮੈਂ ਅਕਸਰ ਕਹਿੰਦਾ ਕਿ ਸੋ ਗਿਰਹੀ ਜੋ ਨਿਗ੍ਰਹੋ ਕਰੈ, ਫਿਰ ਬੇਨਤੀ ਸੁਣੋ, ਗ੍ਰਿਸ਼ਤੀ ਉਹ ਨਿਗ੍ਰਹਿ ਦਰ 'ਚ ਰੋਕਣਾ, ਉਹ ਗ੍ਰਿਸ਼ਤੀ ਹੈ ਜਿਹੜਾ ਜਿਉਂਦੇ ਜੀ ਆਪਣੀਆਂ ਇੰਦਰੀਆਂ 'ਤੇ ਕਾਬੂ ਪਾ ਗਿਆ ਹੈ, ਹੱਠ ਨਾਲ ਕਰਕੇ ਨਹੀਂ, ਗਿਆਨ ਨਾਲ। ਦੋ ਤਰੀਕੇ ਨੇ, ਜਿਹੜਾ ਹੱਠ ਨਾਲ ਪਾਉਂਦਾ ਮਰਦਾ, ਜੇ ਇਸ ਐਨਰਜੀ ਨੂੰ ਜਿੰਦਾ ਬੰਦਾ ਰੋਕਦਾ ਬਲਾਸਟ ਹੁੰਦਾ ਅਕਸਰ। ਗ੍ਰਿਸ਼ਤੀ ਮਹਾਰਾਜ ਕਹਿੰਦੇ ਨੇ ਕਿ ਸੋ ਗ੍ਰਿਹੀ ਜੋ ਨਿਗ੍ਰਹੋ ਕਰੈ ਜਪ ਤਪ ਸੰਯਮ ਭੀਖਿਆ ਕਰੈ। ਇਹ ਤਿੰਨ ਗੱਲਾਂ ਚੇਤੇ ਰੱਖਿਓ, ਜਪ ਤਪ ਤੇ ਸੰਯਮ। ਗ੍ਰਿਸ਼ਤੀ ਹੋਵੇ ਜਿਹੜਾ ਗੁਰੂ ਕੋਲੋਂ ਝੋਲੀ ਅੱਡ ਕੇ ਵਾਹਿਗੁਰੂ ਜੀ ਦਾ ਜਪ ਮੰਗੇ, ਸੇਵਾ ਦਾ ਤਪ ਮੰਗੇ ਤੇ ਬੇਨਤੀ ਕਰੇ ਮੇਰੇ ਮਨ ਨੂੰ ਸੰਯਮ ਬਖਸ਼ ਦਿਓ, ਇਹਨੂੰ ਮਰਿਆਦਾ ਬਖਸ਼ ਦਿਓ। ਫਿਰ ਅਗਲਾ, ਪੁੰਨ ਦਾਨ ਕਾ ਕਰੈ ਸਰੀਰ ਸੋ ਗਿਰਹੀ ਗੰਗਾ ਕਾ ਨੀਰ। ਉਹ ਗ੍ਰਿਸ਼ਤੀ ਗੰਗਾ ਦੇ ਪਾਣੀ ਦੀ ਤਰ੍ਹਾਂ ਪਵਿੱਤਰ ਹੈ। ਇੱਥੇ ਭਗਤ ਜੀ ਕਹਿ ਰਹੇ ਨੇ ਗ੍ਰਿਸ਼ਤ। ਉਹ ਮੈਂ ਇੱਕ ਵਾਰ ਕਿਹਾ ਸੀ ਸੰਗਤ ਜੀ, ਤਿੰਨ ਚਾਰ ਗੱਲਾਂ ਨੇ ਗੁਰੂ ਸਾਹਿਬ ਬਾਣੀ 'ਚ ਬਖਸ਼ਿਸ਼ ਕਰਕੇ ਦੱਸ ਗਏ ਸਾਨੂੰ, ਜਾਂ ਕੋ ਚਿੰਤਾ ਬਹੁਤ ਬਹੁਤ ਦੇਈ ਵਿਆਹ ਪੈ ਰੋਗ, ਅੱਗੇ ਗ੍ਰਿਸ਼ਤ ਕੁਟੰਬ ਪਲੇਟਿਆ, ਕਦੇ ਹਰਕ ਕਦੇ ਸੋਗ। ਫਿਰ ਜੋ ਹਰਕ ਸੋਗ ਆਉਂਦਾ, ਗਾਉਣ ਕਰੈ ਚੌਕੁੰਟ ਕਾ ਘੜੀ ਨਾ ਬੈਸਨ ਸੋਏ, ਚਿੱਤ ਆਵੈ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ। ਸਤਿਗੁਰੂ ਕਹਿ ਰਹੇ ਨੇ ਭਗਤ ਜੀ ਕਿ ਜੇ ਗ੍ਰਿਸ਼ਤੀ ਬਣਨਾ ਫਿਰ ਧਰਮੀ ਬਣ, ਪਰਮਾਤਮਾ ਦੀ ਕੀਰਤੀ ਕਰ। ਇਸੇ ਕਰਕੇ ਅਕਸਰ ਹਰ ਆਨੰਦ ਕਾਰਜ ਤੇ ਇਹ ਹਰ ਵਿਦਵਾਨ ਇਹ ਕੋਟ ਕਰਦਾ ਜੀ, ਜੈਸੇ ਜਲ ਮਹਿ ਕਮਲ ਨਿਰਾਲਮ ਮੁਰਗਾਈ ਨਹਿ ਸਾਣੈ, ਸੁਰਤ ਸ਼ਬਦ ਭਵ ਸਾਗਰ ਤਰੀਆ ਨਾਨਕ ਨਾਮ ਵਖਾਣੈ। ਆਪਾਂ ਪੜ੍ਹਦੇ, ਚਲੋ ਉਦਾਹਰਨ ਸਭ ਨੂੰ ਪਤਾ ਹੈ, ਇਹ ਦੋਨਾਂ ਨੂੰ ਪਰਮਾਤਮਾ ਨੇ ਜੁਗਤੀ ਦਿੱਤੀ ਹੈ, ਇੱਕ ਕਮਲ ਦੇ ਫੁੱਲ ਨੂੰ ਤੇ ਦੂਜੀ ਮੁਰਗਾਬੀ ਨੂੰ। ਬਾਕੀ ਵੀ ਤਾਂ ਪੰਛੀ ਨੇ, ਕਬੂਤਰ ਹੈ, ਤੋਤਾ ਨੇ, ਚਿੜੀਆਂ ਨੇ, ਕਾਂ ਨੇ, ਇਹ ਪਾਣੀ 'ਚ ਨਹੀਂ ਤਰਦੇ ਜਿਵੇਂ ਮੁਰਗਾਬੀ ਤਰਦੀ ਪਈ ਹੈ। ਕਮਾਲ ਦੀ ਗੱਲ, ਉਹ ਬਹਿੰਦੀ ਵੀ ਪਾਣੀ 'ਚ ਹੈ ਤੇ ਉੱਡਦੀ ਵੀ ਪਾਣੀ 'ਚ ਹੈ। ਉਹਨੂੰ ਰੱਬ ਨੇ ਜੁਗਤ ਦਿੱਤੀ ਹੈ, ਜਿੰਨਾ ਮਰਜ਼ੀ ਡੂੰਘਾ ਪਾਣੀ ਹੋਵੇ ਉਹਦੇ ਉੱਤੇ ਤਰੀ ਜਾਂਦੀ ਹੈ। ਉਹਨੂੰ ਰੱਬ ਨੇ ਗੁਣ ਦਿੱਤਾ, ਉਹਨੂੰ ਖੰਭਾਂ ਨੂੰ ਬਚਾ ਜਾਂਦੀ ਹੈ। ਬਾਕੀ ਨੂੰ ਜੁਗਤ ਕੋਈ ਨਹੀਂ ਨਾ, ਉਹ ਭੇਜਾਂਦੇ ਆ। ਪਾਣੀ 'ਚ ਉੱਡਦੀ ਏ ਤੇ ਪਾਣੀ 'ਚ ਬੈਠਦੀ ਹੈ। ਗੁਰਦੇਵ ਕਹਿੰਦੇ ਇਸ ਤਰ੍ਹਾਂ ਰਹਿੰਦੀ ਪਾਣੀ 'ਚ ਪਰ ਖੰਭ ਨਹੀਂ ਭਿੱਜਣ ਦਿੰਦੀ। ਰਵੀ ਤੂੰ ਗ੍ਰਿਸ਼ਤ ਵਿੱਚ ਹੀ, ਦੁੱਖ ਸੁੱਖ ਦਾ ਪਾਣੀ ਬਹੁਤ ਕੁਝ ਆਣੀ ਪਰ ਅਰਦਾਸ ਕਰੀ ਤੇਰੀ ਸੁਰਤ ਦੇ ਖੰਭ ਉਹਨਾਂ ਘਟਨਾਵਾਂ ਨਾਲ ਭਿੱਜਣ ਨਾ। ਦੂਜੀ ਗੱਲ ਕਿ ਕਮਲ ਦਾ ਫੁੱਲ ਪਾਣੀ 'ਚ ਰਹਿੰਦਾ, ਜਿੰਨਾ ਪਾਣੀ 'ਚ ਪਾਣੀ ਵਧੀਆ ਉੱਤੇ ਹੋਈ ਜਾਂਦਾ। ਸਤਿਗੁਰੂ ਕਹਿੰਦਾ ਮਿੱਤਰ ਤਾਂ ਪਤਾ ਕਿਹਦੇ ਨਾਲ ਰੱਖੀ ਬੈਠਾ, ਪੈਦਾਇਸ਼ ਚਿੱਕੜ 'ਚ ਹੈ ਪਰ ਯਾਰੀ ਸੂਰਜ ਨਾਲ ਪਾਈ ਬੈਠਾ ਹੈ। ਮਹਾਰਾਜ ਨੇ ਕਿਹਾ ਇੱਕ ਬਚਨ ਹੁੰਦਾ, ਸਰਵਰ ਕਮਲ ਕਿਰਨ ਅਗਾਸੀ ਬਿਗਸੈ ਸਹਿ ਸਪਾਈ। ਸੂਰਜ ਉੱਤੇ ਕਮਲ ਦਾ ਫੁੱਲ ਥੱਲੇ, ਉਹ ਪਾਣੀ 'ਚ ਉੱਪਰ ਉੱਠੀ ਜਾਂਦਾ, ਸੂਰਜ ਨਾਲ ਮਿੱਤਰਤਾ ਪਾਈ ਜਾਂਦਾ। ਦੁੱਖ ਸੁੱਖ ਵਿੱਚ ਰਹਿੰਦਿਆਂ ਹੋਇਆਂ ਤੂੰ ਆਪਣੀ ਮਿੱਤਰਤਾ ਗੁਰੂ ਦੇ ਨਾਲ ਹੀ ਪਾਈ। ਮਹਾਰਾਜ ਕਹਿੰਦੇ ਆ ਕਿ ਜੇ ਗ੍ਰਿਸ਼ਤੀ ਬਣਨਾ ਹੈ ਤੇ ਧਰਮੀ ਬਣ, ਧਰਮ ਨੂੰ ਕਮਾ, ਫਰਜ਼ ਅਦਾ ਕਰ। ਤੇ ਦੇਖੋ ਜਦੋਂ ਸਿੱਖ ਧਰਮ ਦੀ ਗੱਲ ਚੱਲਦੀ, ਧਰਮ ਦੀ ਗੱਲ ਚੱਲਦੀ ਗ੍ਰਿਸ਼ਤੀ ਲਈ, ਮੈਂ ਇੱਕ ਵਾਰੀ ਅਰਜ਼ ਕੀਤੀ ਸੀ। ਇੱਕ ਕਵਿਤਾ ਦਾ ਗ੍ਰੰਥ ਹੈ ਜੀ, ਭਾਈ ਬੰਨੋ ਪ੍ਰਕਾਸ਼। ਕੱਲ ਮੈਂ ਸ਼ਾਇਦ ਕੱਲ ਹੀ ਸ਼ਾਇਦ ਉਦਾਹਰਨ ਦਿੱਤੀ ਸੀ ਕਿ ਜਦੋਂ ਦਰਬਾਰ ਸਾਹਿਬ ਦੀ ਇਮਾਰਤ ਬਣੀ ਨਾ ਜੀ, ਇਹ ਦਰਬਾਰ ਸਾਹਿਬ ਦੀ, ਤੇ ਸਭ ਲਈ ਥਾਲ ਕੱਢੇ। ਇਹ ਉਸ ਗ੍ਰੰਥ ਵਿੱਚੋਂ ਮੈਂ ਕੱਲ ਦਾ ਲੱਭਦਾ ਪਿਆ ਸਾਂ ਵੀ ਮੈਂ ਯਾਦ ਕੀਤਾ ਕਿਹੜੇ ਗ੍ਰੰਥ 'ਚੋਂ ਹੈ, ਤੇ ਉਹ ਫਿਰ ਮੈਨੂੰ ਲੱਭ ਗਿਆ। ਭਾਈ ਬੰਨੋ ਪ੍ਰਕਾਸ਼ ਗ੍ਰੰਥ ਹੈ ਤੇ ਉਹਦੇ ਵਿੱਚ ਮਹਾਰਾਜ ਨੂੰ ਜਦੋਂ ਪੰਡਿਤ ਕਹਿੰਦੇ ਨੇ ਜੀ ਸਾਡਾ ਥਾਲ, ਅਸੀਂ ਪ੍ਰੋਹਤ ਹਾਂ, ਤੇ ਮਹਾਰਾਜ ਕਹਿੰਦੇ ਹਮਰਾ ਪ੍ਰੋਹਤ ਭਾਈ ਬੰਨੋ ਸਭ ਸੰਗਤ ਸਤਿਕਰਮ ਨੂੰ। ਅਸਲੀ ਸਤਰਾਂ ਇਹ ਨੇ, ਭਾਈ ਬੰਨੋ ਵਪਾਰ ਕਰਦੇ ਸਨ ਜੀ ਘਿਓ ਦਾ। ਇਹ ਦੰਦ ਕਥਾ ਵੀ ਹੈ, ਚਲੋ ਅੱਗੇ ਮੌਖਿਕ ਚੱਲਦੀ ਹੈ।
ਤੇ ਗੁਰੂ ਸਾਹਿਬ ਨੂੰ ਪੁੱਛਿਆ ਜੀ ਗ੍ਰਿਸ਼ਤ ਵਿੱਚ ਰਹਿ ਕੇ ਜਿਹੜਾ ਨਿਰਲੇਪ ਹੋਵੇ ਮਾਇਆ ਵਿੱਚ ਰਹਿ ਕੇ ਵੀ, ਤੇ ਮਹਾਰਾਜ ਨੇ ਭਾਈ ਬੰਨੋ ਕੋਲ ਭੇਜ ਦਿੱਤਾ। ਭਾਈ ਬੰਨੋ ਜੀ ਗੱਦੀ ਤੇ ਬੈਠੇ ਦੁਕਾਨ ਤੇ ਇੱਕ ਪਲੀ ਦਾ ਰੌਲਾ ਪਿਆ। ਪਲੀ ਸਮਝਦੇ ਨਾ, ਪਹਿਲਾਂ ਤੇਲ ਤੇ ਘਿਓ ਪਲੀਆਂ ਨਾਲ ਪਾਉਂਦੇ ਸਨ, ਉਹ ਪਲੀ ਦਾ ਰੌਲਾ ਪਿਆ ਤੇ ਉਹ ਕਹਿੰਦੇ ਮੈਂ ਘੱਟ ਤੋਲਣਾ ਨਹੀਂ ਤੇ ਘੱਟ ਪੈਸੇ ਨਹੀਂ ਲੈਣੇ। ਉਹਦੇ ਮਨ ਚ ਆਇਆ ਵੀ ਇਹ ਤਾਂ ਇੰਨੇ ਕੋਈ ਘਿਓ ਦੀ ਖਾਤਰ ਹੀ ਖੱਪੀ ਜਾਂਦਾ, ਚਲੋ ਗਾਹਕ ਗਿਆ। ਉਦੋਂ ਬਾਅਦ ਉਹਨੂੰ ਕਿਹਾ ਵੀ ਤੂੰ ਉਹ ਜਿਹੜਾ ਸਿੱਖ ਆਇਆ, ਕਹਿੰਦਾ ਮੈਂ ਘਿਓ ਖਰੀਦਣ ਨਹੀਂ ਆਇਆ, ਮੈਂ ਤਾਂ ਤੁਹਾਡੇ ਦਰਸ਼ਨ ਕਰਨ ਆਇਆ, ਗੁਰੂ ਅਰਜਨ ਦੇਵ ਜੀ ਨੇ ਭੇਜਿਆ। ਉਹ ਜੀ ਗੱਦੀ ਤੋਂ ਥੱਲੇ ਉੱਤਰ ਗਏ, ਉਹਨਾਂ ਮੱਥਾ ਟੇਕਿਆ, ਮੇਰੇ ਮਹਾਰਾਜ ਦੇ ਘਰੋਂ ਆਏ। ਕਹਿੰਦੇ ਤੁਸੀਂ ਥੱਕੇ ਆਏ ਹੋ, ਚਲੋ ਘਰ ਚੱਲਣੇ, ਘਰ ਲੈ ਗਏ। ਉਹਦੇ ਮਨ 'ਚ ਇਹੀ ਸੀ ਵੀ ਕਿਤੇ ਬਾਹਰੋਂ ਬਾਰਾਂ ਦਿਨ ਸਭ ਕੁਝ ਕਰ ਰਿਹਾ, ਘਰ ਜਾ ਕੇ ਕਹਿੰਦੇ ਪ੍ਰਸ਼ਾਦਾ ਛਕੋਗੇ ਜਾਂ ਇਸ਼ਨਾਨ ਪਾਣ ਪਹਿਲਾਂ, ਇਹੀ ਪੁੱਛਦੇ ਹੁੰਦੇ ਸਨ। ਕਹਿਣ ਲੱਗੇ ਜੀ ਮੈਂ ਇਸ਼ਨਾਨ ਪਹਿਲਾਂ ਕਰਾਂਗਾ। ਕਹਿੰਦੇ ਪਾਣੀ ਕੋਸਾ ਕੋਸਾ ਜਿਵੇਂ ਗਰਮ ਕਰ ਦਈਏ ਕਿ ਖੂਹ ਦਾ? ਕਹਿਣ ਲੱਗੇ ਨਹੀਂ, ਪਾਣੀ ਨਾਲ ਤੇ ਰੋਜ਼ ਇਸ਼ਨਾਨ ਕਰੀਦਾ, ਘਿਓ ਦੇ ਵਪਾਰੀ ਦੇ ਘਰ ਆਇਆ ਆਪਾਂ ਤਾਂ ਨਹਾਵਾਂਗੇ ਘਿਓ ਦੇ ਨਾਲ, ਮੈਂ ਤਾਂ ਘਿਓ ਨਾਲ ਨਹਾਉਣਾ। ਉਹ ਕਹਿੰਦੇ ਕੋਸਾ ਕੇ ਉਸ ਤਰ੍ਹਾਂ? ਕਹਿੰਦੇ ਨਹੀਂ ਕੋਸਾ ਕਰ ਲਓ। ਉਹਨੇ ਕੜਾਈ ਸੀ ਘਰ ਘਿਓ ਕੋਸਾ ਜਿਹਾ ਕੀਤਾ, ਉਹ ਫਿਰ ਵੀ ਵੇਟ ਕਰੀ ਗਿਆ ਵੀ ਭਾਈ ਬੰਨੂ ਨਹੀਂ ਕੋਈ ਪਖੰਡ ਕਰ ਰਿਹਾ। ਉਹਨੇ ਲਿਆ ਕੇ ਫੱਟੀ ਰੱਖੀ ਜੇ ਤੇ ਨਹਾਉਣਾ ਸੀ, ਇੱਕ ਲਿਆ ਕੇ ਭਾਂਡਾ ਘਿਓ ਦਾ ਕੋਸਾ ਭਾਂਡਾ ਮਾਰਿਆ ਫੱਟੀ ਦੇ ਉੱਤੇ, ਹੱਥ ਨਾਲ ਪੂੰਝ ਦਿੱਤਾ। ਉਹਨੇ ਹੱਥ ਪਾ ਲਿਆ, ਕਹਿੰਦਾ ਇਹ ਕੀ? ਕਹਿੰਦਾ ਜਿੱਥੇ ਸਿੱਖ ਨੇ ਇਸ਼ਨਾਨ ਕਰਨਾ ਉਹ ਫੱਟੀ ਵੀ ਘਿਓ ਨਾਲ ਧੋਵਾਂਗਾ। ਉਹਨੇ ਕਿਹਾ ਮੈਂ ਨਹਾਉਣਾ ਤੇ ਪਾਣੀ ਨਾਲ ਹੀ ਇਹ, ਪਰ ਮੈਨੂੰ ਇਹ ਗੱਲ ਦੱਸ, ਉੱਥੇ ਇੱਕ ਪਲੀ ਦੀ ਖਾਤਰ ਰੇੜਕਾ ਪਾਈ ਬੈਠੇ ਸਾਂ, ਇੱਥੇ ਕੁੱਪਾ ਮਾਰਿਆ ਘਿਓ ਦਾ, ਕੁੱਪਿਆਂ ਚ ਘੂਦਾ ਸੀ। ਕਹਿਣ ਲੱਗਾ ਚੇਤੇ ਰੱਖਿਓ, ਉੱਥੇ ਮੇਰਾ ਧੰਦਾ, ਇੱਥੇ ਮੇਰਾ ਧਰਮ ਹੈ, ਜਿੱਥੇ ਮੇਰੇ ਧਰਮ ਦੀ ਗੱਲ ਆ ਗਈ ਜਾਣਦੇ ਸਭ ਕੁਝ। ਮੈਂ ਬੇਨਤੀ ਕਰਾਂ, ਮਹਾਰਾਜ ਕਹਿੰਦੇ ਆ ਜੇ ਗ੍ਰਿਸ਼ਤੀ ਬੰਨਾ ਤੇ ਧਰਮੀ ਬਣ। ਅਗਲਾ ਬਚਨ, ਨਾ ਹੀ ਤਾਂ ਕਰ ਬੈਰਾਗ ਨੇ ਤੇ ਫਿਰ ਛੱਡ ਦੇ ਸਾਰਾ ਝੰਝਟ। ਅਗਲੀ ਗੱਲ ਧਿਆਨ ਨਾਲ ਸੁਣਿਓ, ਬੈਰਾਗੀ ਬੰਧਨ ਕਰੇ, ਇੱਕ ਪਾਸੇ ਗ੍ਰਿਸ਼ਤ ਛੱਡ ਦਿੱਤਾ, ਦੂਜੇ ਪਾਸੇ ਵਾਸ਼ਨਾ ਦਾ ਬੰਧਨ ਪੈ ਗਿਆ। ਤੇ ਮੈਂ ਆਪ ਨੂੰ ਬੇਨਤੀ ਕਰਾਂ, ਜਦੋਂ ਗ੍ਰਿਸ਼ਤੀ ਭੱਜਦਾ ਗੁਰੂ ਨੂੰ ਭਗੌੜਾ ਕਹਿੰਦਾ। ਸਤਿਗੁਰੂ ਕਹਿੰਦੇ ਆ ਨਾ, ਪੂਮਰ ਤਾਪ ਗੇਰੀ ਕੇ ਬਸਤਰਾ, ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ, ਮੁਸੀਬਤ ਆ ਗਈ ਘਰ ਨਿਆਣੇ ਛੱਡ ਦਿੱਤੇ, ਦੇਸ਼ ਛੋੜ ਪਰਦੇਸੈ ਧਾਇਆ, ਘਰ ਛੱਡ ਕੇ ਜੀ ਨਿਆਣੇ ਛੱਡ ਕੇ ਬਾਹਰ ਤੁਰਿਆ ਫਿਰਦਾ, ਪੰਚ ਚੰਡਾਲ ਨਾਲੇ ਲਿਆ। ਇੱਕ ਹੋਰ ਬੇਨਤੀ, ਗੁਰੂ ਸਾਹਿਬ ਨੇ ਤਾਂ ਕਿਹਾ ਭਾਗ ਜੇ ਬੰਧਨਾਂ ਚ ਪੈ ਗਿਆ, ਜੇ ਤੂੰ ਬੈਰਾਗੀ ਬਾਣੀ ਗਿਆ, ਕਿਹੜਾ ਬੈਰਾਗੀ? ਜੇ ਵਿਖਿਆ ਸਗਲੀ ਤਜੀ ਲੀਓ ਭੇਖ ਬੈਰਾਗ, ਕਹੋ ਨਾਨਕ ਸੁਣ ਰੇ ਮਨਾ ਤੇਰਮ ਤੇ ਨਰ ਮੱਥ ਹੈ ਭਾਗ। ਸਤਿਗੁਰਾਂ ਨੇ ਇੱਕ ਬਚਨ ਕਿਹਾ, ਮੈਂ ਉਹ ਕਹਿ ਕੇ ਸਮਾਪਤੀ ਕਰਾਂਗਾ, ਬੈਰਾਗੀ ਬੰਧਨ ਕਰੇ ਤਾਂ ਕੋ ਵੱਡੋ ਅਭਾਗ, ਹੋਵੇ ਬੈਰਾਗੀ ਤੇ ਫਿਰ ਵੀ ਉਹ ਬੰਧਨਾਂ ਚ ਪੈ ਜਾਏ। ਇਹਨੂੰ ਸਤਿਗੁਰਾਂ ਨੇ ਇੱਕ ਬਚਨ ਕਿਹਾ ਹੈ, ਅਸੀਂ ਪੜ੍ਹਨੇ ਆ ਮਹਾਰਾਜ ਜੀ ਦਾ। ਕਹਿਣ ਲੱਗੇ ਹਾਥ ਕਮੰਡਲ ਕਾਪੜੀਆ, ਇਹ ਤੁਕਾ ਮਹਾਰਾਜ ਸੁਣਿਓ, ਹੱਥ ਵਿੱਚ ਕਰਮੰਡਲ ਪਕੜਿਆ, ਕੱਪੜੇ ਵੀ ਬੈਰਾਗੀਆਂ ਵਾਲੇ, ਹੱਥ ਕਮੰਡਲ ਕਾਪੜੀਆ ਮਨ ਤ੍ਰਿਸ਼ਨਾ ਉਪਜੀ ਭਾਰੀ, ਬੈਰਾਗੀ ਬੰਧਨ ਕਰੇ ਮਨ ਤ੍ਰਿਸ਼ਨਾ ਉਪਜੀ ਭਾਰੀ, ਇਸਤਰੀ ਤਜ ਕਰ ਕਾਮ ਵਿਆਪਿਆ। ਇਹ ਕਹਿ ਦਿੱਤਾ ਹਮਨੇ ਤੋ ਗ੍ਰਿਸ਼ ਤਿਆਗ ਦਿਆ, ਤੇ ਮਹਾਰਾਜ ਨੇ ਵਾਸ਼ਨ ਨੇ ਖਾ ਲਿਆ ਚਿੱਤ ਲਾਇਆ, ਪਰ ਨਾਰੀ ਤੇਰੇ ਫੁਰਨੇ ਤਾਂ ਦੂਜੇ ਸਰੀਰ ਬਾਰੇ, ਤੂੰ ਕਦਾ ਬੈਰਾਗੀ ਬਣ ਗਿਆ। ਗੁਰੂ ਸਾਹਿਬ ਇੱਥੇ ਕਹਿ ਰਿਹਾ ਕਿ ਬੈਰਾਗੀ ਬੰਧਨ ਕਰੇ ਤਾਂ ਕੋ ਵੱਡੋ ਅਭਾਗ, ਕਿੱਡਾ ਵੱਧ ਕਿਸਮਤ ਹੈ ਜਿਹੜਾ ਬੈਰਾਗੀ ਕਹਿ ਕੇ ਫਿਰ ਵਾਸ਼ਨਾ ਵਿੱਚ ਪ੍ਰਵਿਰਤ ਹੋ ਜਾਂਦਾ ਹੈ। ਮੈਂ ਸਿਰਫ ਬੇਨਤੀ ਕਰਾਂ, ਸਤਿਗੁਰੂ ਸਾਨੂੰ ਗ੍ਰਿਸ਼ਤ ਦੀ ਦਾਤ ਬਖਸ਼ੀ ਹੈ, ਇਸ ਵਿੱਚ ਰਹਿੰਦਿਆਂ ਹੋਇਆਂ ਮਾਲਕ ਨੇ ਬਚਨ ਕੀਤਾ, ਸਤਿਗੁਰਾਂ ਨੇ ਇਹ ਕਿਹਾ ਹੈ, ਅਸੀਂ ਪੜ੍ਹਨੇ ਖਾਂ ਕਿ ਘਾਲ ਖਾਏ ਕਿ ਛੱਥੋਂ ਦੇ ਨਾਨਕ ਰਾਹ ਪਛਾਣ ਐਸੇ, ਜਾਂ ਅਸੀਂ ਪਾਠ ਕਰਨੇ ਹਾਂ ਕਿ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜਗਤ, ਹੱਸਦਿਆਂ ਖੇਲਦਿਆਂ ਪਹਿਨਦਿਆਂ ਖਾਵੰਦਿਆਂ, ਹੱਸਦਿਆਂ ਖੇਡਦਿਆਂ ਖਾਂਦਿਆਂ ਪੀਂਦਿਆਂ ਵਿੱਚੇ ਹੋਵੇ ਮੁਕਤ, ਉਹ ਮੁਕਤ ਹੋ ਜਾਂਦਾ। ਇੰਨੀਆਂ ਕੁ ਬੇਨਤੀਆਂ ਸੰਗਤ ਜੀ, ਪੰਜ ਦਿਨ ਆਪ ਸੰਗਤ ਦੀ ਹਾਜ਼ਰੀ ਭਰੀ ਹੈ ਅਤੇ ਮੇਰੇ ਤੋਂ ਪੰਜਾਂ ਦਿਨਾਂ 'ਚ ਬੋਲਦਿਆਂ ਬਹੁਤ ਭੁੱਲਾਂ ਹੋਈਆਂ ਨੇ, ਇਹਨੇ ਕਿ ਨਹੀਂ ਕੀਤੀਆਂ।
ਹੋ ਗਈਆਂ ਹੋਣਗੀਆਂ ਨਹੀਂ, ਸੱਚੀ ਹੋਈਆਂ ਨੇ। ਆਪ ਜੀ ਕਿਰਪਾ ਕਰਕੇ ਬਖਸ਼ ਦਿਆ ਜੇ। ਮੈਨੂੰ ਅੱਜ ਫਿਰ ਦੁਬਾਰਾ ਉਹ ਦਿਨ ਯਾਦ ਆ ਗਏ ਜਦੋਂ ਕਿਤੇ ਮਹੀਨਾ ਮਹੀਨਾ ਦੋ ਦੋ ਮਹੀਨੇ ਆਪ ਸੰਗਤ ਦੇ ਦਰਸ਼ਨ ਮੈਂ ਇੱਥੇ ਕਰਦਾ ਰਿਹਾ। ਅਮੈਰੀਕਾ ਵਿੱਚ ਮੈਂ ਪਹਿਲੀ ਵਾਰ ਜਦੋਂ ਆਇਆ ਇੱਥੋਂ ਹੀ ਵਿਚਾਰ ਸ਼ੁਰੂ ਕੀਤੀ ਸੀ ਜੀ ਐਲਸ ਬਰਾਂਟੇ, ਇੱਥੋਂ ਫਿਰ ਉਦੋਂ ਬਾਅਦ ਸੈਨੋਜ਼ੇ। ਮੈਂ ਪ੍ਰਬੰਧਕ ਵੀਰਾਂ ਦਾ ਧੰਨਵਾਦੀ ਹਾਂ। ਫਿਰ ਸਤਿਗੁਰੂ ਜਦੋਂ ਸਬੱਬ ਬਣਾਇਆ ਆਪਾਂ ਰਲ ਮਿਲ ਬੈਠਾਂਗੇ ਜੀ। ਸਤਿਗੁਰੂ ਕਿਰਪਾ ਕਰੇ, 6 ਤਰੀਕ ਦਾ 10 ਰਸਨ ਨਗਰ ਕੀਰਤਨ ਹੈ। ਮੈਂ ਆਪ ਨੂੰ ਬੇਨਤੀ ਕਰਾਂਗਾ ਜਿਵੇਂ ਭਾਈ ਦਵਿੰਦਰ ਸਿੰਘ ਦੱਸ ਰਿਹਾ, 84 ਦੇ ਜ਼ਖਮ ਕਦੀ ਵੀ ਨਹੀਂ ਭੁੱਲ ਸਕਦੇ, ਨਾ ਜੂਨ 84 ਭੁੱਲ ਸਕਦਾ ਹੈ ਅਤੇ ਨਾ ਅਕਤੂਬਰ ਦਾ ਲਾਸਟ ਵਾਲਾ ਹਫ਼ਤਾ ਭੁੱਲ ਸਕਦਾ ਹੈ। ਸਤਿਗੁਰੂ ਕਿਰਪਾ ਕਰੇ, ਸਾਨੂੰ ਆਪਸੀ ਪ੍ਰੇਮ ਦੀ ਦਾਤ ਬਖਸ਼ੇ, ਸੱਚੀ ਮੁੱਚ ਮੇਰੀ ਕੌਮ ਨੂੰ ਇਕੱਠ ਬਖਸ਼ੇ। ਸਤਿਗੁਰੂ ਆਪ ਸਭ ਦਾ ਧੰਨਵਾਦ ਜੀ, ਪ੍ਰਬੰਧਕਾਂ ਦਾ, ਇੱਥੋਂ ਦੇ ਸਮੁੱਚੇ ਸਟਾਫ ਦਾ, ਭਾਈ ਸਾਹਿਬ, ਭਾਈ ਗੁਰਪ੍ਰੀਤ ਸਿੰਘ, ਭਾਈ ਦਿਲਬਾਗ ਸਿੰਘ, ਜਿੰਨੇ ਆਪ ਗੁਰਮੁਖ ਪਿਆਰੇ ਇੱਥੇ ਹੋ ਜੀ, ਸਭ ਦਾ ਧੰਨਵਾਦ। ਆਓ ਥੋੜ੍ਹਾ ਜਿਹਾ ਨਾਮ ਜਪ ਲਈਏ, ਟਾਈਮ ਤਾਂ ਹੋ ਗਿਆ, ਜ਼ਿਆਦਾ ਸਵੇਰੇ ਛੁੱਟੀ ਹੈ ਜੀ, ਅਤੇ ਸੰਗਤ ਬੜੀ ਦੂਰ ਦੂਰ ਤੋਂ ਆਉਂਦੀ ਰਹੀ। ਮੈਂ ਸਭ ਦਾ ਐਲ ਸਬਰਾਂਟੇ ਤੋਂ ਭੈਣ ਜੀ ਆਉਂਦੇ ਆ, ਸਟੋਕਟਨ ਤੋਂ, ਸੈਕਰਾਮੈਂਟੋ ਤੋਂ, ਕਿੰਨੀ ਦੂਰ ਦੂਰ ਤੋਂ ਆਪ ਸੰਗਤ ਆਉਂਦੇ ਰਹੇ, ਤੁਹਾਡਾ ਸਭ ਦਾ ਧੰਨਵਾਦ ਜੀ। ਸੰਗਤ ਜੀ ਫਿਰ ਮੈਂ ਬੇਨਤੀ ਕਰਾਂਗਾ, ਵਿਖਾਵੇ ਲਈ ਨਹੀਂ, ਤੁਸੀਂ ਅਰਦਾਸ ਕਰਿਓ, ਬਹੁਤ ਬੋਲ ਲਿਆ, ਸਤਿਗੁਰੂ ਭਜਨ ਬੰਦਗੀ ਦੀ ਦਾਤ ਬਖਸ਼ੋ, ਸਭ ਦਾ ਧੰਨਵਾਦ। ਆਓ ਜੀ, ਜਿਵੇਂ ਰੋਜ਼ ਆਪ ਜੀ ਜਪਦੇ ਹੋ ਇਹ ਅਸੀਸ ਬਖਸ਼ੋ। ਪਹਿਲਾਂ ਦਾਸ ਬੋਲੇ, ਫਿਰ ਸਿੰਘ, ਤੀਜੇ ਹਿੱਸੇ ਵਿੱਚ ਬੀਬੀਆਂ ਭੈਣਾਂ ਜੀ। ਸਤਿ

0: ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਿਤਾ ਜੀ ਆਪ ਜੀ ਦੀ ਹਜ਼ੂਰੀ ਚ ਪਾਠ ਦਾ ਵਿਚਾਰਨ ਕਰਦਿਆਂ ਅਰਥ ਕਰਦਿਆਂ ਵਿਚਾਰ ਕਰਦਿਆਂ ਸਤਿਗੁਰੂ ਹੋਈਆਂ ਬੇਅੰਤ ਭੁੱਲਾਂ ਸੰਗਤ ਜੀ ਬਖਸ਼ ਦੇਣੀਆਂ। ਇਸੇ ਤਰ੍ਹਾਂ ਗੁਰੂ ਘਰਾਂ ਵਿੱਚ ਜ਼ਰੂਰ ਆਇਆ ਕਰੋ, ਮੇਰੀ ਬੇਨਤੀ ਹੈ। ਯਾਦ ਰੱਖਿਓ, ਗੁਰਦੁਆਰੇ ਆਬਾਦ ਨੇ ਅਤੇ ਸਿੱਖ ਕੌਮ ਆਬਾਦ ਹੈ। ਇਸ ਕਰਕੇ ਸਤਿਗੁਰੂ ਕਿਰਪਾ ਕਰੇ, ਹਰ ਗੁਰੂ ਘਰ 'ਚ ਰੌਣਕਾਂ ਰਹਿਣ। ਕੱਲ੍ਹ ਅਤੇ ਪਰਸੋਂ ਦੋ ਦਿਨ ਗੁਰਦੁਆਰਾ ਐਲ ਸਬਰਾਂਟੇ ਵਿਖੇ ਆਪ ਸੰਗਤ ਦੇ ਉੱਥੇ ਦਰਸ਼ਨ ਕਰਾਂਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬੀਰ ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਪਰਮ ਸਨਮਾਨ ਜੋ ਗੁਰੂ ਰੂਪ ਸਾਧ ਸਿੰਘ ਜੀ, ਆਪ ਜੀ ਦੇ ਸਨਮੁਖ ਕੌਮ ਦੇ ਮਹਾਨ ਵਿਦਵਾਨ ਕਥਾਵਾਚਕ, ਜਿਨ੍ਹਾਂ ਨੂੰ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਤਖ਼ਤ ਤੋਂ ਭਾਈ ਸਾਹਿਬ ਦੀ ਉਪਾਧੀ ਦੀ ਬਖਸ਼ਿਸ਼ ਪ੍ਰਾਪਤ ਹੋਈ। ਸਤਿਕਾਰਯੋਗ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ, ਜਿਨ੍ਹਾਂ ਨੇ ਇਸ ਸਥਾਨ ਦੇ ਉੱਤੇ ਰਾਤਰੀ ਦੇ ਪੰਜ ਦੀਵਾਨਾਂ ਦੌਰਾਨ ਸਤਿਕਾਰਯੋਗ ਭਾਈ ਸਾਹਿਬ ਨੇ ਆਪਣੇ ਗੁਰਮਤਿ ਵਿਚਾਰਾਂ ਨੂੰ ਸਰਵਣ ਕਰਾਉਂਦਿਆਂ ਹੋਇਆਂ ਭਗਤ ਕਬੀਰ ਜੀ ਦੀ ਪਾਵਨ ਬਾਣੀ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਰਵਣ ਕਰਾਈ। ਸੋ ਸਮੁੱਚੀ ਸੰਗਤ ਵੱਲੋਂ, ਸਮੂਹ ਪ੍ਰਬੰਧ ਵੱਲੋਂ ਭਾਈ ਸਾਹਿਬ ਦਾ ਇਸ ਫੇਰੀ ਦੇ ਉੱਤੇ, ਜੋ ਉਹਨਾਂ ਦਾ ਰਾਤਰੀ ਦਾ ਆਖਰੀ ਦਿਵਾਂ ਸੀ, ਜਿਉਂ ਆਖਦੇ ਹਾਂ ਧੰਨਵਾਦ ਕਰਦੇ ਹਾਂ। ਨਾਲ ਬੇਨਤੀ ਕਰਦਾ ਗੁਰੂ ਘਰ ਦੇ ਵਜ਼ੀਰ ਭਾਈ ਸਾਹਿਬ ਭਾਈ ਦਿਲਵਾਗ ਸਿੰਘ ਉਹਨਾਂ ਨੂੰ ਕਿ ਉਹ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਉਹਨਾਂ ਨੂੰ ਸਿਰੋਂ ਪਾਉ ਦੀ ਬਖਸ਼ਿਸ਼ ਦੇਣ। ਬੋਲੇ ਸੋ ਨਿਹਾਲ। ਸੋ ਬਹੁਤ ਬਹੁਤ ਧੰਨਵਾਦ। ਆਪ ਜੀ ਦੇ ਸਨਮੁੱਖ ਬੇਨਤੀ ਕਰਨੀ ਚਾਹਾਂਗਾ, ਜਿਵੇਂ ਕਿ ਪਹਿਲਾਂ ਵੀ ਕਰਦੇ, ਕਿ ਕੱਲ੍ਹ ਨੂੰ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਹੈ। ਕੱਲ੍ਹ ਰੋਜ਼ ਤੋਂ ਅਖੰਡ ਪਾਠ ਸਾਹਿਬ ਆਰੰਭ ਹਨ, ਜਿਨ੍ਹਾਂ ਦੀ ਸਪੂਰਨਤਾ ਕੱਲ੍ਹ ਸ਼ਾਮ ਨੂੰ 4 ਵਜੇ ਹੋਵੇਗੀ, ਉਪਰੰਤ ਲਗਾਤਾਰ ਰਾਤ ਤੱਕ ਦੀਵਾਨ ਸੱਜਣਗੇ। ਇਸ ਦੇ ਨਾਲ ਜਿਵੇਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਗਈ ਸੀ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀ ਸਤਿਕਾਰਯੋਗ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ, ਜਿਹੜੇ ਕਿ ਪਿਛਲੇ ਸਾਲ ਸਮੁੱਚੀ ਕੌਮ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੀ ਪਹਿਲੀ ਵਰਸੀ ਮਨਾਉਂਦਿਆਂ ਹੋਇਆਂ 31 ਮਈ ਨੂੰ, ਜੋ ਆਉਣ ਵਾਲਾ ਅਗਲਾ ਐਤਵਾਰ ਹੈ, ਉਸ ਦਿਨ ਵਿਸ਼ੇਸ਼ ਸਮਾਗਮ, ਵਿਸ਼ੇਸ਼ ਦੀਵਾਨ ਸਜਾਏ ਜਾਣਗੇ। ਉਹਨਾਂ ਸਮਾਗਮਾਂ ਦੇ ਵਿੱਚ ਕੌਮ ਦੀ ਮਹਾਨ ਹਸਤੀ ਸਤਿਕਾਰਯੋਗ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ ਵਿਸ਼ੇਸ਼ ਤੌਰ 'ਤੇ ਐਤਵਾਰ ਦੇ ਦੀਵਾਨ ਵਿੱਚ ਹਾਜ਼ਰੀ ਭਰਨ ਲਈ ਪਹੁੰਚ ਰਹੇ ਹਨ। ਸੋ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਚੜ ਕੇ ਹਾਜ਼ਰੀ ਭਰਨ ਦਾ ਯਤਨ ਕਰਿਓ। ਅੱਜ ਦੇ ਦੀਵਾਨ ਦੀ ਇੱਥੇ ਸਮਾਪਤੀ ਕਰਦਿਆਂ ਹੋਇਆਂ ਹੁਣ ਆਓ ਭਾਈ ਸਾਹਿਬ ਨੂੰ ਬੇਨਤੀ ਹੈ ਕਿ ਉਹ ਆਨੰਦ ਸਾਹਿਬ ਦਾ ਪਾਠ ਹੋਵੇਗਾ, ਉਪਰੰਤ ਸੁਖਾਸਨ ਦੀ ਸੇਵਾ ਹੋਵੇਗੀ। ਸੋ ਸਮੁੱਚੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਦੂਰੋਂ ਨੇੜੇ ਤੋਂ ਆਈ ਹੋਈ ਸੰਗਤ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆ, ਰਾਗ ਰਤਨ ਪਰਵਾਰ ਪਰੀਆ, ਸਬਦ ਗਾਵੜੇ ਆਈਆ, ਸਬਦੋ ਤਾਂ ਗਾਵਹੁ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗਲਾਂ ਸਮਰੱਥ ਸਵਾਮੀ, ਸੋ ਕਿਉਂ ਮਨਹੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਖਿੱਚ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਠਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤਹੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁਧ ਜਿਨ ਕਾਉ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਅਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭੇ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੁਇਦਾਈ ਦਾਇਆ, ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰ, ਜਿਨੀ ਨਾਮ ਧਿਆਇਆ ਗੇ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ

ਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਹਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਈ ਅਰਜਨ ਹਰ ਗੋਬਿੰਦ ਨਵ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨੇ ਦਿਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ

ਸੀਹ ਦਿੱਤੇ। ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਤਰਵਾਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਸਿਦਕ ਕੇ ਸਾਂ ਸੁਆਸਾਂ ਸੰਗ ਨਿਭਾਇਆ, ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ

ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਤਾ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ, ਨੇ ਤਾਣਿਆਂ ਦੇ ਤਾਮ, ਨੇ ਓਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰਾ,

ਜੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੇ ਕੀਰਤਨ, ਕਥਾ ਵਿਚਾਰ, ਗੁਰਮਤਿ ਵਿਚਾਰਾਂ, ਛੇ ਪੌੜੀਆਂ, ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਭੁੱਲ ਚੁੱਕ ਦੀ ਖੇਮਾ ਬਖਸ਼ਣਾ। ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ। ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਧਰੋ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ। ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ। ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ, ਚੜ੍ਹਦੀ ਕਲਾ ਕਰਨੀ ਸੱਚੇ ਪਾਤਸ਼ਾਹ ਜੀਓ। ਅਰਦਾਸ ਬੇਨਤੀ ਹੈ ਜੀ ਸੰਗਤਾਂ ਵੱਲੋਂ, ਭਾਈ ਮਹਿੰਦਰ ਸਿੰਘ ਵੱਲੋਂ ਆਪਣੇ ਪੋਤੇ ਨਵਵੀਰ ਸਿੰਘ ਦੇ ਸੱਚੇ ਪਾਤਸ਼ਾਹ ਜੀਓ ਜਨਮ ਦਿਨ ਤੇ ਆਪਦਾ ਸ਼ੁਕਰਾਨਾ ਕਰਦਿਆਂ ਹੋਇਆਂ ਅਰਦਾਸ ਬੇਨਤੀ। ਕਿਰਪਾ ਕਰਨੀ ਤੰਦਰੁਸਤੀਆਂ, ਚੜ੍ਹਦੀਆਂ ਕਲਾ ਬਖਸ਼ਣੀਆਂ, ਮਿਹਰਾਂ ਭਰਿਆ ਹੱਥ ਰੱਖਣਾ, ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਪਰਮ ਪਾਰ ਸਿੰਘ ਵੱਲੋਂ ਸੱਚੇ ਪਾਤਸ਼ਾਹ ਜੀ ਪਰਿਵਾਰ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ, ਚੜ੍ਹਦੀਆਂ ਕਲਾ ਬਖਸ਼ਣੀਆਂ। ਭਾਈ ਅਵਤਾਰ ਸਿੰਘ ਅਤੇ ਜਸਵੀਰ ਕੌਰ ਵੱਲੋਂ ਆਪਣੀ ਬੇਟੀ ਮਹਿਕਪ੍ਰੀਤ ਕੌਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਆਪਦਾ ਸ਼ੁਕਰਾਨਾ ਕਰਦਿਆਂ ਹੋਇਆਂ ਅਤੇ ਨੌਕਰੀ ਮਿਲਣ ਤੇ ਆਪਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ। ਕਿਰਪਾ ਕਰਨੀ ਜੀ ਮੇਰਾ ਪ੍ਰਯਾਸ ਰੱਖਣਾ, ਸਭ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ। ਆਪ ਜੀ ਦਾ ਸੀਤ ਪ੍ਰਸ਼ਾਦ ਜੋਸ਼

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਪੰਜ ਦਿਨ ਤੋਂ ਜੋ ਵਿਸ਼ੇਸ਼ ਸਮਾਗਮ ਸਾਡੇ ਕੋਲ ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਜੀ ਪਹੁੰਚੇ ਸਨ, ਅੱਜ ਉਹਨਾਂ ਦੇ ਇਸ ਫੇਰੀ ਦੀ ਆਖਰੀ ਦੀਵਾਨ ਦੀ ਸਮਾਪਤੀ ਹੋਈ ਹੈ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰਾ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਓ। ਨਾਨਕ ਪ੍ਰਭ ਬਿਨਾਸੀ, ਤਾਕੀ ਸੇਵ ਨਾ ਬਿਰਥੀ ਜਾਸੀ, ਅਨੰਤ ਕਰੈ ਹੈ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ। ਤਾਤੀ ਵਾਵ ਨ ਲੱਗਈ, ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ, ਰਾਮ ਨਾਮ ਔਖਦੀਆ, ਏਕਾ ਲਿਵ ਲਾਈ ਰਹਾਓ। ਰਾਗ ਲੀਏ ਤਿਨ ਰੱਖਣ ਹਾਰ, ਸਭ ਵਿਆਦ ਮਿਟਾਈ, ਕਹੁ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਸਲੋਕ ਜੈ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਅਣਾ ਹੋ ਅਣਾ ਤੂੰ ਹੈ ਛੁੱਟੈ ਹੈ, ਨਿਕਟ ਨ ਜਾਈ ਹੋ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ, ਹਰ ਕੀਰਤਨ ਕਾ ਆਹਾਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ, ਇੱਕ ਓਮਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਹੋ ਸੋਹਿਲਾ, ਸਿਵਰਿਓ ਸਿਰਜਣ ਹਾਰੋ। ਤੁਮ ਗਾਹੋ ਮੇਰੇ ਨਿਰਭਉ ਕਾ ਸੋਹਿਲਾ, ਹਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀਅੜੇ ਸੰਭਾਲਿਅਨ, ਦੇਖੇਗਾ ਦੇਵਣ ਹਾਰ, ਤੇਰੇ ਦਾਨੇ ਕੀਮਤ ਨਾ ਪਵੈ।

ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਣ ਹਾਰਾ ਸਿਮਰੀਏ ਨਾਨਕ ਸੇ ਦੇਹ ਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਕੋਵੇ ਸਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਓ ਵਿਸਵੇ ਚਸੀਆਂ ਘੜੀਆਂ ਪੈਰਾ ਤਿੱਤੀ ਵਾਰੀ ਮਹੋ ਹੋਵਾ ਸੂਰਜ ਕੋ ਰੁਤਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪੌਣ ਚੌਰੋ ਕਰੇ ਸਗਲ ਬੰਦਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਬਹੁਖੰਡਾ ਤੇਰੀ ਆਰਤੀ ਅਨਤਾ ਸਬਦ ਵਾਜੰਤ ਫੇਰੀ ਰਹਾਓ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕੋ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਵਿਮਲਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਉਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅੰਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਕੋ ਹੋਏ ਜਾਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੋਤ ਪੁਨ ਵੱਡਾ ਹੈ ਰਹਾਓ ਸਾਕਤ ਹਰ ਰਸ ਆਦਿ ਨ ਜਾਣਿਆ ਤਿੰਨ ਅੰਤਰ ਹਉ ਮੈਂ ਕੰਡਾ ਹੈ ਜਿਉ ਜਿਉ ਚਲਹਿ ਚੁਭੈ ਦੁਖ ਪਾਵਹਿ ਜਮਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਬਹੁ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਵਰ ਬਹੁ ਸੋਭਖਣ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾਂ ਖਾਟ ਚਲੋ ਹਰ ਲਾਹਾ ਆਗੇ ਬਸਨ ਸੁਹੇਲਾ ਔਦ ਘਟੇ ਦਿਨ ਸਰੈਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੇ ਇਹੋ ਰਸ ਅਖਤ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਹੋ ਸੁਖ ਸਹਿਜੇ

ਬੋਲਣਾ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਰਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਾਰਨ ਆਉ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਮ ਲਿਓਟਿਆਂ ਦੀ ਓੜ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ ਮਨੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਨ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜ੍ਹਦਿਆਂ ਸੋਹਿਲਾ ਸਾਹਿਬ ਦੀ ਬਾਣੀ ਪੜੀ ਗਈ ਹੈ ਬਾਣੀ ਪੜਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਆਪਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣ ਆਪਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਬਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜੱਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਸੇ ਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪਦਾ ਨਾਮ ਚਿਤਾਵੇ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ

God such, you know, the such.

Vaheguru, Vaheguru, Vaheguru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾ

0: ਵਾਹਿਗੁਰੂ ਮੈਨੂੰ ਉਹਨਾਂ ਨੇ ਬਿਠਾਇਆ ਦਿੱਤਾ ਮੈਂ ਉੱਠ ਜਾਣਾ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਪੰਜਵਾਂ ਸਲੋਕ ਆਦਿ ਗੁਰਾਏ ਨਮਹ ਜੁਗਾਦ ਗੁਰਾਏ ਨਮਹ ਸਤਿਗੁਰਾਏ ਨਮਹ ਸ੍ਰੀ ਗੁਰੂਦੇਵੇ ਨਮਹ ਅਸ਼ਟਪਦੀ ਸਿਮਰਾਓ ਸਿਮਰ ਸਿਮਰ ਸੁਖ ਪਾਵੋ।

ਵੇਦ ਪੁਰਾਨ ਸਿਮ੍ਰਿਤ ਸੁਧਾ ਖਿਅਰ ਕਿੰਨੇ ਰਾਮ ਨਾਮ ਕਿਆ ਖਿਅਰ ਕਿਨਕਾ ਏਕ ਜਿਸ ਜੀ ਬਸਾਵੈ ਤਾ ਕੀ ਮਹਿਮਾ ਗਨੀ ਨ ਆਵੈ ਕੰਖੀ ਏਕ ਦਰਸਵਹਾਰੋ ਨਾਨਕ ਉਨ ਸੰਗ ਮੋਹਿ ਉਧਾਰੋ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਓ ਪ੍ਰਭ ਕੈ ਸਿਮਰਨ ਗਰਭ ਨਾਮ ਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਨ ਠਰੈ ਪ੍ਰਭ ਸਿਮਰਤ ਕਛ ਬਿਘਨ ਨ ਲਾਗੈ ਪ੍ਰਭ ਕੈ ਸਿਮਰਨ ਅੰਧਨ ਜਾਗੈ ਪ੍ਰਭ ਕੈ ਸਿਮਰਨ ਭਾਵਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਵ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਾਉ ਨਿੱਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਬਿੰਸਾ ਦੂਜਾ ਪ੍ਰਭ ਕੈ ਸਿਮਰਨ ਤੀਰਥ ਸ਼ਨਾਨੀ ਪ੍ਰਭ ਕੈ ਸਿਮਰਨ ਦਰਗੈ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸਫਲ ਫਲਾ ਸੇ ਸਿਮਰਹਿ ਜਿਨ ਆਪ ਸਿਮਰਾਏ ਨਾਨਕ ਤਾਕੇ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੈ ਮੁੱਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ ਪ੍ਰਭ ਕੈ ਸਿਮਰਨ ਸਭ ਕੇ ਸੁੱਜੈ ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਹੇ ਅੰਮ੍ਰਿਤ ਨਾ ਅੰਮ੍ਰਿਤ ਮਾਹੇ ਸਮਾਹੇ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੇ ਸੇ ਧਨ ਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕਉ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬੇਮਹੁ ਤਾਜੇ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਬਿਨਾਸੀ ਸਿਮਰਨ ਦੇ ਲਾਗੇ ਜਿਨ ਆਪ ਦਇਆਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕੋ ਸਿਮਰੇ ਸੇ ਪਾਰੁਪਕਾਰੀ ਪ੍ਰਭ ਕੋ ਸਿਮਰੇ ਤਿਨ ਸਦ ਬਲਿਹਾਰੀ ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੇ ਤਿਨ

ਕਿ ਭਾਈਆ ਸਾਧਗਾ ਸੰਗ ਜੇ ਮਾਰ ਕੇ ਗਨੇ ਜਾਹੇ ਨਾ ਕੋਸਾ ਹਰ ਕਾ ਨਾ ਮੂਹਾਂ ਸੰਗਤੋਸਾ ਜੇ ਪੈਡੇ ਮਹਾਂ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜੀਆਰਾ ਜਹਾਂ ਪੰਥ ਤੇਰਾ ਕੋ ਨਾ ਸਿੰਘਾਨੂੰ।

ਵਿਵੇਕਾ ਅਰਕਾ ਨਾਮ ਜਨਕੋ ਮੁਕਤ ਜੁਗ ਤਰਕੇ ਨਾਮ ਜਨਕੋ ਤ੍ਰਿਪਤ ਭੁਗ ਤਰਕਾ ਨਾਮ ਜਨਕਾ ਰੂਪ ਰੰਗ ਹਰ ਨਾਮ ਜਪਤ ਕਾ ਪਰੇ ਨਾ ਭੰਗ ਅਰਕਾ ਨਾਮ ਜਨਕੀ ਵਡਿਆਈ ਹਰ ਕੇ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨਕੋ ਭੋਗ ਜੋਗ ਹਰ ਨਾਮ ਜਪਤ ਕਿਸ ਨਾਹੇ ਬਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੇ ਮਾਲ ਖਜੀਨਾ ਹਰ ਧਨ ਜਨ ਕੋ ਆਪ ਰਵਦੀਨਾ ਹਰ ਹਰ ਜਨ ਕੇ ਓਟ ਸਤਾਣੀ ਹਰ ਪ੍ਰਤਾਪ ਜਨ ਅਵਰਨਾ ਜਾਣੀ ਓਤ ਪੋਜਨ ਹਰ ਸਰਾਤੇ ਸੁਨ ਸਮਾਧ ਨਾਮ ਰਸਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤੇ ਹਰ ਕੋ ਨਾਮ

ਸੰਤ ਪ੍ਰਤਾਪ ਦੁਰਤ ਸਭ ਨਸਾ ਸੰਤ ਕਾ ਸੰਗ ਵਡਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਛਾ ਵਰਨਾ ਹੋਏ ਨਾਨ ਗੁਰਮੁਖ ਨਾਮ ਪਾਵੈ ਜਨ ਕੋਏ ਸਲੋਕ ਬਹੁ ਸ਼ਾਸਤ੍ਰ ਬਹੁ ਸੇ ਮਰਤੀ ਪੇਖੇ ਸਰਬ ਟਡੂਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਬਖਿਆਰ ਯੋਗ ਅਭਿਆਸ ਕਰਮ ਧਰਮ ਗ੍ਰਿਆ ਸਗਲ ਤਿਆ ਬਨ ਮਦੇ ਫਿਰਿਆ ਅਨਕ ਪ੍ਰਕਾਰ ਕੀ ਬਹੁ ਜਤਨਾ ਪੁਨ ਦਾਨ ਹਮੈ ਬਹੁ ਰਤਨਾ ਸਰੀਰ ਘਟਾਏ ਹਮੈ ਘਰ ਰਾਤੀ ਵਰਤ ਨੇਮ ਕਰੇ ਬਹੁ ਭਾਂਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਰ ਨੌਖਣ ਪ੍ਰਿਥਮੀ ਫਿਰੈ ਚਿਰ ਜੀਵੈ ਮਹਾਂ ਉਦਾਸ ਪੀਸਰ ਥੀਵੈ ਅਗਨ ਮਾਇ ਹੋਮਦ ਪਰਾਨ ਕਨਕ ਸਭ ਹੈ ਬਰ ਭੂਮਦਾਨ ਨਿਉਲੀ ਕਰਮ ਗ੍ਰਹਿ ਬਹੁ ਆਸਨ ਜੈਨ ਮਾਰਗ ਸੰਜਮ ਅਧ ਸਾਧਨ ਨਿਮਖ ਨਿਮਕਰ ਸਰੀਰ ਘਟਾਵੈ

ਸਮਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਨੀ ਗਮਨ ਮੂਲ ਤੇ ਗਮਨ ਦ੍ਰਿਸ਼ਟਾਨੇ ਜੰਤੂ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮੈਂ ਜਿਨੇ ਉਭਾਰਿਆ ਬਾਲ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆਉ ਪਰ ਸਾਖ ਸੈਨ ਮੁਖ ਪਿਆਉ ਬੈਠ ਗਉ ਦੈਨ ਇਹ ਨਿਰਗੁਣ ਗੁਣ ਕਛੂ ਨਾ ਬੁੱਝੈ ਬਖਸ਼ ਲਿਹੋ ਤਉ ਨਾਨਕ ਸਿਜੈ ਜੇ ਪ੍ਰਸਾਦ ਧਾਰੋ ਪਰ ਸੁਖ ਬਸੈ ਸੁਤ ਭਰਾਤ ਮੀਤ ਬਨਤਾ ਸੰਘਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਭਾਵਕ ਆਮਲਾ ਜੇ ਪ੍ਰਸਾਦ ਭੋਗੇ ਸਭ ਰਸਾ

ਦਰਗੇ ਮਾਨ ਤਿਸੇ ਬਿਸਾਰੇ ਮੁਗਦਾ ਜਾਨ ਸਦਾ ਸਦਾ ਭੁੱਲਣ ਹਾਰ ਨਾਨਕ ਰਾਖਨ ਹਾਰਿਆ ਬਾਰ ਰਤਨ ਤਿਆ ਗੌਡੀ ਸੰਘ ਰਚੈ ਸਾ ਛੋੜ ਝੂੜ ਸੰਘ ਮਚੈ ਜੋ ਛੱਡਣਾ

ਬਦਾਯਾਰ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਛਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬਸ ਨਾਇ ਕਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਭ ਸਵਾਨ ਅੰਤਰ ਅਗਨ ਬਾਰ ਤਨ ਸਵਾਗਲ ਪਾਤਰ ਕੈਸੇ ਤਰਿਆ ਥਾਹ ਜਾ ਕੇ ਅੰਤਰ ਬਸੇ ਪ੍ਰਭ ਆਪ ਨਾਨਕ ਤੇ ਜਨ ਸਹਿ ਸਮਾਤ ਸੁਨੰਦਾ ਕੈਸੇ ਮਾਰਗ ਪਾਵੇ ਕਰਕੇ ਲਿਹ ਓੜ ਨਿਭਾਵੇ ਕਹਾ ਬੁਝਾਰਤ ਬੁੱਝੇ ਡੋਰਾ ਨਿਸਕਈਏ ਤੋ ਸਮਝੇ ਭੋਰਾ ਕਹਾ ਬਿਸਨ ਬਦ ਗਾਵੇ ਗੰਗ ਜਤਨ ਕਰੇ ਤੋ ਵੀ ਸੁਰ ਭੰਗ ਕੈ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਆਪਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੁ ਆਵੈ ਨਾ ਚੀਤ ਜੋ ਬੈ ਰਾਈ ਤਾਸਿਓ ਪ੍ਰੀਤ ਬਲੁਆ ਕੈ ਗ੍ਰਹਿ ਭੀਤਰ ਬਸੇ ਅਣਦ ਕੇ ਲਮਾਇਆ ਰੰਗ ਰਸੈ ਜੜਕਰ ਮਾਨੈ ਮਨਹ ਪ੍ਰਤੀਤ ਕਾਲ ਨਾ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ ਯਾਹੂ ਜੁਗਤ ਬੇਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਘਰ ਕਰਮ

ਆਪਣੀ ਦੇ ਰਾਸ ਖਾਤ ਪੀਤ ਵਰਤ ਅਣਦ ਉਲਾਸ ਆਪਣੀ ਅਮਾਨ ਕਸ਼ ਬਾਹਰ ਸ਼ਾਹ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪੀ ਖੋਵੈ ਬੌਰ ਉਸਕਾ ਵਿਸ਼ਵਾਸ ਨਾ ਹੋਵੈ ਜਿਸ ਕੀ ਬਸਤ ਆਗੈ ਰਾਖੇ ਪ੍ਰਭ ਕੀ ਆਗਿਆ ਮਨ ਮਾਥੈ ਉਸਤੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਯਾਲ ਅਨਕ ਭਾਂਤ ਮਾਇਆ ਕੇ ਹੇਤ ਸਰਬਰ ਹੋਵਤ ਜਾਨ ਅਨੇਤ ਬਿਰਕੀ ਛਾਇਆ ਸਿਉ ਰੰਗ ਲਾਵੇ ਉਹ ਬਿਨ ਸਿਉ ਮਨ ਪਛਤਾਵੈ ਜੋ ਦੀਸਾ ਸੋ ਚਾਲਣ ਹਾਲ ਲਪਟਰਿਓ ਤੈ ਅੰਧ ਅੰਧਾਰ ਬਟਾਊ ਸਿਉ ਜੋ ਲਾਵੇ ਨੇ ਤਾ ਗੁਹਾਥ ਨਾ ਆਵੇ ਕਿਹੇ ਮਨ ਹਰ ਗੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕਾ ਬਲੈ ਲਾਈ ਮਿਥਿਆ ਧਨ ਧਨ ਕੁਟੰਬ ਸਵਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਆਸੁ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇ ਖਸਤਾ ਮਿਥਿਆ ਧਰੋ ਮੋ ਅਭਿਮਾਨ ਮਿਥਿਆ ਸੁਪਰਗਰਤ ਗੁਮਾਨ ਅਸਤਰ ਭਗਤ ਸਾਧਕੀ ਸਰਨ ਨਾਨਕ ਜਬ ਜਬ ਜੀਵੈ ਹਰ ਕੇ ਚਰਨ ਮਿਥਿਆ ਸਰਵਨ ਪਰ ਨਿੰਦਾ ਸੁਨਹਿ ਮਿਥਿਆ ਸਪਰ ਦਰਭ ਕੋ ਹਿਰੇ ਮਿਥਿਆ ਨੇਤਰ ਪੇਖਤ ਪਰ ਥਿਰ ਰੁਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਗੋ ਧਾਵੇ ਮਿਥਿਆ ਮਨ ਪਰ ਲੋਭ ਲੁਭਾਵੇ ਮਿਥਿਆ ਤਨ ਨਹੀਂ ਪਰ ਵਿਕਾਰਾ ਮਿਥਿਆ ਬਾਸ ਲੇਤ ਬੇਕਾਰਾ

ਗੋਬਿੰਦ ਭਜਨ ਮਿਨ ਬ੍ਰਿਥੇ ਸਭ ਕਾਮ ਜੋ ਕਿਰਪਨ ਕੇ ਨਰਾਹਰ ਦਾਮ ਧਨ ਧਨ ਤੇ ਜਨ ਜੇ ਘਟ ਬਸਿਓ ਹਰ ਨਾਉ ਨਾਨਕ ਤਾਕੇ ਬਲ ਬਲ ਜਾਓ ਰਹਿਤ ਅਵਰ ਕਸ਼ਬਰ ਕਮਾਵਤ ਮਨ ਪ੍ਰੀਤ ਮੁਖੋਂ ਗੰਢ ਲਾਵਤ ਜਾਨਣ ਹਾਰ ਪ੍ਰਭੂ ਪ੍ਰਭੀਨ ਬਾਹਰ ਭੇਗ ਨਾ ਕਾਹੂ ਭੀਨ ਪ੍ਰਭਦੇਸੇ ਆਪ ਨਾ ਕਰੇ ਆਪਤ ਜਾਪਤ ਜਨਮੈ ਮਰੈ ਜਿਸਕੇ ਅੰਦਰ ਬਸੇ ਨਿਰੰਕਾਰ ਜਿਸਕੀ ਸੀਖ ਤਰਾ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਕੁੰਜਨ ਚਰਨ ਪ੍ਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀਆ ਆਪੇ ਮਾਨੇ ਆਪੇ ਆਪ ਆਪ ਕਰਤ ਨਬੇਰਾ ਕਿਸੇ ਦੂਰ ਜਨਾਬਤ ਕਿਸੇ ਬੁਝਾਵਤ ਨੇਰਾ।

ਦੇਵ ਅਸ਼ਟਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਗੁਰੂ ਰਖਮਨ ਮਾਹੇ ਜੇ ਪ੍ਰਸਾਦ ਸੁਗੰਧਤ ਤਲਨਾਵੇ ਤਿਸ ਕੋ ਸਿਮਰਤ ਪਰਮਗਤ ਪਾਵੇ ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਮਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇ ਤਿਸੇ ਤਿਆਗਤ ਤਬਰ ਲੁਭਾਵੇ ਜੇ ਪ੍ਰਸਾਦ ਸੁਖ ਸੇਜ ਸੋ ਬੀਜੈ ਮਨਾਟ ਪਹਿਰ ਤੱਕ ਜਸ ਗਾ ਬੀਜੈ ਜੇ ਪ੍ਰਸਾਦ ਤੂੰ ਸਭ ਕਉ ਮਾਨੈ ਮੁਕਤਾ ਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੇਰ ਰਹਿਤਾ ਧਰਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗੇ ਮਾਨ ਪਾਵੇ ਨਾਨਕ ਪਤ ਸੇਤੀ ਕਰ ਜਾਵੇ ਜੇ ਪ੍ਰਸਾਦ ਆਰੋਗ ਕੰਚਨ ਦੇਹੀ ਲਿਵਲਾਵਤ ਸਰਾਮ ਸਨੇਹੀ ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲੇ ਛਿਦਰ ਢਾ ਕੇ ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਤੁਝਕੋ ਨਾ ਪਹੁੰਚੇ ਮਨ ਸਾਸਾ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲੱਭ ਦੇ ਨਾਨਕ ਤਾਂ ਕੀ ਭਗਤ ਕਰੇ ਹੇ ਜੇ ਪ੍ਰਸਾਦ ਆ ਭੁੱਖਨ ਪਹਿ ਰੀਜੇ ਮਨ ਤੇ ਸਿਮਰਤ ਕਿਉਂ ਆਲਸ ਕੀਜੈ ਜੇ ਪ੍ਰਸਾਦ ਅਸਭ ਹਸਤ ਸਵਾਰੀ ਮਨ ਤਿਸ ਪ੍ਰਭ ਕੋ ਕਬਹੂ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਖ ਧਨਾ ਰਾਖ ਬਰੋਏ ਪ੍ਰਭ ਆਪਣੇ ਮਨਾ ਜਿਨ ਦੇਰੀ ਮਨ ਬਨਤ ਬਨਾਈ ਊਠ ਬੈਠ ਸਾ ਤਿਸੇ ਧਿਆਈ ਤਿਸੇ ਧਿਆਏ ਜੋ ਏਕ ਅਲਖ ਹੈ ਈਹਾਂ ਊਹਾਂ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ ਮਨਾਟ ਪੈਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਥ ਸਾ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੇਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤਰਾ ਹੈ ਗੁਰਪ੍ਰਸਾਦ ਨਾਨਕ ਜਸ ਕਹੈ ਜੇ ਪ੍ਰਸਾਦ ਸੁਣੇ ਕਰਨ ਨਾਦ ਚੇ ਪ੍ਰਸਾਦ ਪੇਖੇ ਮਿਸਵਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਨਾ ਜੇ ਪ੍ਰਸਾਦ ਹਸਤ ਕਰ ਚਲੇ ਜੇ ਪ੍ਰਸਾਦ ਸੰਪੂਰਨ ਫਲੇ ਜੇ ਪ੍ਰਸਾਦ ਬਰਮਗਤ ਬਾਵੇ ਜੇ ਪ੍ਰਸਾਦ ਸੁਖ ਸਹਿਜ ਸਮਾਵੇ ਐਸਾ ਪ੍ਰਭ ਤਿਆਗ ਬਰਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤ ਤਾਕਵ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੇਂ ਸਾਚ ਰੇ ਮਨ ਮੇਰੇ ਤੂੰ ਤਾਸਿਓ ਰਾਚ

ਆਸ ਪ੍ਰਭ ਸੁਪ੍ਰਸੰਨ ਵਸੈ ਮਨ ਸੋਏ ਪ੍ਰਭ ਦਇਆ ਤੇ ਮਤੂਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਭੋਗ ਕਛੂ ਨਾ ਕਿਨਹੂ ਲਾਇਆ ਜਿਜਿਤ ਲਾਭ ਤਿਤ ਲਗੇ ਹਰ ਨਾਥ ਨਾਨਕਿਨ ਕਾ ਕਛੂ ਨਾ ਹਾਥ ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੇ ਸੁਮੁਕਤਾ ਹੋਏ ਸੁਨਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਆਚਰਜ ਕਥਾ ਅਸ਼ਟਪਦੀ ਸਾਧ ਕੈ ਸੰਗ ਮੁਖੂਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧਕ ਸੰਗ ਮਿਟੇ ਅਭਿਮਾਨ ਸਾਧਕ ਸੰਗ ਪ੍ਰਗਟੈ ਸੁਗਿਆਨ ਸਾਧਕ ਸੰਗ ਬੁੱਝੇ ਪ੍ਰਭ ਨੇਰਾ ਸਾਧ ਸੰਗ ਸਬੋਤ ਨਬੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏਕ ਉਪਰ ਜਤਨ ਸਾਧਕੀ ਮਹਿਮਾ ਵਰਨੇ ਕੌਣ ਪੁਰਾਨੀ ਨਾਨਕ ਸਾਧਕੀ ਸੋਭਾ ਬ੍ਰਹਮਾ ਹੈ ਸਮਾਨੀ ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁਲੈ ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਮੈਂ ਸਭਕੀ ਰੇਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨਾ ਕਤਮੂੰ ਧਾਵੈ ਸਾਧ ਸੰਗ ਅਸਤਿਤ ਮਨ ਪਾਵੈ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ।

ਸੰਗ ਜਾਣੇ ਪਰਮਾਨੰਦਾ। ਸਾਧਕ ਸੰਗ ਨਾਈ ਹੋ ਤਾਬ, ਸਾਧਕ ਸੰਗ ਤਜਾ ਸਭ ਆਪ, ਆਪੇ ਜਾਣੇ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਨ ਆਈ। ਸਾਧਕ ਸੰਗ ਨਾ ਕਬਹੂੰ ਤਾਵੈ, ਸਾਧਕ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸਤ ਅਗੋਚਰ ਲਾਹੈ। ਸਾਧੂ ਕੈ ਸੰਗ ਆ ਜਾਰੂ ਸਹਾਇ, ਸਾਧਕ ਸੰਗ ਬਸੇ ਥਾਨ ਉਚਾਇ, ਸਾਧੂ ਕੈ ਸੰਗ ਮਹਿਲ ਪਹੁਚਾਇ। ਸਾਧਕ ਸੰਗ ਦ੍ਰਿੜੈ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ, ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਗੁਰਬਾਨ। ਸਾਧਕ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ। ਸਾਧੂ ਕੈ ਸੰਗ ਸੋ ਧਨ ਬਾਵੈ, ਜਿਸ ਧੰਤੇ ਸਭ ਕੋ ਬਰਸਾਵੈ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧਕ ਸੰਗ ਸੋਭਾ ਸੁਰਦੇਵਾ। ਸਾਧੂ ਕੈ ਸੰਗ ਪਾਪ ਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਸਾਧਕ ਸੰਗ ਸਰਬ ਥਾਨ ਗਮ, ਨਾਨਕ ਸਾਧਕ ਸੰਗ ਸਫਲ ਜਨਮ। ਸਾਧਕ ਸੰਗ ਨਹੀ ਕਸ਼ਕਾਲ, ਦਰਸ਼ਨ ਭੇਟ ਤੋਤ ਨਿਹਾਲ। ਸਾਧਕ ਸੰਗ ਕਲੁਕਤ ਹਰਾਇ, ਸਾਧਕ ਸੰਗ ਨਰਪਰ ਹਰਾਇ। ਸਾਧਕ ਸੰਗ ਇਹਾ ਮੂਹਾ ਸੁਹੇਲਾ, ਸਾਧ ਸੰਗ ਬਿਛਰ ਤਰਮੇਲਾ। ਜੋ ਇੱਛਾਏ ਸੋਈ ਫਲ ਪਾਵੈ, ਸਾਧਕ ਸੰਗ ਨਾ ਬਿਰਥਾ ਜਾਵੈ। ਪਾਰ ਬ੍ਰਹਮ ਸਾਧ ਰਿਦਵਸੈ, ਨਾਨਕ ਉਤਰੈ ਸਾਧ ਸੁੰਦਰਸੈ। ਸਾਧਕ ਸੰਗ ਸੁਣੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਓ। ਸਾਧਕ ਸੰਗ ਨਾ ਮੰਤੇ ਬਿਸਰਾਇ, ਸਾਧ ਸੰਗ ਸਰਪਰ ਨਿਸਤਰੈ। ਸਾਧਕ ਸੰਗ ਲੱਗੈ ਬ੍ਰਹਮ ਮੀਠਾ, ਸਾਧੂ ਕੈ ਸੰਗ ਘਟ ਘਟ ਡੀਠਾ।

ਮੇਰੇ ਅਸ਼ਟਪਦੇ ਕਰਨ ਕਰਾਮਨ ਕਰੁਣਾ ਜੋਗ ਜੋਤ ਸੁਭਾਵ ਹੈ ਸੋਈ ਹੋ ਖਿਨਮੈ ਥਾਪੁ ਥਾਪਨ ਹਾਰਾ ਅੰਤਰੇ ਕਿਸ਼ਪਾਰਾ ਵਾਰਾ ਹੁਕਮੇ ਧਾਰ ਅਧਰ ਰਹਾਵੇ ਹੁਕਮੇ ਉਪਜੇ ਹੁਕਮ ਸਮਾਵੇ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਮੈ ਰਿਆ ਸਮਾਈ ਪ੍ਰਭਾਵੈ ਮਾਨੁਗਤ ਪਾਵੈ ਪ੍ਰਭਾਵੈ ਤਾਂ ਪਾਥਰ ਤਰਾਵੈ

ਤੇ ਗਿਆ ਹੋਏ ਆਵੇ ਜੋਤ ਸੁਭਾਵੇ ਸੂਈ ਕਰਾਵੇ ਇਸਕੇ ਹਾਥ ਹੋਏ ਤਾਂ ਸਭ ਕੁਛ ਲੇ ਜੋਤ ਸੁਭਾਵੇ ਸੂਈ ਕਰੇ ਅਨ ਜਾਣਤ ਵਿਖਿਆ ਮਹਿ ਰਚੇ ਜੇ ਜਾਣਤ ਆਪਣੇ ਆ ਬਚੇ ਭਰਮੇ ਭੁੱਲਾ ਦੇ ਦਸਤਾਵੇ ਨਿਮਖ ਮਾਹੇ ਚਾਰ ਕੁੰਟ ਫਿਰੇ ਆਵੇ ਕਰ ਕਿਰਪਾ ਸਭਨੀ ਭਗਤ ਦੇ ਨਾਨਕ ਤੇ ਜਨਾਮ ਮਿਲੇ ਖਿਨਮੈ ਨੀਚ ਕੀਟ ਗਉ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾਗਾ ਦ੍ਰਿਸ਼ਟ ਕਛੂ ਨਾ ਆਵੈ ਤਤਕਾਲ ਦਸ ਪ੍ਰਗਟਾਵੈ ਜਾਗੁ ਆਪਣੀ ਕਰੇ ਬਖਸੀਸ ਤਾਕਾ ਲੇਖਾ ਨਾ ਗਨੇ ਜਗਦੀਸ਼ ਜੀਓ ਬਿਨ ਸਭ ਤਿਸਕੀ ਰਾਜ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤਾ ਬਨਾਈ ਨਾਨਕ ਜੀ ਵੈ ਦੇਖ ਵਡਾਈ ਕਿਸਕਾ ਬਲ ਨਾ ਇਸਹਾਤ ਕਰਨ ਕਰਾਵਨ ਕਸਰਬ ਗੋ ਨਾਥ ਆਗਿਆ ਗਾਰੀ ਬਪਰਾ ਜੀਓ ਜੋਤ ਸੁਭਾਵੈ ਸੋਈ ਫੁੰਤੀਓ ਕਬੂ ਊਚ ਨੀਚ ਮੈਂ ਬਸੈ ਕਬੂ ਸੋਖ ਹਰਖ ਰੰਗ ਹੱਸਾ ਕਬੂ ਨਿੰਦ ਚਿੰਦ ਵਿਵਹਾਰ ਕਬੂ ਊਬ ਆਕਾਸ਼ ਪਿਆਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕਾ ਮਿਲਾ ਮਨਹਾਰ ਕਬੂ ਨਿਰਤ ਕਰੈ ਬਾਤ ਕਬੂ ਸੋਏ ਰਹੇ ਦਿਨ ਰਾਤ ਕਬੂ ਮਹਾਂ ਕ੍ਰੋਧ ਬਿਕਰਾਲ ਕਬੂ ਸਰਬ ਕੀ ਹੋਤਰਵਾ

ਨਾਨਕ ਸੱਚ ਕਹੈ ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਮੂੰਹ ਧਾਰੀ ਲਾਵੇ ਧਿਆਨ ਕਬੂ ਤੜ ਤੀਰਥ ਇਸ਼ਨਾਨ ਕਬੂ ਸਾਧਕ ਮੁਖ ਗਿਆਨ ਕਬੂ ਕੀਟ ਹਸਤ ਪਤੰਗ ਵੇ ਜੀਆਨ ਗਜੂਰ ਭਰਮੇ ਪਰਮੀਆ ਨਾਨਾ ਰੂਪ ਜੋ ਸਵਾਂਗੀ ਦਿਖਾਵੇ ਜੋ ਪ੍ਰਭਾਵੇ ਤੇ ਮਨ ਚਾਵੇ ਜੋ ਤਿਸ ਭਾਵੇ ਸੋਈ ਹੋਏ ਨਾਨਕ ਦੂਜਾ ਅਵਰ ਨਾ ਕੋਏ ਕਬੂ ਸਾ ਸੰਗਤ ਤੇ ਪਾਵੇ ਉਸ ਸਥਾਨ ਤੇ ਬਾਹਰ ਨਾ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ ਮੰਤਰ ਨਾਮ ਰਤੇ ਕਰੰਗ ਸਦਾ ਬਸੇ ਪਾਰ ਬ੍ਰਹਮ ਕੈ ਸੰਗ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋ ਸਮਾਨਾ ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਬ੍ਰਹਮ ਕੈ ਸਤ ਗੁਰਬਾਨ ਸਲੋਕ ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਰੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਟਪਦੀ ਜਿਸਕੇ ਅੰਦਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵੇ ਸਮਾਨ ਜੋ ਜਾਣੈ ਮੈਂ ਜੋਬਨ ਮੰਤ ਸੋ ਹੋਵਤ ਵਿਸ਼ਟਾ ਕਾ ਜੰਤ ਆਪਸ ਕੋ ਕਰਮੰਤ ਕਹਾਵੇ ਜਨਮ ਮਰੈ ਬਹੁ ਜੋਨ ਭਰਮਾਵੈ ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖੰਦਾ ਅਗਿਆਨ ਕਰ ਕਿਰਪਾ ਸਿਖਾ ਹਿਰਦਾ ਗਰੀਬੀ ਬਸਾਵੈ ਨਾਨਕ ਈਹਾਂ ਮੁਕਤ ਆਗੇ ਸੁਖ ਪਾਵੈ ਧਰਮੰਤਾ ਕਰ ਕਰਵਾਵੈ ਤ੍ਰਿਨ ਸਮਾਨ ਕਾਸ਼ ਸੰਗ ਨਾ ਜਾਵੈ ਬਹੁ ਲਸ਼ਕਰ ਮਾਨੁਖ ਪੁਰ ਕਰੇ ਆਸ ਬਲ ਭੀਤਰ ਤੱਕ ਕਾ ਹੋਏ ਬਿਨਾਸ ਸਭ ਤੇ ਆਪ ਜਾਣੇ ਬਲਵੰਤ ਖਿਰਮੇ ਹੋ ਜਾਏ ਪਸਮੰਤ ਕਿਸੇ ਨਾ ਬਦੇ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾਗਾ ਮਿਟੇ ਅਭਿਮਾਨ ਸੋ ਜਨ ਨਾਨਕ ਦਰਗੇ ਪਰਵਾਨ ਕੋਟ ਕਰਮ ਕਰੈ ਹੋਣ ਧਾਰੇ ਸ਼ਰਮ ਪਾਵੇ ਸਗਲੇ ਬਿਰ ਥਾਰੇ ਅਨੁਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਨਕ ਜਤਨ ਕਰ ਆਤਮ ਨਹੀਂ ਦਰਵਾ ਹਰ ਦਰਗੇ ਕੋ ਕੈਸੇ ਗਵੇ ਆਪਸ ਕੋ ਜੋ ਭਲਾ ਕਹਾਵੇ ਤਸੇ ਭਲਾਈ ਨਿਕਟ ਨਾ ਆਵੇ ਸਰਬ ਕੀ ਰੇਨ ਜਾ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਬਲ ਸੋਹੇ ਜਬ ਲਗ ਜਾਣੇ ਮੁਝ ਤੇ ਕਛ ਹੋਏ ਤਬਸ ਕੋ ਸੁਖ ਨਾਹੀ ਕੋਏ ਜਬੇ

ਸਜਾਏ। ਪ੍ਰਭ ਕਿਰਪਾ ਦੇ ਬੰਧਨ ਟੁੱਟੇ, ਗੁਰਪ੍ਰਸਾਦ ਨਾਨਕਾ ਛੂਟੈ, ਸਹਿਜ ਸੁਖਟੇ ਲੱਖ ਉੜਤਾਵੇ, ਤ੍ਰਿਪਤ ਨਾ ਆਵੇ, ਮਾਇਆ ਪਾਸ਼ੇ ਪਾਵੇ, ਅਨਕ ਭੋਗ ਵਿਖਿਆ ਕੇ ਕਰੈ, ਨੈ ਤ੍ਰਿਪਤਾਵੇ ਖਪ ਖਮਰੈ, ਬਿਨਾ ਸੰਤੋਖ ਨਹੀਂ ਗਉ ਰਾਜੇ, ਸੁਭਨ ਮਨੋਰਥ ਬ੍ਰਿਥੇ ਸਭ ਕਾਜੈ।

ਸੰਗਾ ਦੁਖੀ ਉਜੜ ਪਾਈਆ ਸੰਗਾ ਦੁਖੀ ਅੰਦਰ ਦੇ ਧੋਤਾ ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ ਸੰਗੇ ਦੁਖੀ ਕੀ ਜੜ ਕਿਸ਼ਨਾ ਹੈ ਆਪਨ ਵੀ ਜਾਪੇ ਹੀ ਖਾਏ ਸੰਗੇ ਦੁਖੀ ਗਵਰ ਨਾ ਰੱਖਣ ਹਾਰ ਨਾਨਕ ਸੰਭਾਵੇ ਤਾਲੇ ਉਭਾਰ ਸੰਗਾ ਦੁਖੀ ਇਉਂ ਬਿਲ ਲਾਏ ਜੋ ਜਲ ਵੀ ਹੁਣ ਮਛਲੀ ਤੜਫੜਾਏ ਸੰਗਾ ਦੁਖੀ ਭੁੱਖਾ ਨਹੀਂ ਰਾਜੇ ਜੋ ਪਾਪਕ ਇੰਦਰ ਨਹੀਂ ਧਰਾਪੈ ਸੰਗਾ ਦੁਖੀ ਛੁੱਟ ਅਕੇਲਾ ਜੋ ਬੁਆੜ ਤਿਲ ਖੇਤ ਮਾਏ ਦੁਹੇਲਾ ਸੰਗਾ ਦੁਖੀ ਧਰਮ ਤੇ ਰਹਿ ਸੰਗਾ ਦੁਖੀ ਸਦਮਿਤਿਆ ਕਹਿਤ ਕਿਰਤਨ ਦਗਾ ਤੁਰੀ ਪਿਆ ਨਾਨਕ ਜੋਤ ਸੁਭਾਵੇ ਸੋਈ ਥਿਆ ਸੰਤਗਾ ਦੁਖੀ ਬਿਗ ਡੁੱਬੇ ਜਾਏ ਸੰਤਗੇ ਦੁਖੀ ਕੋ ਦਰਗਾਹ ਮਿਲੈ ਸਜਾਏ ਸੰਤਗਾ ਦੁਖੀ ਸਦਾ ਸਹਿਕਾਈਐ ਸੰਤਗਾ ਦੁਖੀ ਨਾ ਮਰੇ ਨਾ ਜੀਵਾਈਐ ਸੰਤਗੇ ਦੁਖੀ ਕੀ ਪੁੱਜੇ ਨਾ ਆਸਾ ਸੰਤਗਾ ਦੁਖੀ ਉੱਠ ਚੱਲੇ ਨਿਰਾਸਾ ਸੰਤਗੇ ਦੁਖ ਨਾ ਤ੍ਰਿਸ਼ਟਾ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ ਪਿਆ ਕਿਰਤਨਾ ਮਿੱਟਾ ਕੋਏ ਨਾਨਕ ਜਾਣੇ ਸੱਚਾ ਸੋਏ।

ਗੁਰਪ੍ਰਸਾਦ ਤਾਂ ਸਭ ਜੇ ਜਬ ਦੇਖੋ ਤਬ ਸਭ ਕੁਛ ਮੂਲ, ਨਾਨਕ ਸੋ ਸੁਖਮ ਸੋਈ ਅਸਤੂਲ, ਨਾ ਕਿ ਜਨਮੇ ਨਾ ਕੁਛ ਮਰਿਆ, ਪਰ ਚੱਲ ਤੇ ਆਪ ਹੀ ਕਰਿਆ, ਮਨ ਜਾਮ ਦ੍ਰਿਸ਼ਟ ਅੰਦ੍ਰਿਸ਼ਟ, ਆਗਿਆ ਕਾਰੀ ਧਾਰੀ ਸਭ ਸ੍ਰਿਸ਼ਟ, ਆਪੇ ਆਪ ਸਗਲ ਮੈਂ ਆਪ, ਅਨਕ ਜੁਗਤ ਰਜ ਥਾਪ ਥਾਪ ਬਿਨਾਸੀ, ਨਾ ਇੱਕ ਸ਼ਖੰਡ, ਧਾਰਨ ਧਾਰਿਓ ਬ੍ਰਹਮ।

ਭੁੱਖੇ ਕੋ ਦੇਵਤ ਆਧਾਰ ਸਰਬਿਰਧਾਨ ਜਾ ਕੀ ਦ੍ਰਿਸ਼ਟੀ ਬਾਹੇ ਪ੍ਰਭ ਲਿਖੇ ਕਾ ਲਹਿਣਾ ਪਾਹੇ ਸਭ ਕੀ ਤਿਸਕਾ ਉਹ ਕਰਨਾ ਯੋਗ ਤਿਸ ਬਿਨ ਦੂਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀਏ ਸਭ ਤੇ ਊਚ ਨਿਰਮਲ ਇਹ ਕਰਨੀ ਕਰ ਕਿਰਪਾ ਸਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਜਨ ਆਵੇ ਹਰ ਪ੍ਰਭ ਚੀਤ ਭਗਤ ਭਗਤ ਸੁਣੀਏ ਤੇ ਲੋਏ ਜਾ ਕੇ ਹਿਰਦਾ ਏਕੋ ਏ ਸਚ ਕਰਨੀ ਸਚ ਤਾਂ ਕੀ ਰਹਿਤ ਸਚ ਹਿਰਦੇ ਸਤਮੁ ਕੈਤ ਸਾਚੀ ਦ੍ਰਿੜ ਸਾਚਾ ਆਕਾਰ ਸਚ ਵਰਤੇ ਸਾਚਾ ਪਾਸਾਰ ਪਾਰ ਬ੍ਰਹਮਜਨ ਸਚਗਰ ਜਾਤਾ ਨਾਨਕ ਸੋਜਨ ਸਤ ਸਮਾਤਾ ਸਲੋਕ ਰੂਪ ਨਾ ਰੇਖ ਨਾ ਰੰਗ ਕਿਸ਼ ਤ੍ਰਿਗੁਣ ਦੇ ਪ੍ਰਭਿੰਨ ਤਸੇ ਬੁਝਾਏ ਨਾਨਕਾ ਜਿ ਸੋ ਵੈ ਸੋ ਪ੍ਰਸੰਨ ਅਸ਼ਟਪਦੀ ਅਵਿਨਾਸੀ ਬ੍ਰਹਮਨ ਮੇ ਰਾਖ ਮਾਨੁ ਕੀ ਤੂੰ ਪ੍ਰੀਤ ਤਿਆਗ ਤਸਤੇ ਪਰ ਨਾਹੀਂ ਕਿਸ਼ ਕੋਏ ਸਰਬ ਨਿਰੰਤਰ ਏਕੋ ਸੋਏ।

ਅੰਦਰੁ ਮੰਗਲ ਸਦ ਜਾ ਕੇ ਸਰਬ ਥੋਕ ਸੁਣੀਏ ਘਰ ਤਾਂ ਕਹਿ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਬ ਮੈਂ ਤਬੀਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤਾਂ ਸੁਖ ਪਾਇਆ ਨਾਨਕ ਤਿਸ ਪ੍ਰਗਾਹ ਕਿਨੇ ਅੰਤ ਨਾ ਪਾਇਆ ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇ ਬਹਾਰੇ ਅਵਗਾਹੇ ਪਿਤਾ ਗਾ ਜਨਮ ਕੇ ਜਾਣੇ ਪੂਤ ਸਗਲ ਪਰੋਈ ਆਪਣੇ ਸੂਤ ਸਮਤ ਗਿਆਨ ਧਿਆਨ ਜਿੰਦੇ ਜਨਦਾਸ ਨਾਮ ਧਿਆਵੇਂ ਸੇ ਤੇ ਗੁਣ ਮੈਂ ਜਾਗੋ ਭਰਮਾਏ ਜਨਮ ਮਰੈ ਫਿਰ ਆਵੇ ਜਾਏ ਊਜ ਨੀਚ ਤਿਸਕੇ ਆਸਾਨ।

ਨਾ ਚਲਤ ਕਰੇ ਖਿਨ ਮਾਏ ਪੂਰ ਪੂਰਨ ਸਮਠਾਏ ਨਾਨਾ ਬਿਦਗਰ ਬਣਤ ਮਨਾਈ ਆਪਣੀ ਕੀਮਤ ਆ ਬੇ ਪਾਈ ਸਭ ਘਟ ਤਿਸਕੇ ਸਭ ਤਿਸਕੇ ਠਾਉ ਜਬ ਜਬ ਜੀਵੈ ਨਾਨ ਕਰਨਾਮ ਨਾਮ ਕੇ ਧਾਰੇ ਸਗਲੇ ਜੰਦ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਮ ਨਾਮ ਕੇ ਸੰਗਦਰੇ ਸੁਨ ਸਰਵਨ ਕਰ ਕਿਰਪਾ ਸਪਨੇ ਨਾਮ ਲਾਏ ਨਾਨਕ ਚੌਥੇ ਪਦਮੇ ਸੋ ਜਨ ਗਤ ਪਾਏ ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤਪੁਰਖ ਸਭ ਮਾਹੇ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਾਤ ਸਤ ਕਰਣੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਭਜਨ ਸਾਧੂ ਉਪਦੇਸ਼ ਸਤ ਤੇ ਜਨ ਜਾਗਾ ਹਿਰਦੈ ਪ੍ਰਵੇਸ਼ ਸਤ ਨਿਰਤ ਬੁਝੇ ਜੇ ਕੋਏ ਰਾਮ ਜਪਤਾ ਕੀ ਗਤ ਹੋਏ ਆਪ ਸਤ ਕੀਆ

ਕਰਕੇ ਜਾਣੇ ਆਪਣੀ ਮਿਤ ਗਤ ਜਿਸਕੀ ਸਿਰ ਸੋ ਕਰਨੇ ਹਾਰ ਵਰਨਾ ਬੂਝ ਕਰਤ ਵਿਚਾਰ ਕਰਤੇ ਕੀਮਤ ਨਾ ਜਾਣੇ ਕੀਆ ਨਾਨਕ ਜੋਤ ਸੁਭਾਵੇ ਸੋ ਵਰਤੀਆ ਬਿਸਮਨ ਬਿਸਮ ਭਏ ਬਿਸਮਾਦ ਜਿਨ ਬੁਝਿਆ ਤਿਸ ਆਇਆ ਸਵਾਦ ਪ੍ਰਭ ਕੇ ਰੰਗ ਰਾਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਉਹ ਦਾਤੇ ਤੂੰ ਕਾਟਨਹਾਰ ਜਾ ਕੇ ਸੰਗ ਤਰਾ ਸੰਸਾਰ ਜਨਕਾ ਸੇਵਕ ਸੋ ਬਟ ਭਾਗੀ ਜਨਕਾ ਸੰਗ ਏਕ ਲਿਵ ਲਾਗੀ।

ਚਲੇ ਮੰਥਨ ਆਪਣਾ ਤਿੰਨ ਜਨ ਦੇਹੇ ਜਿੰਜਨ ਆਪਣਾ ਪ੍ਰਭੂ ਪਛਾਤਾ ਸੋਜਨ ਸਰਬ ਥੋਕਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵੈ ਤਿਸਕੈ ਦਰਸਭ ਪਾ ਮਿਟਾਵੈ ਅਵਰ ਸਿਆਨਮ ਸਗਲੀ ਸ਼ਾਟ ਤਿਜਨ ਕੀ ਤੂੰ ਸੇਵਾ ਰਾਗ ਆਵਨ ਜਾਨਾ ਹੋਵੀ ਤੇਰਾ ਨਾਨਕ ਤਿਜਨ ਕੇ ਪੂਜੋ ਸਤਬੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕਾ ਸੰਗ ਸਿੱਖ ਉਤਰਾਇ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖੀ ਕਰਾ ਪ੍ਰਤਪਾਲ ਸੇਵਕ ਗੁਰ ਸਦਾ ਦਯਾਲ ਸਿੱਖੀ ਗੁਰ ਦੁਰਮਤ ਮਲ ਹਰਾ ਗੁਰਬਚਨੀ ਹਰਨਾਮ ਉਚਰਾ ਸਤਿਗੁਰ ਸਿੱਖੇ ਬੰਧਨ ਕਾਟੈ ਗੁਰਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧੰਨ ਦੇ ਗੁਰਕਾ ਸਿੱਖ ਬੜ ਭਾਗੀ ਹੇ ਸਤਿਗੁਰ ਸਿੱਖਾ ਹਲਤ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੰਭਾਰੈ ਗੁਰਗਹਿ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਾਹੇ ਆਪਸ ਕੋ ਕਰ ਕਾਸ਼ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ ਮਨ ਵਿੱਚ ਸਤਿਗੁਰ ਕੈ ਪਾਸ ਸੇਵਕ ਕੇ ਕਾਰਜ ਰਾਸ ਸੇਵਾ ਕਰ ਤੋਏ ਨੇ ਕਾਮੀ ਤਿਸਕੋਤ ਪ੍ਰਾਪ ਸਵਾਮੀ ਆਪਣੀ ਕਿਰਪਾ ਸੇ ਆਪ ਕਰੇ ਨਾਨਕ ਸੋ ਸੇਵਕ ਸੁਰ ਗੁਰ ਕੀ ਮਤਲੇ ਬੀਸ ਵਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਕਤ ਜਾਣੇ ਸੋ ਸਤਿਗੁਰ ਜਿਸਰਦੇ ਹਰ ਨਾਉਨ ਕਬਾਰ ਗੁਰ ਕੋ ਬਲ ਜਾਓ ਸਰਬ ਨਿਧਾਨ ਜੀ ਕਾ ਦਾਤ ਆਠ ਪਹਿਰ ਪਾਰ ਬ੍ਰਹਮ ਰੰਗ ਰਤ ਬ੍ਰਹਮੇ ਜਨ ਜਨਮੇ ਪਾਰ ਬ੍ਰਹਮੇ ਕੇ ਆਪ ਨਹੀਂ ਕੁਛ ਭਰਮ ਸਹਿ ਸਿਆਨ ਬਲਿਆ ਨਾ ਜਾਈਏ ਨਾਨਕ ਐਸਾ ਗੁਰ ਬੜ ਭਾਗੀ ਪਾਈਐ ਸਬਰ ਦਰਸ਼ਨ ਬੇਖਤ ਪੁਨੀਤ ਪ੍ਰਸਦ ਚਰਨ ਗਤ ਨਿਰਮਲ ਰੀਤ ਭੇਟ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਨਗਰ ਭਜਨ ਕਰਨ ਅਗਨੇ ਮਨ ਸੰਤੋ ਗਾਤਮ ਪਤੀਆਨੇ ਪੂਰਾ ਗੁਰਖਿਓ ਜਾਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵਿਤ ਸਲਾਏ ਮਿਲਾਏ ਜੇ ਬਾਏ ਗੁਸਤ ਨੇਕ ਸਤਿਪੁਰਖ ਪੂਰਨ ਵਿਵੇਕ ਕਾਹੂ ਬੋਲਾਂ ਪਵਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਣੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੇ ਨਾ ਪਾਈ ਅਨਕ ਭਗਤ ਬੰਧਨ ਤ ਕਰਹਿ ਚਰਨ ਕਮਲ ਹਿਰਦੇ ਸਿਮਰੇ ਸਤਿਵਲਿਆਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋ ਹੋਏ

ਦਾਸੇ ਨਾਨਕ ਭਰਮੋ ਦੁਖ ਤੈਤੇ ਨਾਸੇ ਤਪਤ ਮਾਏ ਠਾਂ ਡਬਰਤਾਈ ਅਣਤ ਵਿਆਹ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟਿਆ ਦੇਸੇ ਸਾਧੂ ਕੇ ਪੂਰਨ ਵਦੇਸੇ ਭਾਉ ਚੁੱਕਾ ਨਿਰਭਉ ਬਸੇ ਸਗਲ ਵਿਆਦ ਮੰਤੇ ਖੈ ਨਸੇ ਜਿਸਕਾ ਸਾਤਿਨ ਕਿਰਪਾ ਧਾਰੀ ਸਾ ਸੰਗ ਜਪ ਨਾਮ ਮੁਰਾਰੀ ਤਿਤ ਪਾਈ ਝੁੱਕੇ ਭਰਮ ਗਮਨ ਸੁਨ ਨਾਨਕ ਹਰ ਹਰ ਜਸ ਰਵਨ ਨਿਰਗੁਣ।

ਸਾਹਿਬ ਸਹਿਰ ਸੋਏ ਕਲ ਤਾਤੀ ਠੰਡਾ ਹਰਨਾਉ ਸਿਮਰ ਸਿਮਰ ਸਦਾ ਸੁਖ ਪਾਓ ਭਾਵਿੰਦ ਸੇ ਪੂਰਨ ਹੋਇਆਸ ਭਗਤ ਪਾਇਆ ਤਮ ਪ੍ਰਕਾਸ ਤਿਤ ਕਰ ਜਾਏ ਬਸੇ ਬਨਾਸੀ ਕਹੋ ਨਾਨਕ ਕਾਟੀ ਜਮ ਫਾਸੀ ਤਦ ਵਿਚਾਰ ਕਹੇ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਆਵਾ ਗਮਨ ਮਿਟੇ ਪ੍ਰਭ ਸੇ ਬਾਪ ਤਿਆਗ ਸ਼ਰਨ ਗੁਰਦੇਵ ਇਉਂ ਰਤਨ ਜਨਮ ਗਾਵੇ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨੁਗ ਭਾਵਨਾ ਛੁੱਟਨਾਰੇ ਸਿਮਰਤ ਸਾਸ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਮੰਛਤ ਨਾਨਕ ਫਲ ਪਾਏ ਸੰਗਨਾ ਚਾਲ ਤੇਰੇ ਧਨਾ ਤੂੰ ਕਿਆ ਲਪਟਾਵੇ ਮੂਰਖ ਮਨਾ ਸਤਮੀਤ ਕੁਟਮ ਅਰ ਬਨੰਤਾ ਅੰਤੇ ਕਹਾ ਤੁਮ ਕਮਨ ਸਨਾਥਾ ਰਾਜ ਰੰਗ ਮਾਇਆ ਵਿਸਾਰ ਅੰਤੇ ਕਹਾਉ ਗਮਨ ਛੁਟਕਾਰ ਅਸਸਤੀ ਰਥ ਸਵਾਰੀ ਝੂਠਾ ਡੰਭ ਝੂਠ ਬਾ ਸਾਰੀ ਜਿੰਦੀਏ ਤੁਜੇ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਬਾਤੋ ਲੈ ਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲਮਖ ਜਾਹੇ ਆਪ ਜਪੋ ਅਪਰਾ ਨਾਮ ਜਪਾਵੋ ਸੁੰਤ ਕਹਿ ਤ੍ਰੈਤ ਕਦ ਪਾਵੋ ਸਾਰ ਬੁਧ ਸਤਿਰ ਕੋ ਨਾਮ ਸਹਿ ਸੁਭਾਏ ਨਾਨ ਗੁਣ ਗਾਹੋ ਗੁਣ ਗਾਵ ਤ੍ਰਿ ਉਤਰਸ ਮੈਲ ਬਿਨ ਜਾਏ ਹੋਮੈ ਬਿਖ ਫੈਲ ਹੋਏ ਅਚਿੰਦ ਬਸੈ ਸੁਖਨਾਰ ਸਾਸ ਖਰਾਸਰ ਨਾਮ ਸੰਭਾਰ ਸ਼ਾਟ ਸਿਆਨਮ ਸਗਰੀ ਮਨਾ ਸਾਧ ਸੰਗ ਪਾਵੇ ਸੱਚ ਤਨਾ ਹਰ ਪੂੰਜੀ ਸੰਜ ਕਰੋ ਵਿਵਹਾਰ ਇਹਾਂ ਸੁਖ ਦਰਗਹਿ ਜਾਇਕਾਰ ਸਰਮ ਨਿਰੰਤਰ ਏਕੋ ਦੇਖੋ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਾਲ ਆਹੇ ਇੱਕ ਸਿਮਰ ਏਕੋ ਮਨ ਆਹੇ ਕਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏ ਘਰ ਆਪ ਪੂਰਨ ਪੂਰ ਰਹੋ ਪ੍ਰਭ ਆਪ ਅਨਕ ਵਿਸਾਰ ਏਕ ਤੇ ਭਏ ਗਰਾਤ ਵਿਰਾਸ਼ਤ ਗਏ

ਇਹੀ ਸੁਭਾਵ ਨੇਤਰੋ ਪੇਖ ਦਰਸੁਖੋਏ ਮਨ ਵਿਸੇ ਸਾਧ ਚਰਨ ਧੋਏ ਭਗਤ ਜਿਨਾ ਕੇ ਮੰਤਰ ਬਿਰਲਾ ਗੁ ਪਾਵੈ ਸੰਗ ਏਕ ਬਸਤ ਦੀਜੇ ਕਰ ਮਾਇਆ ਗੁਰਪ੍ਰਸਾਦ ਨਾਮ ਜਪ ਲਿਆ ਤਾ ਕਿ ਮਾਂ ਕਹੀ ਨਾ ਜਾਏ ਨਾਨਕ ਰਿਆ ਸਰਬ ਸਮਾਏ ਪ੍ਰਭ ਬਖਸ਼ੰਦ ਦੀਨ ਦਿਆਲ ਭਗਤ ਬਸ਼ਲ ਸਦਾ ਕਿਰਪਾਲ ਅਨਾਥਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਿ ਪੁਰ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਨ ਆਧਾਰ ਜੋ ਜੋ ਜਪੈ ਸੋਏ ਪੁਨੀਤ ਭਗਤ ਪਾਏ ਲਾਭੇ ਮਨਹੀਤ ਹਮ ਨਿਰਗੁਨਿਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬੈ ਕੁੰਠ ਮੁਕਤ ਮੋਖ ਪਾਏ ਏਕ ਨਮਕ ਹਰ ਕੇ ਗੁਣ ਗਾਇਆ ਨਗਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ ਵੋ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁਕਰਣੀ ਸੋਭਾ ਤਨ ਮੰਥਰ ਤੇ ਬਸੇ ਪੂਰਨ ਗੁਰਮੰਤ

ਸੰਸਾਰ ਜਾਤ ਸੁਭਾਵ ਨਾ ਸ੍ਰਿਸ਼ਟ ਉਪਾਇ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਸ਼ੋ ਆਪਨ ਸੂ ਸਭ ਜਗਤ ਪਰੋਏ ਜਾਗੋ ਪ੍ਰਭ ਜੀ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ।

ਮੇ ਰਹਿਓ ਬਿਆਪ ਪ੍ਰਤਪਾਲੇ ਜੀਵਨ ਬਹੁ ਭਾਂ ਜੋ ਜੋ ਰਚਿਓ ਸੋ ਤਿਸੇ ਤਿਆਤ ਜਿਸ ਭਾਵ ਤਿਸਲਾਏ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਦਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਨ ਲਾਗਾ ਹਰ ਕੇ ਨਾ ਦਿਸਗੀ ਆਸ ਨਾ ਬਿਰਥੀ ਜਾਏ।

ਸੰਜਨਾ ਕਾ ਵੇਖਣ ਸਭ ਬ੍ਰਹਮ, ਸੰਜਨਾ ਕਾ ਹਿਰਦੈ ਸਭ ਧਰਮ, ਸੰਜਨਾ ਸੁਣੇ ਸੁ ਬਚਨ ਸਰ ਵਿਆਪੀ ਰਾਮ ਸੰਗਰਚਨ, ਜਿਨ ਜਾਤਾ ਤਿਸ ਕੀ ਏ ਰਾਹਤ, ਸਤ ਬਚਨ ਸਾਧੂ ਸਭ ਕਹਿਤ, ਜੋ ਜੋ ਏ ਸੋਈ ਸੁਖ ਮਾਨੇ, ਕਰਨ ਕਰਾਮ ਨਹਾਰ ਪ੍ਰਭ ਜਾਨੇ, ਅੰਦਰ ਵਸੇ ਬਾਹਰ ਵੀ ਉਹੀ, ਨਾਨਕ ਦਰਸ਼ਨ ਦੇਖ ਸਭ ਮੋਹੀ ਆਵ, ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਬਤ।

ਗਿਆ ਜਾਏ। ਨਾਨਕ ਜਾ ਭਾਵ ਆਇਆ ਤਾਂ ਲਏ ਸਮਾਏ, ਇਸ ਤੇ ਹੋਏ ਸੋ ਨਾਈ ਬੁਰਾ ਬੁਰਾ ਕਹਾਉ ਕਿਰੈ ਕਿਛ ਕਰਾ। ਭਰਾ ਭਰਾ ਗੁਰਦੂਤਾ ਦੇਖੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਬੋਧ ਬੋਧ ਆਪਣ ਸੰਗਰਾਜ।

ਸਾਸੰਗ ਅਗਨ ਸਾਗਰ ਤਰਹੁ ਹਰ ਧਨ ਕੇ ਭਰ ਲਿਹੋ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਸਾਸੰਗ ਭਾਜ ਪਰਮਾਨੰਦ

ਭੰਜਨ ਪੂਰਨ ਕਿਰਪਾਲ, ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਗਾ ਇਹ ਆਧਾਰ, ਉਤਮ ਸਲੋਕ ਸਾਧਕੇ ਬਚਨ ਅਮਰੀਕ ਲਾਲ, ਇਹ ਰਤਨ ਸੁਨਤ ਕਮਾਵਤ ਹੋਦ ਉਧਾਰ, ਆਪਦ ਰਹਿ ਲੋਕੇ ਨਿਸਤਾਰ, ਸਬਲ ਜੀਵਨ ਸਬਲ ਤਾਗਾ ਸੰਘ, ਜਾ ਕੇ ਮਨ ਲਾਗਾ ਹਰ ਰੰਗ, ਜੈ ਜੈ ਸ਼ਬਦ ਅਨਾਹਤ ਵਾਜੈ, ਸੁਨ ਸੁਨ ਅੰਧ ਕਰੇ ਪ੍ਰਭ ਗਾਜੇ, ਪ੍ਰਗਟੇ ਗੋਪਾਲ ਮਹਾਂਤ ਕੇ ਮਾਥੇ, ਨਾਨਕ ਉਦਰੇ ਤਨ ਕਿਆ ਸਾਥੇ, ਸਰਨ ਜੋਗ ਸੁਨ ਸਰਣੀ ਆਏ, ਕਰ ਕਿਰਪਾ ਪ੍ਰਭ ਆਪ ਮਿਲਾਏ, ਮਿਟ ਗਏ ਬੈਰ ਭਏ ਸਬਰੇਨ, ਅੰਮ੍ਰਿਤ ਨਾਮ ਸਾਧ ਸੰਗ ਲੈਨ, ਸੁਪ੍ਰਸੰਨ ਭਏ ਗੁਰਦੇਵ, ਪੂਰਨ ਹੋਈ ਸੇਵ ਕੀ ਸੇਵ, ਆਲ ਜੰਜਾਲ ਬਿਗਾਰ ਤੇ ਰਹਿਤੇ, ਰਾਮ ਨਾਮ ਸੁੰਦਰ ਸਨਾ ਕਹਿਤੇ, ਕਰ ਪ੍ਰਸਾਦਿਆ ਪ੍ਰਭਧਾਰੀ, ਨਾਨਕ ਨਾਨਕ ਨਿਭੀਖੇ ਮਹਾਮਾਰੀ, ਪ੍ਰਭ ਕੀ ਉਸਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ ਸੁਖਮਨੀ, ਸਹਿਜ ਗੋਬਿੰਦ ਗੁਰੂ ਨਾਮ, ਜਿਸ ਮਨ ਵਸੇ ਸੋਤ ਨਿਧਾਨ, ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ, ਪੁਰਖ ਪ੍ਰਗਟ ਸਭ ਲੋਏ, ਸਭ ਦੇ ਉੱਚ ਪਾਇਆ ਸਥਾਨ, ਬਹੁਰ ਨਾ ਹੋਵੇ ਆਮਨ ਜਾਨ, ਹਰ ਤਨ ਖਾਟ ਚਲੈ ਜਨ ਸੋਏ, ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਤ, ਰਿਤ ਲਵ ਰਿਦ ਬੁੱਧ ਗਿਆਨ ਸਰਬ ਤੈ ਸਿੱਧ, ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ, ਸ੍ਰੇਸ਼ਟ ਉਤਮ ਇਸ਼ਨਾਨ, ਚਾਰ ਪਦਾਰਥ ਕਮਲ ਪ੍ਰਕਾਸ਼, ਸਭ ਕੇ ਮਲ ਸਕਲ ਦੇ ਉਦਾਸ ਸੁੰਦਰ, ਚਤੁਰ ਤਤ ਗਾ ਬੇਤਾ ਸੁੰਦਰ, ਸੇਕ ਦ੍ਰਿਸ਼ਟਿਤਾ, ਇਹ ਫਲ ਤਿਸ ਜਨ ਕੈ ਮੁਖ ਭਨੇ, ਗੁਰੂ ਨਾਨਕ ਨਾਮ ਬਚਨ ਮਨ ਸੁਨੇ, ਇਹੋ ਨਿਧਾਨ ਜਪੈ ਮਨ ਗੋਏ, ਸਭ ਜੁਗ ਮੈਂ ਤਾਗੀ ਗਤ ਹੋਏ, ਗੁਣ ਗੋਬਿੰਦ ਨਾਮ ਧੁਨ ਬਾਣੀ, ਸਿਮਰਤ ਸਾਸਤਰ ਵੇਦ ਵਖਾਣੀ, ਸਗਲ ਮਤਾਂਤ ਕੇਵਲ ਹਰ ਨਾਮ, ਗੋਬਿੰਦ ਭਗਤ ਕੈ ਮਨ ਬਿਸਰਾਮ, ਕੋਟ ਅਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਮਤੇ ਛੁਟੈ, ਜਾ ਕੇ ਮਸਤਕ ਕਰਮ ਪ੍ਰਭਾਏ, ਸਾਧ ਸਰਨ ਨਾਨਕ ਤੇ ਆਏ, ਜਿਸ ਮਨ ਵਸੇ ਸੁਨੇ ਲਾਏ ਪ੍ਰੀਤ, ਤਜਨ ਆਵੇ ਹਰ ਪ੍ਰਭ ਚੀਤ।

ਸਾਧ ਸੱਚ ਐ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨ ਹੋਵੈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵੈ ਜੇ ਲਾਏ ਰਹਾ ਲਿਵਤਾਰ

ਨਾਨਕ ਭਵੈ ਨ ਭਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ।

ਪਾਣੀ ਹੈ ਸਮੁੰਦ ਸਾਹ ਸੁਲਤਾਨ ਗ੍ਰਿਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋ ਬਣੀ ਜੇਤ ਸਮਣ ਹੋ ਨਾ ਵੀ ਸਿਰ ਹੈ।

ਜਿਸਨੋ ਬਖਸੇ ਸਿਫਤ ਸਾਲਾਹ ਨਾਨਕ ਪਾਤ ਸਾਹੀ ਪਾਤ ਸਾਹੋ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀ ਐ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲੈ ਜਾਹੇ ਅਮੁੱਲ ਭਾਏ ਮੁੱਲਾ ਸਮਾਹੇ ਅਮੁੱਲ ਧਲ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸੀ।

ਹੈ ਪੜੇ ਕਰੇ ਵਖਿਆਨ। ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸਰੇ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਾਰ ਮੁਨ ਜਨ ਸੇਵ ਕੇਤੇ ਆਖੇ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਹੇ।

ਹੋਰ ਤਿੱਥੈ ਜੋਧ ਮਹਾਂਬਲ ਸੂਰ ਤਿੰਨ ਮਹਿ ਰਾਮ ਰਹਿਆ ਭਰਪੂਰ।

ਵਹਿ ਪ੍ਰਸਾਦ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਣ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ।

ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਭੀਤੇ ਨਮਸਤੰਗ ਵਾਹੇ ਨਮਸਤੰਗ ਢਾਹੇ।

ਤੰਗ ਨਿਰ ਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਗਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਤਿਰਮਾਨੇ ਨਮਸਤੰਗ ਨਮਸਤੰਗ ਨਿਰਧਾਪੇ ਨਮਸਤੰਗ ਥਾਪੇ ਨਮਸਤੰਗ ਤਿਰਮਾਨੇ ਨਮਸਤੰਗ ਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੋਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤਸਤ ਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਅਜਵੇ ਨਮਸਤਸਤ ਅਜਵੇ

ਸੋ ਧਰਮੈ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹੰ ਨਮੋ ਪੁਹੁ ਪੁਹੁਪੇ।

ਪਿਆ ਸੂਤ ਅੰਗਹੀਨ ਭੰਗ ਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਗੋਬਰਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ ਸਰਬ ਸਾਹ ਤ੍ਰਿਣਾ ਜਾਣਹੀ ਜਿਹ ਰੂਪ ਰੰਗ ਅਰੇਖ ਪਰਮ ਵੇਦ ਪ੍ਰਾਣ ਜਾਗ ਕੈ ਨੇਤ ਭਾਗਤ ਨੇਤ ਕੋਟ ਸਿਮਰਤ ਪ੍ਰਾਣ ਸਾਤਰ ਨਾ ਆਵਹੀ ਵਹ ਚਿੱਤ ਮਦ ਪਰ ਸ਼ਾਂਤ ਵਹ ਪ੍ਰਸਾਦ

ਹਰੇ ਕਾਮ ਆਤ ਦੁੱਧ ਪ੍ਰਚਾਨ ਮਿਤ ਗਾਤੇ ਅਖੰਡ ਅਲਿਸੇ ਕਰਮ ਦ੍ਰਿਸੇ ਧਰਮ ਸਰਵਾ ਪ੍ਰਣਾਡ ਅੰਡਡ ਭਾਡ ਚਾਚਰੀ ਸ਼ਾਂਤ ਵੇ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਪਾਰੇ ਹਰੀ ਅੰਗ ਕਰੀ ਅੰਗ ਨਿਰਨਾਮੇ ਅਕਾਮੇ ਭਜੰਗ ਪ੍ਰਿਆਸੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾ ਚਰੀ ਛੰਦ ਨ ਸਤ ਰਹਿ ਨ ਮਿਤ ਰਹਿ ਨ ਪਰਮੰ ਨ ਪਿਤ ਰਹਿ ਨ ਕਰਮੰ ਨ ਕਾਏ ਅਜਨਮੰ ਅਜਾਏ ਨਾ ਚਿਤ ਰਹਿ ਨ ਮਿਤ ਰਹਿ ਪਰੇ ਹੈ ਪਵਿੱਤ ਰਹਿ ਪਰਥੀ ਸੇ ਅਧਿਸੇ ਅਦ੍ਰਿਸੇ ਕ੍ਰਿਸੇ ਭਗਵਤੀ ਸ਼ਾਂਤ ਵੈ ਪ੍ਰਸਾਦ ਕਹਤੇ ਕਿਆ ਛੇਜ ਦੇ ਸਹਿ ਕਿਆ ਭਿਜ ਭੇਸੈ ਕਿਆ ਗਾਂਜ ਕਰਮੇ ਕਿਆ ਭਿਜ ਭਰਮੇ

ਕੇਸਰਬੱਤਰ ਪੋਖੈ ਕੇਸਰਬੱਤਰ ਤਰਾਨ ਕੇਸਰਬੱਤਰ ਪ੍ਰਾਨ ਕੇਸਰਬੱਤਰ ਦੇਸੈ ਕੇਸਰਬੱਤਰ ਭੇਸੈ ਕੇਸਰਬੱਤਰ ਮਾਨਿਆ ਦੈਵੰ ਪ੍ਰਧਾਨਿਆ ਕੇਸਰਬੱਤਰ ਜਾਪਿਆ ਕੇਸਰਬੱਤਰ ਥਾਪਿਆ ਕੇਸਰਬੱਤਰ ਭਾਨ ਕੇਸਰਬੱਤਰ ਮਾਨ ਕੇਸਰਬੱਤਰ ਇੰਦ੍ਰੈ ਕੇਸਰਬੱਤਰ ਚੰਦ੍ਰੈ ਕੇ ਸਰਬੰ ਕਲੀਮਹ ਕੇ ਪਰਮੰ ਫਹੀਮਹ ਕੇ ਆਕਲ ਅਲਾਮਹ ਕੇ ਸਾਹਿਬ ਕਲਾਮ ਕੇ ਹੁਸਨ ਅਲ ਵਜੂ ਹੈ ਤੁਮਾਮਲ ਰੁਜੂ ਹੈ ਹਮੇਸਲ ਸਲਾਮ।

ਭੁੱਖੇ ਭਜੰਗ ਪ੍ਰਿਆ ਛੰਦ ਨਮਾਸਤਲ ਪ੍ਰਣਾਮੇ ਸਮਾਸਤਲ ਪ੍ਰਣਾਸੇ ਅਗੰਜਲ ਅਨਾਮੇ ਸਮਾਸਤੋਲਨੇ ਵਾਸੇ ਨਿਰਕਾਮੰ ਬਿਭੂਤੇ ਸਮਾਸਤਲ ਸਰੂਪੇ ਕੁਕਰਮੰ ਪ੍ਰਣਾਸੀ ਸੁਧਰਮੰ ਬਿਭੂਤੇ ਸਦਾ ਸੱਚਦਾਨੰਦ ਸਤਰੰਗ ਪ੍ਰਣਾਸੀ ਕਰੀਮਲ ਕਨਿੰਦਾ ਸਮਾਸਤੋਲਨੇ ਵਾਸੀ ਅਜੈ ਬਿਭੂਤੇ ਗਜੈ ਕਰੀਮੇ ਹਰਿਅੰ ਕਰਿਅੰ ਕਰੀਮ ਹਿਮੇ ਚਤਰ ਚੱਕਰਵਰਤੀ ਚਤਰ ਚੱਕਰ ਭੁਗਤੇ ਸੋਯਾ ਭੁਗ ਸਵੰ ਸਰਵਦਾ ਸਰਵਜੁਗਤੇ ਦੋ ਕਾਲੰ ਪ੍ਰਣਾਸੀ ਦਯਾਲੰ ਸਰੂਪੇ ਸਦਾਂਗ ਸੰਗੇ ਅਭੰਗੰ ਬਿਭੂਤੇ ਦੋ ਕਾਲੰ ਪ੍ਰਣਾਸੀ ਦਯਾਲੰ ਸਰੂਪੇ ਸਦਾਂਗ ਸੰਗੇ ਅਭੰਗੰ ਬਿਭੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਪ੍ਰਿਉ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਤਕ ਸੰਤ ਸਮੂਹ ਨੇਕ ਮਤੀ ਕੇ

ਭੈ ਭੂਗਤ ਅੰਤ ਕੋ ਨਾਗਹੀ ਪਾਇ ਪਧਾਰੇ ਜੀਤ ਫਿਰੇ ਸਭ ਦੇ ਦਿਸਾਨ ਕਹੋ ਬਾਜਤ ਢੋਲ ਮਿਰਦੰਗ ਨਿੰਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੱਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ

ਲਈਆ ਗਾਲੇ ਗੜਾਣ ਕੇ ਤੋਲਣ ਹਾਰ ਸੁਭਾਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸ੍ਰੀ ਨਾਇਕ ਜਾਜ ਕਨੇਕ ਸੁਹਿੰਗ ਦਵਈਆ ਦਾਨਵ ਦੇਵ ਫਰਿੰਦਨ ਸਾਚਰ ਭੂਤ

ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਕੋ ਬਤਾਨ ਕੋ ਪਵਿੱਤ ਹੈ ਪਾਸ ਕੋ ਮਿਰਤਾਨ ਕੋ ਪੂਜਨ ਧਾਇਓ। ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੁਵਾਰੀ ਸੇਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋ ਬਦ ਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੂੰਚਰ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਣੇ ਘੜ ਘੜ ਕੇ ਪੜ ਪੜ ਕੀ ਜਾਣੇ ਜਬ ਉਦ ਕਰਖ ਕਰਾਂ ਕਰਤਾਰ ਪਰ ਜਬ ਧਰਤ ਤਬ ਦੇਹ ਅਪਾਰ ਜਬ

ਸਹਿ ਕਰਤਾ ਸ੍ਰੀ ਆਹ ਤੁਹ ਜੈ ਭੈ ਦਯਾਲਾ ਪੂਰਨ ਕਰਾਂ ਗ੍ਰੰਥ ਕਾਲਾ ਮਨ ਬਾਹਿਤ ਫਲ ਪਾਵੈ ਸੋਈ ਦੁਖ ਨ ਤੇ ਸਹਿਬੇ ਆਪਤ ਕੋਈ ਅੜਿਲ ਸੁਣੇ ਗੁੰਗ ਜੋ ਜਾਹ ਸੁਰਸ ਨਾ ਪਾਵਈ ਸੁਣੈ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਉ ਨਿਕਟ ਨਾ ਤਿਨ ਨਰਕੇ ਰਹੇ ਹੋ ਜੋ ਜਾ ਕੀ ਏਕ ਬਾਰ ਚਾਉ ਪਈ ਕੋ ਕਹਿ ਚਾਉ ਪਈ ਸੰਬਦ ਸਤ ਰਹਿ ਸਹਿਸ ਪਣੀ ਜਿਹ ਅਰਧ ਸਸ ਫੁਣ ਤੀਨ ਕਹਿ ਜੈ

ਪਹਿਲਾ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਵਡਦਾਤਾ ਸੋ ਕਿਉ ਮਨ ਹੋਵੇ ਸਾਰੀਐ ਜੈਸੀ ਅਗਨ ਦੁਰਮਹ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰ ਤੇ ਖੇਲ ਰਚਾਇਆ ਜਾ ਤਿਸ ਭਾਣਾ ਤਾਂ ਜਮਿਆ ਪਰਿਵਾਰ ਭਲਾ ਪਾਇਆ ਲਿਵ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਸੁਖਮਨੀ ਸਾਹਿਬ ਦੇ ਜਾਪ, ਪੰਜ ਬਾਣੀਆਂ ਦੇ ਨਿਤਨੇਮ ਅਤੇ ਸਤਿਗੁਰਾਂ ਵੱਲੋਂ ਬਖਸ਼ਿਸ਼ ਮੁੱਖ ਵਾਗ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਆਓ ਹੁਣ ਸ੍ਰੀ ਆਸਾ ਜੀ ਦੀਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਸ੍ਰੀ ਆਸਾ ਜੀ ਦੀਵਾਰ ਦੇ ਕੀਰਤਨ ਨਾਲ ਜੁੜਦੇ ਹਾਂ, ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਗੁਰਮੇਲ ਸਿੰਘ ਜੀ। ਸ੍ਰੀ ਦਰਬਾਰ ਸਾਹਿਬ ਤੋਂ ਰਾਗੀ ਜਥਾ ਬੜੇ ਪਿਆਰ ਨਾਲ ਸਰਵਣ ਕਰੀਏ ਜੀ। ਆਪ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਉਹਨਾਂ ਦੇ ਪਾਵਨ ਪ੍ਰਕਾਸ਼ ਦਿਨ ਦੀ ਲੱਖ ਲੱਖ ਵਧਾਈ ਹੋਵੇ। ਸ਼ਾਮਾਂ ਨੂੰ ਜੋ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਆਰੰਭ ਹਨ, ਉਹਨਾਂ ਦੀ ਤਕਰੀਬਨ 5:15 ਤੱਕ ਸਮਾਪਤੀ ਹੋਣੀ ਹੈ। ਫਿਰ ਲਗਾਤਾਰ ਕੀਰਤਨ, ਸ੍ਰੀ ਰਹਿਰਾਜ ਸਾਹਿਬ ਜੀ ਦੇ ਪਾਠ, ਕਥਾ ਦੇ ਦੀਵਾਨ ਸਜ ਰਹੇ ਹਨ। ਸਭ ਸੰਗਤਾਂ ਨੇ ਹਾਜ਼ਰੀ ਭਰਨੀ ਜੀ। ਅਤੇ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਜੋ ਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ, ਜੋ ਹਰ ਸਾਲ ਦੀ ਤਰ੍ਹਾਂ ਸਮੂਹ ਸੰਗਤਾਂ ਵੱਲੋਂ, ਪੰਥਕ ਜਥੇਬੰਦੀਆਂ ਵੱਲੋਂ ਜੋ ਉਪਰਾਲਾ ਕੀਤਾ ਜਾਂਦਾ ਹੈ, ਸਨ ਫਰਾਂਸਿਸਕੋ ਵਿਖੇ ਜੋ ਨਗਰ ਕੀਰਤਨ ਹੁੰਦੇ ਹਨ, ਇਸ ਵਾਰੀ ਵੀ ਜੋ ਦਿਨ ਸ਼ਨਿਚਰਵਾਰ 6 ਜੂਨ ਨੂੰ ਨਗਰ ਕੀਰਤਨ ਹੋ ਰਹੇ ਹਨ, ਸਭ ਸੰਗਤਾਂ ਨੇ ਸ਼ਹੀਦਾਂ ਦੀ ਯਾਦ ਮਨਾਉਂਦਿਆਂ ਹੋਇਆਂ ਹਾਜ਼ਰੀ ਭਰਨੀ ਜੀ। ਆਓ ਕੀਰਤਨ ਨਾਲ

ਵਾਹਿਗੁਰੂ ਜੀ, ਵਾਹਿਗੁਰੂ ਜੀ। ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ।

0: ਨਾਨਕ ਸੱਚ ਧਿਆਇ ਨ ਸੱਚ ਜੋ ਮਰ ਜਮੇ ਸੋ ਕੱਚ ਨ ਕੱਚ ਮਹੱਲਾ ਪਹਿਲਾ।
1: ਵੱਡੀ ਵਡਿਆਈ ਜਾ ਵੱਡਾ ਨਾਉ, ਵੱਡੀ ਵਡਿਆਈ ਜਾ ਸੱਚ ਨਿਆਉ, ਵੱਡੀ ਵਡਿਆਈ ਜਾ ਨਿਹਚਲ ਥਾਉ, ਵੱਡੀ ਵਡਿਆਈ ਜਾਣ ਆਲਾ, ਵੱਡੀ ਵਡਿਆਈ ਪੂਜਾ ਸਭ ਪਾਓ, ਵੱਡੀ ਵਡਿਆਈ ਜਾ ਪੁੱਛਣਾ ਦਾਤ, ਵੱਡੀ ਵਡਿਆਈ ਜਾ ਆਪੇ ਆਪ ਨਾਨਕ ਕਾਰਨ ਕਥਨੀ ਜਾਏ, ਕੀਤਾ ਕਰਣਾ ਸਰਵ ਰਜਾਏ ਮਹੱਲਾ ਦੂਜਾ।
0: ਇਹੋ ਜੱਗ ਸੱਚੈ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ, ਇੱਕ ਨਾ ਹੁਕਮ ਸਮਾਏ ਲੇਕਿਨ ਹੁਕਮੇ ਕਰੇ ਵਿਨਾਸ, ਇੱਕ ਨਾ ਭਾਣੇ ਕੱਢ ਲੇਕਿਨ ਮਾਇ ਵਿੱਚ ਨਿਵਾਸ, ਇਹ ਭੇ ਆਖ ਨਾ ਜਾਪੇ ਜੇ ਕਿਸੇ ਆਣੇ ਰਾਸ, ਨਾਨਕ ਗੁਰਮੁਖ ਜਾਣੀਏ
1: ਜਾ ਕੋ ਆਪ ਕਰੇ ਪ੍ਰਗਾਸ, ਪੌੜੀ ਨਾਨਕ ਜੀ ਉਪਾਏ ਕਹਿ।

ਪੱਗ ਪੇ ਤਾਣਾ ਆਪਣਾ ਕੀਆ ਕਮਾਣਾ ਅਲ ਮਲ ਖਾਈ ਸਿਰ ਛਾਈ ਪਾਈ ਮੂਰਖੰਦ ਪਤ ਗਵਾਈ ਮਿਲਣਾ ਮੈਂ ਕਿਸਥਾਏ ਨਾ ਪਾਈ ਰਹੇ ਬੇਬਾਣੀ ਮੜੀ ਮਸਾਣੀ ਅੰਦ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੋ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਹਿਬ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਹਰੀ ਮਾਉਂਟ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਗੁਰਮੇਲ ਸਿੰਘ ਜੀ, ਸ੍ਰੀ ਦਰਬਾਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਭਾਗ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਅਗੰਤ ਸਿੰਘ ਜੀ, ਉਹਨਾਂ ਪਾਸੋਂ ਬੜੇ ਪਿਆਰ ਨਾਲ ਸਰਵਣ ਕਰੀਏ। ਸੋ ਆਪ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਉਹਨਾਂ ਦੇ ਪ੍ਰਕਾਸ਼ ਦਿਹਾੜੀ ਲੱਖ ਲੱਖ ਵਧਾਈ ਹੋਵੇ। ਸ੍ਰੀ ਅਖੰਡ ਪਾਠ ਸਾਹਿਬ ਪਰਸੋਂ ਰੋਜ਼ ਤੋਂ ਸੰਗਤਾਂ ਵੱਲੋਂ ਆਰੰਭ ਹਨ, ਜਿਨ੍ਹਾਂ ਦੀ ਸੰਪੂਰਨਤਾ ਸ਼ਾਮੀ 5:15 ਵਜੇ ਤੱਕ ਹੋਵੇਗੀ। ਫਿਰ 6 ਵਜੇ ਤੱਕ ਕੀਰਤਨ ਹੋਣਗੇ, 6 ਵਜੇ ਸ੍ਰੀ ਰਹਿਰਾ ਸਾਹਿਬ ਦੇ ਪਾਠ ਅਤੇ ਫਿਰ ਦੀਵਾਨ ਸਿਤਰਾਂ ਚੱਲਣਗੇ। ਸਭ ਸੰਗਤਾਂ ਨੇ ਸ਼ਾਮ ਦੇ ਦੀਵਾਨਾਂ ਵਿੱਚ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ। ਅਤੇ ਜੋ ਹਰ ਸਾਲ ਦੀ ਤਰ੍ਹਾਂ ਸਨ ਫਰਾਂਸਿਸਕੋ ਵਿਖੇ ਜੋ ਨਗਰ ਕੀਰਤਨ ਹੁੰਦੇ ਹਨ, ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦਾ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆ, ਇਸ ਵਾਰੀ ਵੀ ਜੋ ਦਿਨ ਸ਼ਨਿਚਰ

ਵਾਰ 6 ਜੂਨ ਨੂੰ ਹੋ ਰਹੇ ਹਨ। ਸਭ ਸੰਗਤਾਂ ਨੇ ਉੱਥੇ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ, ਅਤੇ ਨਾਲ ਨਾਲ ਹੀ ਇਸੇ ਸੰਬੰਧ ਵਿੱਚ ਗੁਰੂ ਘਰ ਵਿਖੇ ਸੋਹਣੀ ਸਾਹਿਬ ਦੇ ਜਾਪ ਚੱਲ ਰਹੇ ਹਨ, ਸਹਿਜ ਪਾਠ ਚੱਲ ਰਹੇ ਹਨ, ਆਪ ਜੀ ਹਾਜ਼ਰੀ ਭਰਿਆ ਕਰੋ। ਆਓ ਕਥਾ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਤੇ ਬਖਸ਼ਿਸ਼ ਕਰਦੇ ਨੇ ਹਰ ਜਨ ਰਾਮ ਨਾਮ ਗੁਣ ਗਾਵੇ। ਹਰ ਜਨ ਉਸ ਪਰਮਾਤਮਾ ਦਾ ਜਨ, ਉਸ ਪਰਮਾਤਮਾ ਦਾ ਸੇਵਕ ਕੀ ਕਰਦਾ ਹੈ? ਕਹਿਣ ਲੱਗੇ ਉਸ ਪਰਮਾਤਮਾ ਦੇ ਗੁਣਗਾਨ ਕਰਦਾ ਹੈ, ਉਸ ਪਰਮਾਤਮਾ ਦੀ ਸਿਫਤਾਂ ਕਰਦਾ ਹੈ।

ਇੱਥੇ ਬੜੀ ਸਮਝਣ ਵਾਲੀ ਗੱਲ ਹੈ ਸਾਧ ਸੰਗਤ ਜੀ। ਇਹ ਜਿਹੜਾ ਸੰਸਾਰ ਹੈ ਇਹ ਪਰਮਾਤਮਾ ਦੇ ਨਾਮ ਜਪਣ ਵਾਲਿਆਂ ਦੀ ਵੀ ਨਿੰਦਾ ਕਰਦਾ ਹੈ। ਇੱਕ ਆਮ ਬੰਦੇ ਦੀ ਤਾਂ ਗੱਲ ਛੱਡ ਦਓ। ਗੁਰੂ ਰਾਮਦਾਸ ਪਿਤਾ ਜੀ ਕਹਿ ਰਹੇ ਨੇ ਵੀ ਲੋਕੀ ਕਰਦੇ ਨੇ, ਜਿਹੜੇ ਪਰਮਾਤਮਾ ਦੇ ਪਿਆਰੇ ਨੇ, ਜਿਹੜੇ ਪਰਮਾਤਮਾ ਦੇ ਭਗਤ ਜਨ ਨੇ, ਜਿਹੜੇ ਪਰਮਾਤਮਾ ਦੇ ਸੇਵਕ ਨੇ, ਗੁਰਦੇਵ ਪਾਤਸ਼ਾਹ ਸਮਝਾਉਂਦੇ ਨੇ, ਕਹਿਣ ਲੱਗੇ ਵੀ ਲੋਕੀ ਉਹਨਾਂ ਦੀ ਵੀ ਨਿੰਦਾ ਕਰਦੇ ਨੇ। ਭਗਤ ਕਬੀਰ ਜੀ

ਕਿਉਂਕਿ ਜਿਹੜੇ ਨਿੰਦਾ ਕਰਦੇ ਨੇ ਉਹ ਕੁਝ ਨਾ ਕੁਝ ਉਸ ਮਨੁੱਖ ਦੀ ਬੁਰੀਆਈ ਕਰਦੇ ਨੇ ਤੇ ਪਰਮਾਤਮਾ ਦੇ ਪਿਆਰੇ ਉਹਨਾਂ ਬੁਰੀਆਈਆਂ ਤੋਂ ਕਰਦੇ ਨੇ, ਆਪਣੇ ਅੰਦਰੋਂ ਉਹਨਾਂ ਬੁਰੀਆਈਆਂ ਨੂੰ ਕੱਢ ਦਿੰਦੇ ਨੇ। ਫਿਰ ਸਮਝਿਓ ਸਾਧ ਸੰਗਤ ਜੀ, ਜਿਹੜੇ ਪਰਮਾਤਮਾ ਦੇ ਪਿਆਰੇ ਨੇ ਉਹਨਾਂ ਦੀ ਕੋਈ ਬੁਰੀਆਈ ਕਰੇ ਉਹ ਉਸ ਬੁਰੀਆਈ ਤੋਂ ਨਾ ਹੀ ਡਰਦੇ, ਉਹ ਅੰਦਰੋਂ ਦੁਖੀ ਨਹੀਂ ਹੁੰਦੇ, ਕਿਉਂਕਿ ਉਹ ਬੁਰੀਆਈ ਸੁਣ ਕੇ ਆਪਣੇ ਅੰਦਰੋਂ ਨਿੰਦਿਆ ਸੁਣ ਕੇ ਆਪਣੇ ਅੰਦਰੋਂ ਉਹਨਾਂ ਬੁਰੀਆਈਆਂ ਨੂੰ ਖਤਮ ਕਰ ਦਿੰਦੇ ਨੇ। ਜਿਹੜੀਆਂ ਕਮੀਆਂ ਨੇ ਉਹਨਾਂ ਆਪਣੀ ਕਮੀਆਂ ਨੂੰ ਦੂਰ ਕਰ ਦਿੰਦੇ। ਨਿੰਦਾ ਜਨ ਕੋ ਖਰੀ ਪਿਆਰੀ, ਜਿਹੜੇ ਪਰਮਾਤਮਾ ਦੇ ਪਿਆਰੇ ਨੇ ਉਹਨਾਂ ਨੂੰ ਨਿੰਦਿਆ ਬੜੀ ਪਿਆਰੀ ਲੱਗਦੀ ਹੈ, ਵੀ ਠੀਕ ਹੈ ਕੋਈ ਸਾਡੇ ਕਮਜ਼ੋਰੀ ਕੋਈ ਸਾਨੂੰ ਦੱਸਦਾ ਪਿਆ। ਜਦੋਂ ਸੰਸਾਰਕ ਤੌਰ ਤੇ ਦੇਖੀਏ ਤੇ ਕਿਸੇ ਬੰਦੇ ਨੂੰ ਕਹੋ ਭਾਈ ਤੂੰ ਇੱਥੇ ਗਲਤੀ ਕਰਦਾ ਹੈ, ਇਹ ਤੇਰੇ ਕੋਲ ਕਮੀ ਹੈ, ਇਹ ਤੇਰੀ ਗਲਤੀ ਹੈ, ਬੰਦਾ ਗੁੱਸਾ ਖਾਂਦਾ ਹੈ। ਜਿਹੜੇ ਪਰਮਾਤਮਾ ਦੇ ਪਿਆਰੇ ਹੁੰਦੇ ਨੇ ਉਹ ਨਹੀਂ ਗੁੱਸਾ ਖਾਂਦੇ, ਉਹ ਤਾਂ ਭਲਾ ਕਹਿੰਦੇ ਉਸਨੂੰ ਵੀ ਤੂੰ ਚੰਗਾ ਕੀਤਾ ਪਿਆਰਿਆ, ਮੇਰੇ ਅੰਦਰ ਜਿਹੜੀ ਕਮੀ ਹੈ, ਮੇਰੇ ਅੰਦਰ ਜਿਹੜੀ ਘਾਟ ਹੈ ਉਹ ਤੂੰ ਮੈਨੂੰ ਦੱਸ ਦਿੱਤੀ, ਮੈਂ ਇਸਨੂੰ ਇਸ ਕਮੀ ਨੂੰ ਇਸ ਘਾਟ ਨੂੰ ਦੂਰ ਕਰਨ ਦਾ ਯਤਨ ਕਰਾਂਗਾ। ਨਹੀਂ ਤਾਂ ਸੁਭਾਵਿਕ ਗੱਲ ਹੈ ਸਾਧ ਸੰਗਤ ਜੀ, ਜੇਕਰ ਕਿਸੇ ਨੂੰ ਕਿਸੇ ਦੀ ਕਮਜ਼ੋਰੀ ਕਿਸੇ ਦੀ ਗਲਤੀ ਦੱਸ ਦਈਏ ਉਹ ਕਹਿੰਦਾ ਭਾਈ ਸਭ ਤੋਂ ਵੱਡਾ ਦੁਸ਼ਮਣ ਤਾਂ ਮੇਰਾ ਤੂੰ ਹੀ ਹੈ। ਪਰ ਜਿਹੜੇ ਪਰਮਾਤਮਾ ਦੇ ਪਿਆਰੇ ਨੇ ਉਹ ਕਹਿੰਦੇ ਨਿੰਦਾ ਜਨਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ, ਭਗਤ ਕਬੀਰ ਜੀ ਕਹਿੰਦੇ ਨੇ, ਕਹਿਣ ਲੱਗੇ ਨਿੰਦਿਆ ਇਵੇਂ ਮੰਨੋ ਵੀ ਜਿਵੇਂ ਨਿੰਦਾ ਮਾਂ ਹੋਵੇ ਪਿਤਾ ਹੋਵੇ, ਨਿੰਦਿਆ ਮਾਤਾ ਪਿਤਾ ਦਾ ਕੰਮ ਕਰਦੀ ਆ, ਕਰੋ ਲੋਕੋ ਤੁਸੀਂ ਕਰਦੇ ਰਹੋ ਮੇਰੀ ਨਿੰਦਿਆ, ਮੈਨੂੰ ਤਾਂ ਚੰਗੀ ਲੱਗਦੀ ਆ, ਲੋਕਾਂ ਨੂੰ ਬੁਰੀ ਲੱਗਦੀ ਆ। ਕਹਿਣ ਲੱਗੇ ਜਿਵੇਂ ਇੱਕ ਮਾਤਾ ਪਿਤਾ ਆਪਣੇ ਬੱਚੇ ਦੇ ਅੰਦਰੋਂ ਉਹਦੀ ਕਮਜ਼ੋਰੀ ਕੱਢ ਦਿੰਦੇ ਨੇ, ਕਮਜ਼ੋਰੀ ਦੂਰ ਕਰਨ ਦਾ ਯਤਨ ਕਰਦੇ ਨੇ, ਇਸੇ ਤਰ੍ਹਾਂ ਨਿੰਦਿਆ ਕਹਿਣ ਲੱਗੇ ਮੇਰੇ ਅੰਦਰੋਂ ਵੀ ਜਿਹੜੀਆਂ ਮੇਰੀਆਂ ਕਮਜ਼ੋਰੀਆਂ ਨੇ ਉਹਨਾਂ ਨੂੰ ਕੱਢੀ ਜਾ ਰਹੀਆਂ ਨੇ, ਇਸ ਕਰਕੇ ਮੈਂ ਤਾਂ ਨਿੰਦਿਆ ਨੂੰ ਆਪਣੇ ਮਾਤਾ ਪਿਤਾ ਵੀ ਮੰਨਦਾ ਹਾਂ। ਹੋਰ ਆਪਾਂ ਗੱਲ ਕਰੀਏ, ਭਗਤ ਕਬੀਰ ਜੀ ਤਾਂ ਕਹਿੰਦੇ ਨੇ, ਕਹਿਣ ਲੱਗੇ ਪਿਆਰਿਓ ਮੈਨੂੰ ਤਾਂ ਇੰਝ ਪ੍ਰਤੀਤ ਹੁੰਦਾ ਹਮਰੇ ਕਪਰੇ ਨਿੰਦਕ ਧੋਏ, ਜਿਹੜੇ ਨਿੰਦਕ ਨੇ ਨਾ ਜਿਹੜੇ ਨਿੰਦਿਆ ਕਰਦੇ ਫਿਰਦੇ ਨੇ, ਲੇਕਿਨ ਮੈਨੂੰ ਤਾਂ ਇਵੇਂ ਲੱਗਦਾ ਭਾਈ ਉਹ ਸਾਡੇ ਕੱਪੜੇ ਧੋ ਰਹੇ ਨੇ, ਸਾਡੇ ਕੱਪੜਿਆਂ ਦੀ ਮੈਲ ਦੂਰ ਕਰ ਰਹੇ, ਸਾਡੇ ਅੰਦਰ ਜਿਹੜੀ ਸਾਡੀ ਕਮਜ਼ੋਰੀ ਦੀ ਮੈਲ ਅੰਦਰ ਲੱਗੀ ਹੈ ਉਹ ਮੈਲ ਧੋ ਰਹੇ ਨੇ, ਚੰਗੀ ਗੱਲ ਹੈ। ਗਲਤੀ ਦਾ ਅਹਿਸਾਸ ਆਪਣੇ ਆਪ ਨੂੰ ਬੰਦੇ ਨੂੰ ਬੜਾ ਘੱਟ ਹੁੰਦਾ ਹੈ, ਦੂਜਿਆਂ ਨੂੰ ਜ਼ਿਆਦਾ ਹੁੰਦਾ ਹੈ, ਦੂਜੇ ਛੇਤੀ ਸਮਝ ਲੈਂਦੇ ਭਾਈ ਇਸ ਬੰਦੇ ਨੇ ਇੱਥੇ ਗਲਤੀ ਕੀਤੀ ਹੈ। ਆਪਣੀ ਗਲਤੀਆਂ ਦਾ ਵੈਸੇ ਤਾਂ ਆਪਣੇ ਆਪ ਨੂੰ ਪਤਾ ਜ਼ਿਆਦਾ ਹੁੰਦਾ, ਪਰ ਫਿਰ ਵੀ ਜਦੋਂ ਬੰਦਾ ਵਿਚਰਦਾ ਇਸ ਸੰਸਾਰ ਵਿੱਚ ਆਪਣੀ ਗਲਤੀਆਂ ਨੂੰ ਗਲਤੀ ਨਹੀਂ ਸਵੀਕਾਰਦਾ, ਗਲਤੀ ਕਰਕੇ ਵੀ ਤੁਸੀਂ ਦੇਖਦੇ ਹੋ ਬਹੁਤ ਬੰਦੇ ਨੇ ਜਿਹੜੇ ਗਲਤੀ ਕਰਦੇ ਨੇ ਤੇ ਗਲਤੀ ਕਰਕੇ ਫਿਰ ਵੀ ਸਵੀਕਾਰਦੇ ਨਹੀਂ, ਫਿਰ ਵੀ ਗਲਤੀ ਦੂਜੇ ਦੀ ਦੱਸਦੇ ਨੇ। ਤੇ ਗੁਰਬਾਣੀ ਤਾਂ ਨਹੀਂ ਇਹ ਇਜਾਜ਼ਤ ਦਿੰਦੀ, ਗੁਰਬਾਣੀ ਤਾਂ ਕਹਿੰਦੀ ਹੈ ਦੱਦਾ ਦੋਸ ਨਾ ਦਿਓ ਕਿਸੈ ਦੋਸ ਕਰਮਾ ਆਪਣੀਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨਾ। ਬੰਦਾ ਦੋਸ ਦੂਜਿਆਂ ਨੂੰ ਦੇਈ ਜਾਂਦਾ, ਗਲਤੀ ਆਪਣੇ ਆਪ ਕਰਦਾ, ਦੋਸ ਦੂਜਿਆਂ ਦੇ ਸਿਰ ਤੇ ਮੜੀ ਜਾਂਦਾ ਤੇਰੀ ਗਲਤੀ ਹੈ ਫਲਾਣੇ।

ਗੁਰਬਾਣੀ ਕਹਿੰਦੀ ਹੈ ਭਾਈ ਦੂਜਿਆਂ ਨੂੰ ਦੋਸ਼ ਨਾ ਦਿਆ ਕਰੋ। ਦੋਸ਼ ਸਾਰਾ ਆਪਣਾ ਹੁੰਦਾ ਹੈ, ਪਰ ਬੰਦਾ ਆਪਣੇ ਦੋਸ਼ ਨੂੰ ਸਵੀਕਾਰਦਾ ਨਹੀਂ, ਆਪਣੀ ਗਲਤੀ ਨੂੰ ਸਵੀਕਾਰਦਾ ਨਹੀਂ। ਇਸੇ ਤਰ੍ਹਾਂ ਜੇ ਕਿਤੇ ਆਮ ਬੰਦੇ ਦੀ ਨਿੰਦਿਆ ਹੋਏ, ਉਹ ਆਪਣੀ ਗਲਤੀ ਨੂੰ ਸਵੀਕਾਰਦਾ ਨਹੀਂ, ਪਰ ਜੇ ਪਰਮਾਤਮਾ ਦੇ ਪਿਆਰੇ ਦੀ ਕੋਈ ਨਿੰਦਾ ਕਰੇ, ਉਹ ਸਵੀਕਾਰ ਲੈਂਦਾ ਵੀ ਸੱਚ ਵਿੱਚ ਮੇਰੇ 'ਚ ਗਲਤੀ ਹੈ। ਕਈ ਸੱਜਣ ਤਾਂ ਇਹੋ ਜਿਹੇ ਹੁੰਦੇ ਨੇ ਜਿਹੜੇ ਆਪ ਗੁਰਮੁਖ ਪਿਆਰਿਆਂ ਨੂੰ ਕਹਿੰਦੇ ਭਾਈ ਮੇਰੀ ਕੋਈ ਗਲਤੀ ਹੋਈ ਨਾ ਤੇ ਮੈਨੂੰ ਦੱਸ ਦਿਆ ਕਰੋ, ਕਿਉਂ ਮੈਂ ਆਪਣੀ ਉਸ ਗਲਤੀ ਨੂੰ ਸੁਧਾਰ ਲੈਵਾਂ, ਉਹਨੂੰ ਠੀਕ ਕਰ ਲੈਵਾਂ। ਉਹ ਬੁਰਾ ਨਹੀਂ ਮੰਨਦੇ। ਗੁਰਬਾਣੀ ਕਹਿੰਦੀ ਹੈ, ਕਹਿਣ ਲੱਗੇ ਪਿਆਰਿਓ ਨਿੰਦਾ ਭਲੀ ਕਿਸੇ ਕੇ ਨਾ ਹੀ ਮਨਮੁਖ ਮੁਗਧ ਕਰਨ। ਨਿੰਦਾ ਨਹੀਂ ਕਰਨੀ ਚਾਹੀਦੀ ਕਿਸੇ ਦੀ ਵੀ। ਹਾਂ, ਜੇਕਰ ਕੋਈ ਪੁੱਛਦਾ ਭਾਈ ਮੇਰੀ ਕੋਈ ਗਲਤੀ ਦੇ, ਜਿਵੇਂ ਆਪਾਂ ਆਪਣੇ ਸਤਿਗੁਰੂ ਜੀ ਤੋਂ ਮਾਫ਼ੀ ਮੰਗਦੇ ਹਾਂ, ਪਾਠ ਹੋਵੇ, ਕੀਰਤਨ ਹੋਵੇ, ਕਥਾ ਹੋਵੇ, ਫਿਰ ਸਤਿਗੁਰੂ ਜੀ ਦੇ ਅੱਗੇ ਆਪਾਂ ਅਰਦਾਸ ਕਰਦੇ ਹਾਂ। ਅਰਦਾਸ ਦਾ ਭਾਵ ਇਹ ਹੈ, ਜਦੋਂ ਆਪਾਂ ਬੇਨਤੀ ਕਰਦੇ ਹਾਂ ਨਾ, ਤੇ ਫਿਰ ਬੜੇ ਖੁੱਲ੍ਹੇ ਸ਼ਬਦਾਂ ਵਿੱਚ ਸਤਿਗੁਰੂ ਜੀ ਦੇ ਸਾਹਮਣੇ ਇਹ ਗੱਲ ਰੱਖ ਦਿੰਦੇ ਹਾਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਾਵਨ ਬਾਣੀਆਂ ਦੇ ਪਾਠ ਹੋਏ, ਕੀਰਤਨ ਹੋਏ, ਗੁਰਮਤਿ ਵਿਚਾਰਾਂ ਹੋਈਆਂ, ਹੋਰ ਵੀ ਸਾਰੀਆਂ ਸੇਵਾਵਾਂ ਨਿਭਾਉਂਦਿਆਂ ਬੇਅੰਤ ਭੁੱਲਾਂ ਚੁੱਕਾਂ ਹੋ ਗਈਆਂ ਹਨ। ਇਹ ਹੈ ਗਲਤੀ ਸਵੀਕਾਰ ਨਹੀਂ। ਇੱਕ ਗੱਲ ਆਉਂਦੀ ਹੈ ਵੀ ਬੇਅੰਤ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ। ਨਹੀਂ ਪਿਆਰਿਆ, ਇਸ ਤਰ੍ਹਾਂ ਨਹੀਂ ਗੱਲ ਬਣਦੀ। ਸਿੱਧਾ ਹੀ ਕਹਿ ਦੇ ਅਗਰ ਆਪਣੇ ਸਤਿਗੁਰੂ ਤੋਂ, ਸਤਿਗੁਰੂ ਜੀ ਹੋ ਗਈਆਂ ਬੇ ਕਈ ਗਲਤੀਆਂ ਹੋ ਗਈਆਂ ਹੁੰਦੀਆਂ ਨੇ, ਤੁਸੀਂ ਕਿਰਪਾ ਕਰਿਓ, ਉਹਨਾਂ ਨੂੰ ਮੁਆਫ ਕਰ ਦਿਓ, ਅੱਗੇ ਵਾਸਤੇ ਸੁਮਤ ਬਖਸ਼ਿਓ, ਅੱਗੇ ਮੇਰੇ ਤੋਂ ਉਹ ਗਲਤੀਆਂ ਨਾ ਹੋਣ। ਸਤਿਗੁਰੂ ਜੀ ਨੇ ਸਿੱਖ ਨੂੰ ਤਾਂ ਨਾ ਹੀ ਬੜੇ ਕਮਾਲ ਦਾ ਦਿੱਤਾ ਵੀ ਤੂੰ ਜ਼ਿੰਦਗੀ 'ਚ ਤੂੰ ਸਿੱਖਣਾ ਹੈ, ਤੂੰ ਸਿੱਖ ਸਿੱਖ ਜਿੰਨਾ ਵੀ ਹੋ ਸਕੇ, ਜ਼ਿਆਦਾ ਤੋਂ ਜ਼ਿਆਦਾ ਸਿੱਖ, ਤੂੰ ਸਿੱਖਦਾ ਹੀ ਰਹਿ। ਕਿੰਨੇ ਚਿਰ ਤੱਕ ਸਿੱਖੀਏ? ਜਦੋਂ ਤੱਕ ਤੇਰੀ ਜ਼ਿੰਦਗੀ ਹੈ ਉਦੋਂ ਤੱਕ ਸਿੱਖ। ਅਤੇ ਸੱਚ ਜਾਣੀਓ ਸਾਧ ਸੰਗਤ ਜੀ, ਕਿਸੇ ਵੀ ਬੰਦੇ ਦਾ ਕੋਈ ਵੀ ਕੰਮ ਹੋਵੇ, ਕਿਸੇ ਵੀ ਫੀਲਡ ਵਿੱਚ ਬੰਦਾ ਕੰਮ ਕਰਦਾ ਹੋਵੇ, ਜਿਹੜਾ ਬੰਦਾ ਨਿੱਤਾ ਪ੍ਰਤੀ ਕੁਝ ਸਿੱਖਣ ਦੀ ਅੰਦਰ ਜਿਗਿਆਸਾ ਰੱਖਦਾ ਹੈ ਨਾ, ਉਸ ਬੰਦੇ ਦੀ ਹਮੇਸ਼ਾ ਤਰੱਕੀ ਹੁੰਦੀ ਹੈ, ਉਹ ਬੰਦਾ ਤਰੱਕੀ ਵਾਲੀ ਰਹਿੰਦਾ ਹੈ। ਇਹ ਬੜੀ ਸੱਚਾਈ ਹੈ, ਕਿਉਂਕਿ ਉਹ ਸਿੱਖ ਰਿਹਾ। ਨਿੱਤਾ ਪ੍ਰਤੀ ਕੁਝ ਨਾ ਕੁਝ ਨਵਾਂ ਸਿੱਖਣ ਦਾ ਯਤਨ ਕਰ, ਤੇ ਜਿਹੜਾ ਬੰਦਾ ਸਿੱਖਦਾ ਰਹੇ ਉਹ ਚੜ੍ਹਦੀ ਕਲਾ 'ਚ ਰਹਿੰਦਾ ਹੈ, ਉਹਦਾ ਕਾਰੋਬਾਰ ਵੀ ਤਰੱਕੀ ਤੇ ਰਹਿੰਦਾ, ਉਹਦਾ ਪ੍ਰਮੋਸ਼ਨ ਵੀ ਹੁੰਦਾ ਹੈ, ਉਹਦਾ ਮਾਣ ਸਨਮਾਨ ਵੀ ਵੱਧਦਾ ਹੈ। ਤੇ ਜਿਹੜਾ ਬੰਦਾ ਕਹੇ ਵੀ ਮੈਂ ਤਾਂ ਸਭ ਕੁਝ ਹੀ ਸਿੱਖ ਗਿਆ, ਐ ਮੈਂ ਤਾਂ ਬਿਲਕੁਲ ਪੂਰਾ ਹੋ ਗਿਆ ਸਿੱਖ ਕੇ, ਨਹੀਂ ਪਿਆਰੇ ਆ, ਪੂਰਾ ਤਾਂ ਫਿਰ ਆਪਣੀ ਭਾਸ਼ਾ 'ਚ ਪੂਰਾ ਪਤਾ ਕਿਹਨੂੰ ਕਹਿੰਦੇ ਆਪਾਂ, ਵੀ ਪੂਰਾ ਹੋ ਗਿਆ ਤਾਂ ਫਿਰ ਪੂਰਾ ਹੀ ਹੋ ਗਿਆ, ਫਿਰ ਨਹੀਂ ਹੈ ਅੱਗੇ ਗੁਜ਼ਰਿਆ, ਪੂਰਾ ਨਹੀਂ ਹੋਣਾ। ਪੂਰਾ ਤਾਂ ਪਰਮਾਤਮਾ ਹੈ, ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਉ। ਪੂਰਾ ਸ਼ਬਦ ਤਾਂ ਸਤਿਗੁਰੂ ਦੇ ਵਾਸਤੇ ਵਰਤਿਆ, ਪਿਆਰਿਆ ਸਤਿਗੁਰੂ ਪੂਰਾ ਹੈ, ਪੂਰਾ ਸ਼ਬਦ ਪਰਮਾਤਮਾ ਦੇ ਵਾਸਤੇ ਵਰਤਿਆ, ਪੂਰਾ ਤਾਂ ਪਰਮਾਤਮਾ ਹੀ ਹੋ ਸਕਦਾ, ਹੋਰ ਕੋਈ ਪੂਰਾ ਨਹੀਂ ਹੁੰਦਾ। ਸਾਰਿਆਂ ਦੇ ਅੰਦਰ ਕੁਝ ਨਾ ਕੁਝ ਘਾਟ ਰਹਿੰਦੀ ਹੈ, ਕੁਝ ਨਾ ਕੁਝ ਘਾਟ ਬਣੀ ਰਹਿੰਦੀ ਹੈ। ਤੇ ਪਿਆਰਿਆ ਤੂੰ ਸਿੱਖਦਾ ਰਹਿ, ਕੁਝ ਨਾ ਕੁਝ ਸਿੱਖਿਆ ਲੈਂਦਾ ਰਹਿ। ਫਿਰ ਨਿੰਦਾ ਭਲੀ ਕਿਸੇ ਕੇ ਨਾ ਹੀ, ਨਿੰਦਾ ਤਾਂ ਕਿਸੇ ਦੀ ਵੀ ਚੰਗੀ ਨਹੀਂ,

ਪਰ ਕੌਣ ਕਰਦੇ ਨੇ? ਕਹਿੰਦੇ ਮਨਮੁਖ ਮੁਗਧ ਕਰਨ, ਇਹ ਕਰਦੇ ਨੇ ਜਿਹੜੇ ਮਨਮੁਖ ਨੇ। ਗੁਰਮੁਖ ਨਹੀਂ ਕਦੇ ਕਿਸੇ ਦੀ ਨਿੰਦਾ ਕਰਦਾ, ਜੇਕਰ ਗਲਤੀ ਕਿਸੇ ਨੇ ਕਰ ਵੀ ਦਿੱਤੀ ਉਹ ਸੁਣ ਕੇ ਅਣਡਿੱਠ ਕਰ ਦਿੰਦਾ ਹੈ। ਇਹ ਗੁਣ ਹੋਣਾ ਚਾਹੀਦਾ, ਪਰ ਸਾਡੇ ਅੰਦਰ ਕੀ ਹੁੰਦਾ, ਸਾਡੇ ਅੰਦਰ ਅਵਗੁਣ ਇਹ ਹੁੰਦਾ ਹੈ ਜੇ ਕਿਤੇ ਕਿਸੇ ਤੋਂ ਛੋਟੀ ਮੋਟੀ ਗਲਤੀ ਹੋ ਗਈ ਅਸੀਂ ਫਿਰ ਰੋਕੇ ਨਹੀਂ ਰੁਕਦੇ ਵੀ ਇਹਦੀ ਜਿੰਨੀ ਹੋ ਸਕੇ ਜ਼ਿਆਦਾ ਤੋਂ ਜ਼ਿਆਦਾ ਬਦਨਾਮੀ ਕਰੀਏ। ਨਹੀਂ, ਕਿਸੇ ਦੇ ਪਰਦੇ ਖੱਜਣੇ ਚਾਹੀਦੇ, ਉਘੇੜਨੇ ਨਹੀਂ ਚਾਹੀਦੇ। ਅੱਜ ਤੀਜੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਹੈ। ਸਿੱਖ ਸੰਗਤਾਂ ਸਤਿਗੁਰੂ ਜੀ ਦੇ ਕੋਲ ਨੇ, ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸੰਗਤਾਂ ਨੇ ਸਵਾਲ ਪਾ ਦਿੱਤਾ, ਸਤਿਗੁਰੂ ਜੀ ਅਸੀਂ ਕੁਝ ਪੁੱਛਣਾ ਚਾਹੁੰਦੇ ਤੁਹਾਡੇ ਤੋਂ। ਸਤਿਗੁਰੂ ਜੀ ਕਹਿੰਦੇ ਪੁੱਛੋ। ਕਹਿਣ ਲੱਗੇ ਸਾਡੀ ਕੋਈ ਬੁਰਾਈ ਕਰੇ, ਬੁਰਿਆਈ ਕਰੇ ਤਾਂ ਅਸੀਂ ਕੀ ਕਰੀਏ? ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ, ਕਹਿਣ ਲੱਗੇ ਭਲਿਆਈ, ਵੀ ਉਹਦੀ ਭਲਿਆਈ ਕਰੀਏ। ਕਹਿਣ ਲੱਗੇ ਉਹ ਫਿਰ ਬੁਰਿਆਈ ਕਰੇ, ਫਿਰ ਅਸੀਂ ਕੀ ਕਰੀਏ? ਸਤਿਗੁਰੂ ਜੀ ਕਹਿੰਦੇ ਵੀ ਭਲਿਆਈ। ਸਤਿਗੁਰੂ ਜੀ ਜੇ ਕਿਤੇ ਉਹ ਫਿਰ ਬੁਰਿਆਈ ਕਰੇ ਤੇ ਫਿਰ ਅਸੀਂ ਕੀ ਕਰੀਏ? ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕਹਿਣ ਲੱਗੇ ਭਲਿਆਈ। ਸਿੱਖ ਬੜੇ ਹੈਰਾਨ, ਸਤਿਗੁਰੂ ਜੀ ਕੋਈ ਸਾਡੀ ਬੁਰਿਆਈ ਕਰੀ ਜਾਏ ਅਸੀਂ ਭਲਿਆਈ ਕਰੀਏ, ਉਹ ਫਿਰ ਬੁਰਿਆਈ ਕਰੇ ਅਸੀਂ ਫਿਰ ਭਲਿਆਈ ਕਰ ਦਈਏ, ਉਹ ਫਿਰ ਵੀ ਬੁਰਿਆਈ ਕਰੀ ਜਾਵੇ ਅਸੀਂ ਭਲਿਆਈ ਕਰਦੇ ਰਹੀਏ? ਤੇ ਗੁਰਦੇਵ ਪਾਤਸ਼ਾਹ ਜੀ ਨੇ ਬੜਾ ਸੋਹਣਾ ਜਵਾਬ ਦਿੱਤਾ, ਕਹਿਣ ਲੱਗੇ ਮੈਨੂੰ ਇੱਕ ਗੱਲ ਦੱਸੋ, ਜਦੋਂ ਉਹ ਆਪਣੀ ਬੁਰਿਆਈ ਨਹੀਂ ਛੱਡ ਸਕਦਾ ਅਸੀਂ ਆਪਣੀ ਭਲਿਆਈ ਕਿਉਂ ਛੱਡੀਏ? ਬੜੀ ਸਮਝਣ ਵਾਲੀ ਗੱਲ ਹੈ। ਜਦ ਉਹ ਆਪਣੀ ਬੁਰਿਆਈ ਨਹੀਂ ਛੱਡ ਸਕਦਾ ਤੇ ਫਿਰ ਅਸੀਂ ਆਪਣੀ ਭਲਿਆਈ ਕਿਉਂ ਛੱਡੀਏ? ਸਤਿਗੁਰੂ ਜੀ ਆਪ ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ, ਤੀਜੇ ਪਾਤਸ਼ਾਹ, ਤੇ ਦੂਜੇ ਪਾਤਸ਼ਾਹ ਜੀ ਦੇ ਦੋ ਪੁੱਤਰ ਨੇ, ਬਾਬਾ ਦਾਤੂ ਜੀ, ਬਾਬਾ ਦਾਸੂ ਜੀ, ਇਹ ਗੁਰਤਾ ਗੱਦੀ ਤੋਂ ਵਾਂਝੇ ਰਹਿ ਗਏ। ਕਿਉਂਕਿ ਜਦੋਂ ਆਪਣਾ ਇਤਿਹਾਸ ਵੇਖੀਏ ਤਾਂ ਸਤਿਗੁਰਾਂ ਨੇ ਯੋਗ ਹੱਥਾਂ ਵਿੱਚ ਗੁਰਿਆਈ ਦਿੱਤੀ ਹੈ, ਯੋਗ ਹੱਥਾਂ ਵਿੱਚ, ਜਿਸ ਨੂੰ ਯੋਗ ਜਾਣਿਆ ਹੈ, ਜਿਹੜਾ ਇਸ ਯੋਗ ਹੋਏ ਉਸਨੂੰ ਗੁਰਤਾ ਗੱਦੀ ਦਿੱਤੀ ਆ। ਗੁਰੂ ਨਾਨਕ ਸਾਹਿਬ ਜੀ ਦੇ ਦੋ ਪੁੱਤਰ ਨੇ ਗੁਰਤਾ ਗੱਦੀ ਨਹੀਂ ਦਿੱਤੀ, ਗੁਰਤਾ ਗੱਦੀ ਆਪਣੇ ਸਿਸ ਨੂੰ ਦਿੱਤੀ ਜਿਸਨੇ 7 ਸਾਲ ਹੁਕਮ ਮੰਨੀ ਆ, ਉਹਨੂੰ ਗੁਰਤਾ ਗੱਦੀ ਦਿੱਤੀ ਆ। ਦੂਜੇ ਪਾਤਸ਼ਾਹ ਜੀ ਦੇ ਦੋ ਪੁੱਤਰ ਨੇ, ਉਹਨਾਂ ਨੂੰ ਗੁਰਤਾ ਗੱਦੀ ਨਹੀਂ ਪਰ ਯੋਗ ਹੱਥਾਂ ਵਿੱਚ ਗੁਰਤਾ ਗੱਦੀ ਦਿੱਤੀ, ਬਾਬਾ ਅਮਰਦਾਸ ਜੀ ਨੂੰ, ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ 'ਚ ਬਹਾਲ ਕੇ ਆਪ ਮੱਥਾ ਟੇਕ ਦਿੱਤਾ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਦਿੱਤੀ, ਆਪਣੇ ਦੋ ਪੁੱਤਰਾਂ ਨੂੰ ਨਹੀਂ ਦਿੱਤੀ,

ਧੀ ਆਪਣੇ ਛੋਟੇ ਪੁੱਤਰ ਨੂੰ ਗੁਰਤਾ ਗੱਦੀ ਦਿੱਤੀ। ਅੱਗੇ ਚੱਲਦੇ ਜਾਈਏ, ਪੰਜਵੇਂ ਪਾਤਸ਼ਾਹ ਜੀ ਨੇ ਆਪਣੇ ਪੁੱਤਰ ਨੂੰ ਗੁਰਤਾ ਗੱਦੀ ਦਿੱਤੀ ਤੇ ਛੇਵੇਂ ਪਾਤਸ਼ਾਹ ਜੀ ਨੇ ਆਪਣੇ ਪੁੱਤਰਾਂ ਨੂੰ, ਨਹੀਂ ਪੰਜ ਪੁੱਤਰ ਨੇ ਪਰ ਆਪਣੇ ਪੋਤਰੇ ਨੂੰ ਗੁਰਤਾ ਗੱਦੀ ਦਿੱਤੀ। ਸੱਤਵੇਂ ਪਾਤਸ਼ਾਹ ਜੀ ਨੇ ਆਪਣੇ ਛੋਟੇ ਪੁੱਤਰ ਨੂੰ ਗੁਰਤਾ ਗੱਦੀ ਦਿੱਤੀ ਤੇ ਅੱਠਵੇਂ ਪਾਤਸ਼ਾਹ ਜੀ ਨੇ ਆਪਣੇ ਦਾਦੇ ਨੂੰ ਗੁਰਤਾ ਗੱਦੀ ਦਿੱਤੀ, ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ। ਬੜੇ ਕਮਾਲ ਦੀ ਗੱਲ, ਛੇਵੇਂ ਜਾਮੇ ਚ ਆਪਣੇ ਪੋਤਰੇ ਨੂੰ ਗੁਰਤਾ ਗੱਦੀ ਤੇ ਅੱਠਵੇਂ ਜਾਮੇ ਚ ਆਪਣੇ ਦਾਦੇ ਨੂੰ ਗੁਰਤਾ ਗੱਦੀ। ਦਾਦਾ ਲੱਗਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ। ਤੇ ਨੌਵੇਂ ਪਾਤਸ਼ਾਹ ਜੀ ਨੇ ਆਪਣੇ ਪੁੱਤਰ ਨੂੰ ਗੁਰਤਾ ਗੱਦੀ, ਪਰ ਪਰਖ ਹੋਈ ਹੈ, ਐਵੇਂ ਨਹੀਂ ਗੁਰਤਾ ਗੱਦੀ ਦਿੱਤੀ, ਹੱਕ ਜਤਾਉਂਦੇ ਸੀ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦਿੱਤੀ ਕਿ ਪੁੱਤਰਾਂ ਨੇ ਬੁਰਾ ਨਹੀਂ ਮਨਾਇਆ ਹੋਵੇਗਾ, ਉਹਨਾਂ ਨੂੰ ਬੁਰਾ ਨਹੀਂ ਲੱਗਿਆ ਹੋਵੇਗਾ ਵੀ ਇਹ ਤਾਂ ਸਾਡਾ ਹੀ ਹੱਕ ਸੀ, ਕਿਉਂਕਿ ਪੁੱਤਰ ਹੱਕ ਜਤਾਉਂਦੇ ਨੇ। ਪਰ ਕੋਈ ਭੇਸ ਨਾ ਚੱਲੀ। ਦੂਜੇ ਪਾਤਸ਼ਾਹ ਜੀ ਜਦੋਂ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਕਰਦੇ ਨੇ, ਪੁੱਤਰਾਂ ਨੇ ਬੜਾ ਬੁਰਾ ਮਨਾਇਆ, ਇਤਿਹਾਸਕਾਰ ਪ੍ਰਿੰਸੀਪਲ ਸਤਵੀਰ ਸਿੰਘ ਜੀ ਸਾਡਾ ਇਤਿਹਾਸ ਭਾਗ ਪਹਿਲੇ ਚ ਲਿਖਦੇ ਨੇ, ਕਹਿਣ ਲੱਗੇ ਬਾਬਾ ਦਾਸੂ ਜੀ ਨੂੰ ਤਾਂ ਮਾਤਾ ਜੀ ਨੇ ਸਮਝਾਇਆ, ਉਹਨਾਂ ਨੇ ਤਾਂ ਮੱਥਾ ਟੇਕ ਲਿਆ, ਉਹ ਤਾਂ ਮੰਨ ਗਏ, ਪਰ ਬਾਬਾ ਦਾਤੂ ਜੀ ਨੇ ਕੀ ਕੀਤਾ। ਤੀਜੇ ਪਾਤਸ਼ਾਹ ਗੁਰਤਾ ਗੱਦੀ ਤੇ ਬੈਠੇ ਨੇ ਤੇ ਗੁੱਸੇ ਚ ਲੱਤ ਆ ਕੇ ਮਾਰੀ ਤੇ ਨਿਮਰਤਾ ਦੇ ਪੁੰਜ, ਜਿਹੜੇ ਕਹਿ ਰਹੇ ਨੇ ਕਿ ਕੋਈ ਬੁਰੀਆਈ ਕਰੇ ਤੇ ਉਹਦੀ ਭਲਿਆਈ ਕਰੀਏ, ਉਹਨਾਂ ਨੇ ਪੈਰ ਫੜ ਲਿਆ ਤੇ ਪੈਰ ਫੜ ਕੇ ਕੀ ਕਹਿ ਰਹੇ ਨੇ, ਕੋਈ ਗੁੱਸਾ ਨਹੀਂ ਮਨਾਇਆ, ਤੁਸੀਂ ਮੇਰੇ ਗੁਰੂ ਦੇ ਲਾਲ ਹੋ, ਮੇਰੀਆਂ ਹੱਡੀਆਂ ਸਖਤ ਹੈਗੀਆਂ, ਤੁਹਾਡੇ ਪੈਰ ਬੜੇ ਕੋਮਲ ਨੇ, ਬੜੇ ਨਰਮ ਨੇ, ਕਿਤੇ ਸੱਟ ਤਾਂ ਨਹੀਂ ਵੱਜ ਗਈ, ਬੁਰਾ ਨਹੀਂ ਮਨਾਇਆ। ਪੈਰ ਫੜ ਕੇ ਕਹਿੰਦੇ ਤੁਹਾਡੇ ਪੈਰ ਨੂੰ ਸੱਟ ਤਾਂ ਨਹੀਂ ਵੱਜ ਗਈ ਕਿਤੇ, ਤੁਸੀਂ ਮੇਰੇ ਗੁਰੂ ਦੇ ਲਾਲ ਹੋ। ਇਹ ਨਹੀਂ ਕਹੇ ਵੀ ਤੂੰ ਲੱਤ ਕਿਉਂ ਮਾਰੀ, ਗੁਰਤਾ ਗੱਦੀ ਤੇਰੇ ਬਾਪੂ ਨੇ ਮੈਨੂੰ ਦਿੱਤੀ, ਤੂੰ ਲੱਤ ਕਿਉਂ ਮਾਰੀ, ਇਹ ਨਹੀਂ ਕਹਿਆ, ਜਰਾ ਵੀ ਗੁੱਸਾ ਗਿੱਲਾ ਅੰਦਰ ਨਹੀਂ। ਕਿੰਨੇ ਨਿਮਰਤਾ ਦੇ ਪੁੰਜ ਨੇ, ਨੱਕੋ ਨੱਕ ਭਰੀ ਹੋਈ ਹੈ। ਇਤਿਹਾਸਕਾਰ ਲਿਖਦੇ ਨੇ, ਕਹਿਣ ਲੱਗੇ ਬਾਬਾ ਦਾਤੂ ਜੀ ਦੀ ਲੱਤ ਵਿੱਚ ਉਸੇ ਦਿਨ ਤੋਂ, ਉਸ ਲੱਤ ਵਿੱਚ ਦਰਦ ਸ਼ੁਰੂ ਹੋ ਗਈ ਸੀ। ਕਹਿਣ ਲੱਗੇ ਮਰਦੇ ਦਮ ਤੱਕ ਉਸ ਲੱਤ ਦੀ ਦਰਦ ਨਹੀਂ ਗਈ, ਕਿ ਇਲਾਜ ਨਹੀਂ ਕਰਾਇਆ ਹੋਵੇਗਾ, ਕਰਾਇਆ ਹੋਵੇਗਾ ਪਰ ਨਹੀਂ ਗਈ। ਕਿਉਂ? ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮ ਮਾਰਾ, ਜਿਹੜੇ ਜਿਹੜੇ ਪਰਮਾਤਮਾ ਦੇ ਪਿਆਰਿਆਂ ਦੇ ਉਹਨਾਂ ਨੂੰ ਦੁੱਖ ਦਿੰਦੇ ਨੇ, ਪਰਮਾਤਮਾ ਉਹਨਾਂ ਨੂੰ ਨਹੀਂ ਬਖਸ਼ਦਾ, ਨਹੀਂ ਛੱਡਦਾ, ਨਹੀਂ ਛੱਡਦਾ ਉਹਨਾਂ ਨੂੰ। ਕਿਉਂ? ਕਿਉਂਕਿ ਉਸਨੂੰ ਆਪਣੇ ਭਗਤ ਬੜੇ ਪਿਆਰੇ ਲੱਗਦੇ ਨੇ, ਪਿਆਰੇ ਹੁੰਦੇ ਨੇ ਉਹਦੇ ਭਗਤ, ਉਹਨੂੰ ਪਿਆਰ ਕਰਦੇ ਨੇ ਤੇ ਉਹ ਵੀ ਭਗਤਾਂ ਨੂੰ ਬੜਾ ਪਿਆਰ ਕਰਦਾ। ਫਿਰ ਹੁਣ ਬੜੇ ਧਿਆਨ ਦੇਣ ਯੋਗ ਗੱਲ ਹੈ ਸਾਧ ਸੰਗਤ ਜੀ, ਅਸੀਂ ਕਿਸੇ ਨਾਲ ਦੁਸ਼ਮਣੀ ਰੱਖੀਏ, ਕੌੜੇ ਬੋਲ ਬੋਲੀਏ, ਉਹ ਸਾਡੇ ਨਾਲ ਮਿੱਤਰਤਾ ਪਾਏਗਾ? ਬੰਦਾ ਨਹੀਂ ਪਾਏਗਾ।
ਕਿਉਂਕਿ ਸਾਡੇ ਆਪਣੇ ਬੋਲ ਚੰਗੇ ਨਹੀਂ ਨਾ ਉਹਦੇ ਨਾਲ। ਬੰਦਾ ਅੱਗੇ ਕੁਝ ਕਹੇਗਾ ਵੀ ਨਹੀਂ, ਬਚ ਕੇ ਨਿਕਲ ਜਾਏਗਾ, ਪਰ ਦੋਸਤੀ ਤਾਂ ਨਹੀਂ ਨਾ ਕਰੇਗਾ, ਮਿੱਤਰ ਤਾਂ ਨਹੀਂ ਬਣੇਗਾ ਉਹ ਫਿਰ। ਕਿਉਂਕਿ ਜੋ ਕੁਝ ਅਸੀਂ ਵੰਡਾਂਗੇ ਮਿਲਣਾ ਉਹੀ ਹੈ, ਵੱਧ ਕੇ ਮਿਲਦਾ ਹੈ, ਜੋ ਅਸੀਂ ਬੀਜਾਂਗੇ ਉਹੀ ਫਲ ਮਿਲਣਾ। ਸੰਸਾਰ ਵਿੱਚ ਵਿਚਰਨਾ ਇਹ ਵੀ ਬੀਜ ਬਾਉਣਾ ਹੈ। ਆਪਣੇ ਜੀਵਨ ਵਿੱਚ ਬੰਦੇ ਤੂੰ ਕਿਸ ਤਰ੍ਹਾਂ ਦੇ ਬੀਜ ਬੀਜ ਰਿਹਾ? ਜੇਕਰ ਤੂੰ ਲੋਕਾਂ ਨਾਲ ਪਿਆਰੇ ਬੋਲ ਬੋਲੇਗਾ ਤੇ ਲੋਕਾਂ ਨੇ ਵੀ ਤੈਨੂੰ ਪਿਆਰੇ ਬੋਲ ਬੋਲਣੇ, ਹੋਰ ਜ਼ਿਆਦਾ ਪਿਆਰੇ ਬੋਲ ਬੋਲਣੇ। ਜੇ ਤੂੰ ਲੋਕਾਂ ਨਾਲ ਨਫ਼ਰਤ ਕਰੇਗਾ, ਲੋਕਾਂ ਨੇ ਵੀ ਤੇਰੇ ਨਾਲੋਂ ਨਫ਼ਰਤ ਹੀ ਕਰਨੀ, ਵਧੇਰੇ ਕਰਨੀ। ਕਿਸੇ ਵੀ ਚੀਜ਼ ਦਾ ਦੇਖ ਲਓ, ਤੁਸੀਂ ਬੀਜ ਬੀਜਦੇ ਆ, ਇੱਕ ਬੀਜ ਬੀਜਦੇ ਆ ਤਾਂ ਕਿੰਨੇ ਫਲ ਮਿਲਦੇ ਨੇ ਫਿਰ? ਕਿਸੇ ਵੀ ਚੀਜ਼ ਦਾ ਲੈ ਲਓ ਤੁਸੀਂ ਪੌਦਾ, ਪੇੜ, ਕਿਸੇ ਵੀ ਚੀਜ਼ ਦਾ ਬੀਜ ਬੀਜ ਦਿਓ, ਇੱਕ ਬੀਜ ਬੀਜਿਆ ਜਾਂਦਾ ਹੈ ਕਿ ਉਹਦੇ ਉੱਤੇ ਇੱਕੋ ਹੀ ਫਲ ਆਉਂਦਾ? ਨਹੀਂ ਨਾ, ਬਹੁਤ ਸਾਰੇ ਫਲ ਆਉਂਦੇ, ਬਹੁਤ ਸਾਰੇ ਫਲ ਆਉਂਦੇ। ਜੋ ਤੂੰ ਬੀਜੇਗਾ ਉਹੀ ਮਿਲੇਗਾ, ਵੱਧ ਕੇ ਮਿਲੇਗਾ। ਜੇ ਤੂੰ ਸਾਰਿਆਂ ਨੂੰ ਪਿਆਰ ਕਰੇਗਾ, ਤੈਨੂੰ ਪਿਆਰ ਹੀ ਮਿਲੇਗਾ, ਵਾਧੂ ਮਿਲੇਗਾ। ਜੇ ਆਪ ਹੀ ਸਵੇਰੇ ਮੱਥੇ ਤੇ ਵੱਟ ਪਾ ਲਏ, ਫਿਰ ਪਿਆਰਿਆ ਤੈਨੂੰ ਦੇਖ ਕੇ ਬਚ ਕੇ ਨਿਕਲ ਜਾਣਾ, ਲੋਕਾਂ ਨੇ ਫਤਿਹ ਨਹੀਂ ਗਜਾਉਣੀ ਫਿਰ, ਕਿ ਤੇਰੇ ਸਵੇਰੇ ਹੀ ਹੈਗੇ ਨੇ, ਇਨਕਾਰ ਨਹੀਂ ਕੀਤਾ ਜਾ ਸਕਦਾ। ਕਈਆਂ ਦੇ ਸਵੇਰੇ ਹੀ ਮੱਥੇ ਤੇ ਵੱਟ ਪੈ ਜਾਂਦੇ, ਸ਼ਾਮ ਤੱਕ ਨਹੀਂ ਹਟਦੇ। ਤੇ ਕਈਆਂ ਨੂੰ ਤੁਸੀਂ ਦੇਖੋਗੇ ਨਾ, ਸਵੇਰ ਤੋਂ ਲੈ ਕੇ ਉਹਨਾਂ ਦਾ ਚਿਹਰਾ ਇਸ ਤਰ੍ਹਾਂ ਖਿੜਿਆ ਹੁੰਦਾ, ਉਹਨਾਂ ਦੇ ਦਰਸ਼ਨ ਕਰਕੇ ਦੂਜੇ ਵੀ ਖੁਸ਼ ਹੋ ਜਾਂਦੇ ਨੇ, ਖੁਸ਼ੀ ਮਿਲਦੀ। ਕਿਉਂ? ਆਪ ਖੁਸ਼ ਹੋ। ਉਹਨਾਂ ਨੂੰ ਦੇਖ ਕੇ ਕਈ ਲੋਕੀ ਕਹਿੰਦੇ ਵੀ ਅੱਜ ਸਾਰਾ ਦਿਨ ਵਧੀਆ ਨਿਕਲੇਗਾ, ਅੱਜ ਗੁਰਮੁਖ ਪਿਆਰੇ ਦੇ ਦਰਸ਼ਨ ਹੋ ਗਏ। ਤੇ ਜਿਹਦੇ ਮੱਥੇ ਤੇ ਵੱਟ ਪਏ ਹੋਣ, ਜੇ ਕਿਤੇ ਸਵੇਰੇ ਉਹਨਾਂ ਨੂੰ ਦੇਖ ਲਏ ਬੰਦਾ, ਕਈ ਵਾਰ ਬੰਦਾ ਕਹਿੰਦੇ ਵੀ ਅਜੇ ਤਾਂ ਸਾਰਾ ਹੀ ਦਿਨ ਮੈਨੂੰ ਲੱਗਦਾ ਵੀ ਮਾੜਾ ਨਿਕਲੇਗਾ, ਕਿਸ ਭੈੜੇ ਬੰਦੇ ਦੇ ਦਰਸ਼ਨ ਹੋ ਗਏ ਸਵੇਰੇ ਹੀ, ਕਿਹਦਾ ਮੂੰਹ ਵੇਖ ਲਿਆ, ਦਰਸ਼ਨ ਵੀ ਨਹੀਂ ਕਹਿੰਦੇ, ਦਰਸ਼ਨ ਕਿਤੇ ਫਿਰ ਕਹਿੰਦੇ? ਫਿਰ ਤਾਂ ਸਿੱਧਾ ਹੀ ਕਹਿੰਦੇ ਵੀ ਕਿਸ ਭੈੜੇ ਬੰਦੇ ਦਾ ਮੂੰਹ ਵੇਖ ਲਿਆ ਸਵੇਰੇ। ਕਿਉਂ? ਪਿਆਰਿਆ, ਜੋ ਕੁਝ ਬੀਜੇਗਾ ਉਹੀ ਵੱਢੇਗਾ। ਪਰ ਕਈਆਂ ਦਾ ਹਾਲ ਕੀ ਹੈ, ਸੰਸਾਰ ਦਾ ਹਾਲ ਕੀ ਹੈ? ਬੀਜੈ ਬਿਖ ਮੰਗੈ ਅੰਮ੍ਰਿਤ, ਵੇਖੋ ਇਹ ਨਿਆਓ। ਬਿਜਾਈ ਜ਼ਹਿਰ ਦੀ ਕਰਦਾ ਹੈ ਤੇ ਮੰਗਦਾ ਅੰਮ੍ਰਿਤ ਹੈ। ਕਰੀ ਜਾਂਦਾ ਦੁਨੀਆਂ ਦੀ ਚੁਗਲੀ, ਨਿੰਦਾ ਬੁਰੀਆਈ, ਕਿ ਕਹਿੰਦਾ ਵੀ ਲੋਕੀ ਮੇਰੀ ਵਡਿਆਈ ਕਰਨ। ਲੋਕੀ ਕਿੱਥੇ ਫਿਰ ਤੇਰੀ ਵਡਿਆਈ ਕਰਨਗੇ? ਸਤਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਤੁਸੀਂ ਇਹ ਗੱਲ ਸਮਝਾਈ ਸੀ, ਇਹ ਗੱਲ ਕਿਤੇ ਸਾਡੇ ਵੀ ਪੱਲੇ ਪੈ ਜੇ, ਸਾਡੇ ਵੀ ਹਿਰਦੇ ਚ ਵਸ ਜਾਵੇ। ਸਾਡਾ ਕੋਈ ਬੁਰਾ ਕਰੇ, ਅਸੀਂ ਫਿਰ ਵੀ ਉਹਦੇ ਵਾਸਤੇ ਭਲਾਈ ਕਰੀਏ। ਸਾਡਾ ਕੋਈ ਬੁਰਾ ਕਰੇ, ਅਸੀਂ ਫਿਰ ਵੀ ਉਹਦਾ ਭਲਾਈ ਕਰੀਏ। ਤੇ ਸਾਧ ਸੰਗਤ ਜੀ, ਇੱਕ ਗੱਲ ਹੋਰ ਵੀ ਮੈਂ ਬੜੇ ਕਮਾਲ ਦੀ ਗੱਲ ਦੱਸਾਂ। ਇੱਕ ਨਾ ਇੱਕ ਦਿਨ ਉਹ ਦਿਨ ਜ਼ਰੂਰ ਆਉਂਦਾ ਹੈ ਜਦੋਂ ਉਹ ਬੁਰੀਆਈ ਕਰਨ ਵਾਲਾ ਬੰਦਾ ਆ ਕੇ ਸਾਹਮਣੇ ਖੜੋ ਕੇ ਇਹ ਗੱਲ ਕਹਿੰਦਾ ਹੈ, ਭਾਈ ਮੈਨੂੰ ਮਾਫ ਕਰੀ, ਮੈਂ ਤੇਰੀ ਬੜੀ ਨਿੰਦਾ ਕਰਦਾ ਰਿਹਾ, ਮੈਂ ਤੇਰੀ ਬੜੀ ਬੁਰੀਆਈ ਕਰਦਾ ਰਿਹਾ, ਮੈਂ ਬੜੇ ਤੇਰੇ ਪਾਜ ਉਘੇੜਦੇ ਰਿਹਾ, ਮੇਰੇ ਤੋਂ ਬੜੀਆਂ ਭੁੱਲਾਂ ਹੋਈਆਂ, ਬਸ ਤੂੰ ਯਾਰ ਮੈਨੂੰ ਮਾਫ ਕਰ ਦੀ। ਇੱਕ ਦਿਨ ਉਸਨੂੰ ਅਹਿਸਾਸ ਜ਼ਰੂਰ ਹੁੰਦਾ ਹੈ। ਪਰ ਜੇ ਕਿਤੇ ਕਿਸੇ ਨੇ ਸਾਡੀ ਬੁਰੀਆਈ ਕਰ ਦਿੱਤੀ ਤੇ ਨਾਲ ਹੀ ਅਸੀਂ ਦੋ ਬੁਰੀਆਈ ਕਰ ਦਿੱਤੀ ਉਹਦੀ, ਫਿਰ ਉਹਦੇ 'ਚ ਫਰਕ ਕੀ ਰਹਿ ਗਿਆ, ਸਾਡੇ 'ਚ ਫਰਕ ਕੀ ਰਹਿ ਗਿਆ? ਅਸੀਂ ਤਾਂ ਉਸ ਤੋਂ ਵੀ ਅੱਗੇ ਨਿਕਲ ਗਏ। ਬੰਦੇ ਦਾ ਸੁਭਾਅ ਹੈ। ਹੁਣ ਹੋਰ ਥੋੜਾ ਜਿਹਾ ਦੇਖਿਓ ਸਾਧ ਸੰਗਤ ਜੀ, ਇੱਕ ਬੰਦਾ ਸਾਡੇ ਨਾਲ ਬਿਨਾਂ ਕਿਸੇ ਗੱਲ ਦੇ ਲੜਨਾ ਚਾਹਵੇ, ਝਗੜਾ ਪਾਉਣਾ ਚਾਹਵੇ। ਕਈ ਹੁੰਦੇ ਨੇ ਜਿਹੜੇ ਬਿਨਾਂ ਗਲਤੀ ਦੇ ਝਗੜਾ ਪਾਉਣਾ ਚਾਹੁੰਦੇ ਨੇ, ਤੇ ਉੱਚੇ ਉੱਚੇ ਬੋਲ ਬੋਲੇ, ਦੂਜਾ ਬੰਦਾ ਕਹੇ ਹੱਥ ਜੋੜ ਕੇ, ਕੋਈ ਨੀ ਮਿੱਤਰਾਂ, ਤੂੰ ਵੱਡੇ ਪਿਓ ਦਾ ਪੁੱਤਰ, ਤੂੰ ਠੀਕ ਹੈ, ਤੂੰ ਹੀ ਵੱਡਾ ਹੈ ਭਾਈ। ਅੱਗੇ ਬੰਦਾ ਚੁੱਪ ਹੋ ਜਾਏਗਾ, ਝਗੜਾ ਕਰਨ ਆਇਆ ਸੀ, ਮੌਕਾ ਹੀ ਨਾ ਮਿਲਿਆ। ਤੇ ਜੇਕਰ
ਸਾਡਾ ਸੁਭਾਅ ਤਾਂ ਕੁਝ ਹੋਰ ਹੁੰਦਾ, ਸਾਡੇ ਨਾਲ ਕੋਈ ਇੱਕ ਵਾਰ ਕੋਈ ਉੱਚੀ ਆਵਾਜ਼ 'ਚ ਗੱਲ ਕਰੇ ਤਾਂ ਅਸੀਂ ਤਾਂ ਚਾਰ ਵਾਰੂ ਉਸ ਤੋਂ ਵੀ ਉੱਚੀ ਆਵਾਜ਼ ਕੱਢਦੇ ਹਾਂ। ਫਿਰ ਤੇਰੇ 'ਚ ਅਤੇ ਉਹਦੇ 'ਚ ਕੀ ਫਰਕ ਰਹਿ ਗਿਆ ਪਿਆਰਿਆ, ਦੱਸ ਤੂੰ। ਮੂਰਖ ਦੇ ਨਾਲ ਮੂਰਖ ਨਹੀਂ ਹੋਣਾ ਗੁਰਬਾਣੀ ਕਹਿੰਦੀ ਹੈ, ਇਹ ਮੈਂ ਨਹੀਂ ਕਹਿੰਦਾ, ਇਹ ਗੁਰਬਾਣੀ ਕਹਿੰਦੀ ਹੈ। ਮੂਰਖ ਹੈ ਨਾਲ ਨਾ ਲੁਜੀਐ, ਮੂਰਖ ਬੰਦੇ ਦੇ ਨਾਲ ਝਗੜਾ ਨਾ ਪਾਓ ਕਦੇ ਵੀ, ਕੋਈ ਲਾਭ ਨਹੀਂ ਮਿਲਦਾ, ਉਹ ਤਾਂ ਮੂਰਖ ਹੈ ਹੀ, ਉਹਦੇ ਨਾਲ ਝਗੜਾ ਕੀ ਪਾਉਣਾ। ਤੁਸੀਂ ਬਚ ਜਾਓ, ਕਿਸੇ ਹੋਰ ਦੇ ਨਾਲ ਭਿੜ ਜਾਏਗਾ। ਤੇ ਸਤਿਗੁਰੂ ਗੁਰੂ ਰਾਮਦਾਸ ਪਿਤਾ ਜੀ ਕਹਿ ਰਹੇ

ਜੇਕਰ ਕੋਈ ਪਰਮਾਤਮਾ ਦੇ ਪਿਆਰਿਆਂ ਦੀ ਨਿੰਦਾ ਵੀ ਕਰੇ, ਕਹਿਣ ਲੱਗੇ ਉਹ ਆਪਣਾ ਗੁਣ ਗਾਉਣ ਵਾਲਾ ਸੁਭਾਅ, ਆਪਣਾ ਚੰਗਾ ਸੁਭਾਅ ਉਹ ਨਹੀਂ ਛੱਡਦਾ। ਉਹ ਗੁਣ ਗਾਉਂਦਾ ਹੈ ਪਰਮਾਤਮਾ ਦੇ, ਜਿਨ੍ਹਾਂ ਨੇ ਨਿੰਦਾ ਕਰਨੀ ਕਰੀ ਚੱਲੋ, ਤੁਸੀਂ ਕਰਦੇ ਰਹੋ। ਉਹ ਕਹਿੰਦੇ ਵੀ ਤੁਸੀਂ ਆਪਣਾ ਕੰਮ ਕਰਦੇ ਰਹੋ ਅਤੇ ਮੈਂ ਆਪਣਾ ਕੰਮ ਕਰਦਾ ਰਹਾਂਗਾ, ਤੁਹਾਡਾ ਕੰਮ ਨਿੰਦਿਆ ਕਰਨਾ, ਤੁਸੀਂ ਨਿੰਦਿਆ ਕਰਦੇ ਰਹੋ, ਮੇਰਾ ਕੰਮ ਪਰਮਾਤਮਾ ਦੇ ਗੁਣ ਗਾਉਣਾ ਹੈ, ਮੈਂ ਆਪਣੇ ਪਰਮਾਤਮਾ ਦੇ ਗੁਣਗਾਨ ਕਰਾਂਗਾ। ਭਗਤ ਕਬੀਰ ਜੀ ਨੇ ਦੁਨੀਆ ਵੀ ਉਦਾਹਰਣ ਦਿੱਤੀ,

ਸੀਤਲ ਤਨ ਤਜੰਤ। ਹੇ ਕਬੀਰ, ਭਗਤ ਕਬੀਰ ਜੀ ਕਹਿੰਦੇ ਨੇ, ਸੰਤ ਨਾ ਛੱਡੈ ਸੰਤ ਹੀ, ਜਿਹੜਾ ਭਲਾ ਪੁਰਸ਼ ਹੋਵੇ ਉਹ ਆਪਣੀ ਭਲਿਆਈ ਨਹੀਂ ਛੱਡਦਾ ਕਦੇ ਵੀ, ਚਾਹੇ ਉਸਨੂੰ ਕਰੋੜਾਂ ਹੀ ਅਸੰਤ ਮਨੁੱਖ, ਕਰੋੜਾਂ ਹੀ ਉਸਨੂੰ ਬੁਰੇ ਤੇ ਮੰਦੇ ਮਨੁੱਖ ਮਿਲ ਜਾਣ, ਕਰੋੜਾਂ ਹੀ, ਕਹਿਣ ਲੱਗੇ ਉਹ ਆਪਣਾ ਕੰਮ ਨਹੀਂ ਛੱਡਦਾ। ਕਹਿਣ ਲੱਗੇ ਦੁਨੀਆਵੀ ਤੌਰ ਤੇ ਦੇਖ ਲਈਏ ਵੀ ਚੰਦਨ ਦਾ ਬੂਟਾ ਹੁੰਦਾ ਹੈ, ਉਹਦਾ ਕੰਮ ਹੈ ਸੀਤਲਤਾ ਦੇਣਾ, ਖੁਸ਼ਬੂ ਦੇਣਾ ਤੇ ਨਾਲ ਹੀ ਸੀਤਲਤਾ ਦੇਣਾ। ਉਸਨੂੰ ਸੱਪ ਚਿੰਬੜੇ ਰਹਿੰਦੇ ਨੇ, ਪਰ ਕਹਿਣ ਲੱਗੇ ਉਹ ਆਪਣੀ ਸੀਤਲਤਾ ਨਹੀਂ ਛੱਡਦਾ, ਵੀ ਉਹਦੇ 'ਚ ਜ਼ਹਿਰ ਨਹੀਂ ਭਰਦਾ, ਨਹੀਂ ਤਾਂ ਸੱਪ ਚਿੰਬੜੇ ਰਹਿੰਦੇ ਨੇ, ਉਹਦੇ 'ਚ ਤਾਂ ਜ਼ਹਿਰ ਭਰ ਜਾਵੇ, ਉਹ ਤਾਂ ਆਪਣੀ ਸੀਤਲਤਾ ਆਪਣੀ ਠੰਡਕ ਦੇਣੀ ਬੰਦ ਕਰਦਾ ਏ। ਪਰ ਭਗਤ ਕਬੀਰ ਜੀ ਕਹਿੰਦੇ, ਕਹਿਣ ਲੱਗੇ ਨਹੀਂ, ਸੱਪ ਚਿੰਬੜੇ ਰਹਿੰਦੇ ਨੇ, ਵੀ ਤੁਸੀਂ ਚਿੰਬੜੇ ਰਹੋ, ਤੁਸੀਂ ਵੀ ਠੰਡਕ ਮਾਣ ਲਓ। ਓਏ ਵੀ ਚੰਦਨ ਹੋਏ ਰਹਿ ਬਸੈ ਜੋ ਚੰਦਨ ਪਾਸ। ਕਹਿਣ ਲੱਗੇ ਪਿਆਰਿਓ, ਚੰਦਨ ਦਾ ਬੂਟਾ ਜ਼ਿਆਦਾ ਵੱਡਾ ਨਹੀਂ ਹੁੰਦਾ, ਪਰ ਚੰਗਾ ਬਹੁਤ ਹੁੰਦਾ ਹੈ। ਕਬੀਰ, ਚੰਦਨ ਕਾ ਬਿਰਵਾ ਭਲਾ, ਵਿੜਿਓ ਢਾਕ ਪਲਾਸ। ਉਹਦੇ ਕੋਲ ਨਾ ਹੋਰ ਜਿਹੜੇ ਬੂਟੇ ਹੁੰਦੇ ਢਾਕ ਪਲਾਸ ਦਾ ਭਾਵ ਹੈ ਵੀ ਜਿਹੜੇ ਪੇੜ ਕਿਸੇ ਕੰਮ ਨਹੀਂ ਆਉਂਦੇ, ਉਹ ਵੀ ਕਹਿੰਦੇ ਨੇੜੇ ਤੇੜੇ ਰਹਿੰਦੇ ਉਹਦੇ। ਓਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਕਹਿਣ ਲੱਗੇ ਜਿਹੜੇ ਚੰਦਨ ਦੇ ਆਲੇ ਦੁਆਲੇ ਰਹਿੰਦੇ ਨਾ, ਉਹ ਚੰਦਨ ਦੀ ਖੁਸ਼ਬੂ ਲੈਂਦੇ ਨੇ, ਤੇ ਇਵੇਂ ਮੰਨੋ ਭਾਈ ਉਹਨਾਂ 'ਚ ਵੀ ਖੁਸ਼ਬੂ ਪੈਦਾ ਹੋ ਜਾਂਦੀ ਹੈ, ਕਿਉਂਕਿ ਸੰਗਤ ਕਰਦੇ ਨੇ। ਸੰਗਤ ਦਾ ਰੰਗ ਚੜ੍ਹਦਾ ਹੈ, ਰੰਗ ਲਾਗਤ ਲਾਗਤ ਲਾਗਤ ਹੈ। ਪਰ ਨਾਲ ਹੀ ਭਗਤ ਕਬੀਰ ਜੀ ਨੇ ਇੱਕ ਹੋਰ ਬੜੇ ਕਮਾਲ ਦੀ ਉਦਾਹਰਣ ਦੇ ਕੇ ਸਮਝਾਇਆ। ਕਹਿਣ ਲੱਗੇ ਪਿਆਰਿਓ, ਇਹ ਜਿਹੜੇ ਢਾਕ ਪਲਾਸ ਨੇ ਨਾ, ਜਿਹੜੇ ਕਿਸੇ ਕੰਮ ਦੇ ਪੇੜ ਪੌਦੇ ਨਹੀਂ, ਉਹਨਾਂ 'ਚੋਂ ਤੋਂ ਖੁਸ਼ਬੂ ਆਉਣ ਲੱਗ ਪੈਂਦੀ ਹੈ। ਪਰ ਕਹਿਣ ਲੱਗੇ ਇੱਕ ਪੇੜ ਇਹੋ ਜਿਹਾ ਵੀ ਹੁੰਦਾ ਹੈ ਜਿਹੜਾ ਭਾਵੇਂ ਚੰਦਨ ਦੇ ਨੇੜੇ ਵੱਸਦਾ ਹੋਵੇ ਪਰ ਉਹਦੇ 'ਚ ਕਦੇ ਖੁਸ਼ਬੂ ਨਹੀਂ ਆਉਂਦੀ। ਉਹ ਪੇੜ ਹੈ ਬਾਂਸ ਦਾ। ਕਬੀਰ, ਬਾਂਸ ਬੜਾਈ ਬੂੜੀਓ ਇਮਤ ਡੁੱਬੋ ਕੋਏ, ਚੰਦਨ ਕਹਿ ਨਿਕਟੈ ਬਸੈ ਬਾਂਸ ਸੁਗੰਧ ਨਾ ਹੋਏ। ਕਹਿਣ ਲੱਗੇ ਭਾਈ, ਉਹ ਚੰਗਤ ਦੇ ਨੇੜੇ ਵੱਸਦਾ ਹੋਵੇ ਬਾਂਸ, ਕਹਿਣ ਲੱਗੇ ਫੇਰ ਵੀ ਉਹਦੀ ਖੁਸ਼ਬੂ ਤੋਂ ਵਾਂਝਾ ਹੀ ਰਹਿ ਜਾਂਦਾ। ਕਿਉਂ? ਕਿਉਂਕਿ ਆਪਣੀ ਆਕੜ 'ਚ ਖੜਾ ਰਹਿੰਦਾ ਹੈ, ਆਕੜ 'ਚ, ਉਹਦੇ 'ਚ ਖੁਸ਼ਬੂ ਨਹੀਂ ਆਉਂਦੀ। ਤੇ ਸਤਿਗੁਰੂ ਜੀ ਕਹਿ ਰਹੇ ਨੇ, ਕਹਿਣ ਲੱਗੇ ਪਰਮਾਤਮਾ ਦੇ ਜਿਹੜੇ ਪਿਆਰੇ ਨੇ ਉਹ ਪਰਮਾਤਮਾ ਦਾ ਨਾਮ ਸਿਮਰਨਾ ਨਹੀਂ ਛੱਡਦੇ। ਕਿਉਂ ਨਹੀਂ ਛੱਡਦੇ? ਕੀ ਕਾਰਨ? ਇਹਦੇ ਵਿੱਚ ਕਾਰਨ ਕੀ ਆ? ਕਾਰਨ ਵੀ ਦੱਸਿਆ ਅਗਲੇ ਪਦੇ 'ਚ। ਕਹਿਣ ਲੱਗੇ ਜੋ ਕਿਸ਼ ਕਰੇ ਸੋ ਆਪੇ ਸੁਆਮੀ, ਅਰ ਆਪੇ ਕਰ ਕਮਾਵੇ। ਇਹ ਹੈ ਜੀ ਕਾਰਨ। ਉਹਨਾਂ ਨੂੰ ਪਰਮਾਤਮਾ ਦੇ ਗੁਣ ਗਾਉਂਦਿਆਂ ਗਾਉਂਦਿਆਂ ਇਹ ਗੱਲ ਸਮਝ ਆ ਜਾਂਦੀ ਹੈ ਕਿ ਇਸ ਸੰਸਾਰ ਵਿੱਚ ਜੋ ਵੀ ਕੁਝ ਹੋ ਰਿਹਾ ਹੈ ਉਹ ਪਰਮਾਤਮਾ ਆਪ ਕਰਦਾ ਪਿਆ ਹੈ। ਉਹ ਕਹਿੰਦੇ ਵੀ ਸੰਸਾਰ ਵਿੱਚ ਜੋ ਪਰਮਾਤਮਾ ਕਰਦਾ ਹੈ ਉਹੀ ਕੁਝ ਹੁੰਦਾ ਹੈ, ਉਹੀ ਕੁਝ ਹੋ ਰਿਹਾ ਹੈ। ਇਹ ਗੱਲ ਸਮਝ ਆ ਜਾਂਦੀ ਹੈ ਕਿਉਂਕਿ ਉਸ ਪਰਮਾਤਮਾ ਦੇ ਬਾਰੇ ਉਹਨਾਂ ਨੂੰ ਬੜਾ ਕੁਝ ਸਮਝ ਆ ਜਾਂਦਾ ਹੈ। ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ। ਉਹ ਖੋਜਦਿਆਂ ਖੋਜਦਿਆਂ ਖੋਜ ਲੈਂਦੇ ਨੇ ਪਰਮਾਤਮਾ ਦੀ ਤਤ, ਪਰਮਾਤਮਾ ਦੀ ਅਸਲੀਅਤ ਨੂੰ ਖੋਜ ਲੈਂਦੇ ਨੇ। ਉਹਨਾਂ ਨੂੰ ਸਮਝ ਆ ਜਾਂਦੀ ਵੀ ਸੰਸਾਰ ਵਿੱਚ ਪਰਮਾਤਮਾ ਦਾ ਹੀ ਹੁਕਮ ਵਰਤਦਾ ਹੈ, ਇਸ ਸੰਸਾਰ ਵਿੱਚ ਉਹੀ ਕੁਝ ਹੁੰਦਾ ਹੈ ਜੋ ਉਹ ਪਰਮਾਤਮਾ ਕਰਦਾ ਹੈ। ਆਖਣ ਜੋਰ ਚੁੱਪੈ ਨਾ ਜੋਰ, ਜੋੜ ਨਾ ਮੰਗਣ ਦੇਣ ਨਾ ਜੋਰ,
जोड़ना जीवन मरणना जोर जोड़ना राज माल मन सोर जोड़ना सुरती ज्ञान विचार जोड़ना युक्ति छुटे संसार जी सत जोर कर विखे सोए नानक उत्तम नीच ना कोई। सब कुछ उस परमात्मा दे हाथ विच है, साडे हाथ विच कुछ भी नहीं। गुरु नानक साहब जी ने होर पूछ लईए, हुक्म है अंदर सब को बाहर हुक्म ना कोई। सब कुछ उस परमात्मा दे हुक्म विच हो रहा। यह परमात्मा दे प्यारियां नू परमात्मा दी भगती कर करके उदे गुणगान कर करके यह गल पूरी तरह समझ आ जाती है। जो किश करे सो आपे स्वामी, जो कुछ भी करदा अपने आप ही करदा है।

ਆਪ ਹੀ ਉਹ ਸਾਰਿਆਂ ਨੂੰ ਮਤ ਦਿੰਦਾ ਹੈ, ਆਪ ਹੀ ਸਾਰਿਆਂ ਦੇ ਅੰਦਰ ਬੈਠ ਕੇ ਬੋਲਣ ਦੀ ਪ੍ਰੇਰਣਾ ਕਰਦਾ ਹੈ ਤੇ ਆਪ ਹੀ ਸਾਰਿਆਂ ਦੇ ਮੂੰਹੋਂ ਬੋਲਦਾ ਹੈ। ਹੁਣ ਆਪਾਂ ਹੋਰ ਥੋੜਾ ਜਿਹਾ ਖੁਲਾਸਾ ਕਰ ਲਈਏ। ਕਈ ਵਾਰ ਮਨੁੱਖ ਕਹਿੰਦਾ ਹੈ ਵੀ ਮੈਨੂੰ ਤਾਂ ਇਸ ਗੱਲ ਦਾ ਬਿਲਕੁਲ ਪੱਕਾ ਪਤਾ ਸੀ ਵੀ ਇਹ ਕੰਮ ਹੋਣਾ ਹੀ ਹੋਣਾ ਹੈ, ਇਹ ਨੁਕਸਾਨ ਹੋਣਾ ਹੀ ਹੋਣਾ ਹੈ, ਮੈਨੂੰ ਪਹਿਲਾਂ ਹੀ ਪਤਾ ਸੀ ਪਰ ਮੇਰੀ ਮੱਤ ਮਾਰੀ ਗਈ, ਮੈਂ ਫਿਰ ਵੀ ਇਸ ਕੰਮ ਨੂੰ ਕਰ ਬੈਠਾ। ਕਈ ਵਾਰ ਜ਼ਿੰਦਗੀ 'ਚ ਬੰਦਾ ਇਹ ਗੱਲ ਆਪਣੇ ਮੂੰਹੋਂ ਕਹਿੰਦਾ ਵੀ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਪਰ ਮੇਰੀ ਤਾਂ ਮੱਤ ਹੀ ਮਾਰੀ ਗਈ, ਮੇਰੀ ਤਾਂ ਰੱਬ ਨੇ ਮੱਤ ਹੀ ਮਾਰ ਦਿੱਤੀ, ਮੈਂ ਇਸ ਘਾਟੇ ਦੇ ਸੌਦੇ ਵੱਲ ਤੁਰ ਪਿਆ, ਮੈਨੂੰ ਪਤਾ ਸੀ ਪਹਿਲੇ। ਪਤਾ ਤਾਂ ਸੀ, ਪਤਾ ਸੀ ਤਾਂ ਫਿਰ ਰੁਕਿਆ ਕਿਉਂ ਨਹੀਂ ਤੂੰ? ਕਿਉਂਕਿ ਪਰਮਾਤਮਾ ਨੇ ਰੁਕਣ ਨਹੀਂ ਦਿੱਤਾ, ਉਹ ਆਪਣੇ ਆਪ ਹੀ ਮਤ ਦਿੰਦਾ। ਵੀ ਮਤ ਇੱਕ ਮਤ ਹੈ, ਖਾਲੀ ਇੱਕ ਕੁਮਤ ਹੈ, ਇੱਕ ਸੁਮਤ ਹੈ। ਪਰਮਾਤਮਾ ਦੀ ਆਪਣੀ ਮਰਜ਼ੀ ਹੈ ਬੰਦੇ ਦੀ ਮਤ ਨੂੰ ਉਹ ਕੁਮਤ ਕਰ ਦੇ ਜਾਂ ਉਸ ਮਤ ਨੂੰ ਉਹ ਸੁਮਤ ਕਰ ਦੇ, ਇਹ ਪਰਮਾਤਮਾ ਦੀ ਆਪਣੀ ਮਰਜ਼ੀ ਹੈ। ਜਿਹੜਾ ਮਨੁੱਖ ਪਰਮਾਤਮਾ ਦੇ ਨਾਲੋਂ ਟੁੱਟਦਾ ਜਾਂਦਾ ਹੈ, ਪਰਮਾਤਮਾ ਉਸਦੀ ਮਤ ਨੂੰ ਉਹਦੀ ਮਤ ਨਹੀਂ ਰਹਿੰਦੀ, ਫਿਰ ਉਹ ਕੁਮਤ ਬਣ ਜਾਂਦੀ ਹੈ, ਭੈੜੀ ਮਤ ਬਣ ਜਾਂਦੀ ਹੈ, ਭੈੜੀ ਮਤ ਜਿਹੜੀ ਬੰਦੇ ਨੂੰ ਭੈੜੇ ਰਾਹ ਤੇ ਤੋਰ ਦਿੰਦੀ ਹੈ। ਜਿਹੜਾ ਪਰਮਾਤਮਾ ਦੇ ਗੁਣਗਾਨ ਕਰਦਾ ਹੈ, ਪਰਮਾਤਮਾ ਉਸਦੀ ਮਤ ਨੂੰ ਸੁਮਤ ਬਣਾ ਦਿੰਦੇ ਨੇ, ਸੋਹਣੀ ਮਤ ਬਣਾ ਦਿੰਦੇ ਨੇ, ਉਹ ਫਿਰ ਮਨੁੱਖ ਜ਼ਿੰਦਗੀ ਦੇ ਚੰਗੇ ਰਾਹ ਤੇ ਤੁਰਦਾ, ਚੰਗੇ ਚੰਗੇ ਕੰਮ ਕਰਦਾ ਹੈ। ਤੇ ਆਪਾਂ ਅਰਦਾਸ 'ਚ ਕੀ ਮੰਗਦੇ ਹਾਂ? ਜਦੋਂ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ, ਕੋਈ ਕਹਿੰਦਾ ਸਤਿਗੁਰੂ ਜੀ ਮੈਨੂੰ ਕੁਮਤ ਬਖਸ਼ ਦਿਓ, ਕੋਈ ਕਹਿੰਦਾ ਇੱਕ ਬੰਦਾ ਵੀ ਨਹੀਂ, ਕਿਉਂਕਿ ਸਾਨੂੰ ਸੁਮਤ ਚਾਹੀਦੀ ਹੈ, ਸੋਹਣੀ ਮਤ ਚਾਹੀਦੀ ਹੈ। ਮੰਗ ਲਿਆ ਕਰੋ, ਕੀ ਵਿਗੜਦਾ ਹੈ, ਕੀ ਜਾਂਦਾ? ਸਤਿਗੁਰੂ ਸੱਚੇ ਪਾਤਸ਼ਾਹ ਮੈਨੂੰ ਸੁਮਤ ਬਖਸ਼ਿਓ, ਮੇਰੇ ਪਰਿਵਾਰ ਨੂੰ ਸੁਮਤ ਬਖਸ਼ਿਓ, ਮੇਰੇ ਬੱਚਿਆਂ ਨੂੰ ਸੁਮਤ ਬਖਸ਼ਿਓ। ਮੰਗ ਲਓ ਬੱਚਿਆਂ ਵਾਸਤੇ ਵੀ, ਇੰਨਾ ਕੁਝ ਤੁਸੀਂ ਕਰਦੇ ਹੋ ਬੱਚਿਆਂ ਵਾਸਤੇ, ਕਿਉਂ ਨਹੀਂ ਮੰਗ ਸਕਦੇ? ਫਿਰ ਮੰਗ ਲਿਆ ਕਰੋ ਵਾਹਿਗੁਰੂ ਜੀ ਤੋਂ, ਦੇਖੋ ਫਿਰ ਬੱਚੇ ਕਿਵੇਂ ਨੇ ਸੇਵਾ ਕਰਦੇ, ਕਰਨਗੇ, ਕਰਦੇ ਨੇ, ਅੱਜ ਵੀ ਕਰਦੇ ਨੇ, ਕਈ ਆਪਣੇ ਮਾਤਾ ਪਿਤਾ ਦੀ ਬੜੀ ਸੇਵਾ ਕਰਦੇ ਨੇ। ਜਾਂ ਸਿਰਫ ਦੁਨੀਆ ਵੀ ਧੰਨ ਦੌਲਤ ਹੀ ਮੰਗਣਾ ਬੱਚਿਆਂ ਦੇ ਵਾਸਤੇ, ਕਦੇ ਸੁਮਤ ਵੀ ਮੰਗਿਆ ਕਰੋ। ਪਰ ਸਾਡੀ ਦੌੜ ਤਾਂ ਉੱਥੇ ਤੱਕ ਹੀ ਪਹੁੰਚਦੀ ਹੈ ਵੀ ਅਸੀਂ ਆਪਣੇ ਬੱਚਿਆਂ ਵਾਸਤੇ ਇੰਨਾ ਕਰਕੇ ਜਾਈਏ ਜੇ ਉਹਨਾਂ ਨੂੰ ਫਿਰ ਕੁਝ ਕਰਨਾ ਹੀ ਨਾ ਪਏ। ਨਹੀਂ, ਬੱਚਿਆਂ ਨੂੰ ਕਮਾਉਣ ਜੋਗੇ ਬਣਾਓ, ਉਹਨਾਂ ਦੇ ਅੰਦਰ ਚੰਗੇ ਗੁਣ ਭਰੋ, ਚੰਗੀਆਂ ਚੰਗੀਆਂ। ਹੁਣ ਪਹਿਲਾਂ ਕੀ ਸੀ, ਪਹਿਲਾਂ ਦਾਦਾ ਦਾਦੀ ਬੱਚਿਆਂ ਨੂੰ ਨਾਲ ਬਹਾਲ ਕੇ, ਕੋਲ ਬਹਾਲ ਕੇ ਚੰਗੀਆਂ ਚੰਗੀਆਂ ਸਾਖੀ ਸੁਣਾਉਣੀ ਉਹਨਾਂ ਨੂੰ, ਚੰਗੀ ਚੰਗੇ ਗੁਣ ਫਿਰ ਹੁੰਦਾ ਨਹੀਂ ਅੰਦਰ, ਉਹ ਪੱਕੇ ਹੋ ਜਾਂਦੇ ਸੀ, ਯਾਦ ਰਹਿੰਦੇ ਸੀ ਵੀ ਇਹ ਤਾਂ ਦਾਦਾ ਦਾਦੀ ਨੇ, ਮਾਂ ਨੇ, ਬਾਪੂ ਨੇ ਬੜੀ ਵਾਰ ਇਹ ਗੱਲ ਸਮਝਾਈ ਹੈ। ਫਿਰ ਵਾਰ ਵਾਰ ਕਿਸੇ ਗੱਲ ਨੂੰ ਸੁਣੀਏ, ਉਹ ਗੱਲ ਅੰਦਰ ਪੱਕੀ ਹੋ ਜਾਂਦੀ ਹੈ। ਅੱਜ ਮਾਤਾ ਪਿਤਾ ਕੋਲ ਸਮਝ ਨਹੀਂ ਹੈ ਬੱਚਿਆਂ ਨੂੰ ਕੋਲ ਬਹਾਲਦਾ, ਨਾ ਬੱਚੇ ਬਹਿੰਦੇ ਕੋਲ, ਨਾ ਮਾਤਾ ਪਿਤਾ ਕਹਿੰਦੇ ਵੀ ਬੱਚੋ ਆਓ ਬੈਠੀਏ। ਪਹਿਲਾਂ ਤਾਂ ਸਾਰਾ ਟੱਬਰ ਇਕੱਠਾ ਬੈਠਾ, ਸਾਰੇ ਨੇ ਇਕੱਠੇ ਬਹਿ ਜਾਣਾ, ਸਾਰੇ ਨੇ ਚੰਗੀ ਚੰਗੀਆਂ ਗੱਲਾਂ ਕਰਨੀਆਂ। ਗੁਰਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਉਹ ਆਪਣੇ ਆਪ ਹੀ ਮਤ ਦਿੰਦਾ ਹੈ, ਆਪ ਹੀ ਅੰਦਰ ਬੈਠ ਕੇ ਬੁਲਾਉਂਦਾ ਹੈ, ਆਪ ਹੀ ਬੋਲਦਾ ਹੈ, ਹਰ ਆਪੇ ਪੰਚ ਤੱਤ ਵਿਸਥਾਰਾ। ਪਰਮਾਤਮਾ ਨੇ ਆਪ ਹੀ ਪੰਜਾਂ ਤੱਤਾਂ ਦਾ ਇਹ ਸਰੀਰ ਬਣਾਇਆ ਹੈ ਤੇ ਆਪ ਹੀ ਉਹਨਾਂ ਵਿੱਚ ਪੰਜ ਧਾਤੂ ਪਾ ਦਿੱਤੀਆਂ। ਕਹਿਣ ਲੱਗੇ ਜਨ ਨਾਨਕ ਸਤਿਗੁਰ ਮਿਲੇ, ਆਪੇ ਅਰਾਪੇ ਝਗੜ ਚੁਕਾਵੈ। ਹੇ ਭਾਈ, ਪਰਮਾਤਮਾ ਆਪਣੇ ਆਪ ਹੀ ਕਿਰਪਾ ਕਰਕੇ ਆਪਣੇ ਨਾਲ ਮਿਲਾਉਂਦਾ ਹੈ ਆਪਣੇ ਪਿਆਰਿਆਂ ਨੂੰ ਤੇ ਆਪਣੇ ਆਪ ਹੀ ਉਹਨਾਂ ਦੇ ਅੰਦਰ ਝਗੜੇ ਮੁਕਾ ਦਿੰਦਾ ਹੈ। ਆਦ ਵਿਆਦ ਉਪਾਦ ਇਹ ਸਾਰੇ ਝਗੜੇ ਮੁਕਾ ਦਿੰਦਾ ਸਤਿਗੁਰੂ ਸੱਚੇ ਪਾਤਸ਼ਾਹ। ਕਿਰਪਾ ਕਰਨ, ਇਹ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸ ਜਾਵੇ, ਫਿਰ ਇਹ ਲੋਕ ਸੁਖੀ, ਇਹ ਪਰਲੋਕ ਸੁਹਿਲੇ, ਨਾਨਕ ਹਰ ਪ੍ਰਭਾਪੈ ਮਿਲੇ। ਆਪ ਸਾਰੀਆਂ ਸੰਗਤਾਂ ਨੂੰ ਤੀਜੇ ਪਾਤਸ਼ਾਹ ਧੰਨ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ।
ਲੱਖ ਲੱਖ ਵਧਾਈਆਂ, ਗਜਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕੋ ਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ।

ਕਾਰੋ ਕਰੇ ਤੇਰਾ ਕਾਰਜ ਸਭ ਸੰਵਾਰਣਾ ਸਭਨਾ ਗੱਲਾਂ ਸਮਰਤ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਿਆ ਨਾਨਕ ਮਨ ਮੇਰੇ ਸਦਾ ਰਹੋ ਅਰਨਾਲੇ ਸਾਚੇ ਸਾਹਿਬਾ ਕਿਆ ਨਾਕੀ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ

ਕਲਾਂਕਰਧਾਰੀਆ ਪੰਚ ਦੋ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਸੁਖੁਆ ਤਿਤ ਘਰ ਅਨਵਦ ਵਾਜੇ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਭਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ

ਵਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿ ਆਵੇ ਧਾਇ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ

ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇਸਾਂ ਸਵਾਸਾਂ ਸੰਗ ਨਿਭਾਇਆ ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰ ਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆ ਤੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਪ੍ਰਸਾਦ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਨੀ ਵਾ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਿੱਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਂ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਉੜਨ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਅੰਮ੍ਰਿਤ ਵੇਲੇ ਤੋਂ ਆਪ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਦੇ ਪਾਠ ਪੰਜ ਬਾਣੀਆਂ ਦੇ ਨੇਤਨ ਮਾਸਾ ਜੀ ਦੀ ਵਾਰ ਦੇ ਕੀਰਤਨ ਹੋਏ ਉਪਰੰਤ ਆਪ ਜੀਆਂ ਵੱਲੋਂ ਬਖਸ਼ ਮੁੱਖ ਵਾਗ ਦੀ ਕਥਾ ਵਿਚਾਰ ਗੁਰਮਤ ਵਿਚਾਰਾਂ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ ਕਿਰਪਾ ਕਰਨੀ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਪੁੱਲ ਚੁੱਕ ਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਪੇ ਢਾਵਾਂ ਪ੍ਰਵਾਨ ਕਰਨੀਆਂ ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ ਆਇਆ ਦਿਨ ਆਪਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ ਪਰਿਵਾਰ ਵੱਲੋਂ ਭਾਈ ਧਰਮ ਸਿੰਘ ਉਹਨਾਂ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਚੜ੍ਹਦੀਆਂ ਕਲਾ ਬਖਸ਼ਣੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਕਰੀ ਪਾਕਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ ਕਰੋ ਸੇ ਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪਦਾ ਨਾਮ

ਨਿਹਾਲ ਸਤ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਜ਼ਰੀਆਂ ਲਵਾ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮਾਂ ਦੇ ਦੀਵਾਨਾਂ ਵਿੱਚ ਆਪ ਜੀਆਂ ਨੇ ਵੱਧ ਤੋਂ ਵੱਧ ਹਾਜ਼ਰੀਆਂ ਲਵਾਉਣੀਆਂ। ਸੋ ਹੁਣ ਕੜਾ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ। ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਜਿਨ੍ਹਾਂ ਸੰਗਤਾਂ ਵੱਲੋਂ ਸ੍ਰੀ ਖੰਡ ਪਾਤਸ਼ਾਹ ਆਰੰਭ ਹਨ, ਸੋ ਉਹ ਸੰਗਤਾਂ ਸਤਿਗੁਰਾਂ ਦੇ ਜੋ ਕਮਰੇ ਵਿੱਚ ਪਹੁੰਚ ਜਾਣ। ਹੁਣ ਮੱਧ ਦੀ ਅਰਦਾਸ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜਾਂਕ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮਾ।

ਪਿਆਰ ਸਤਿਗੁਰ ਪ੍ਰਸਾਦ ਤਾਇਓ ਰੇ ਮਨ ਦਹਿ ਦਿਸ ਧਾਇਓ ਮਾਇਆ ਮਗਨ ਸੁਆਦ ਲੋਭ ਮੋਹਿਓ ਤਿੰਨ ਪ੍ਰਭ ਆਪ ਭੁਲਾਇਓ ਰਹਾਉ ਹਰ ਕਥਾ ਹਰ ਜਸ ਸਾਧ ਸੰਗਤ ਸਿਓ ਇੱਕ ਮੋਹਤ ਨਾਇਓ ਮਨ ਲਾਇਓ ਬਿਖਸਿਓ ਭੇਖ ਰੰਗ ਕਸੁੰਭ ਕੋ ਪਰ ਗ੍ਰਹਿ ਜੋਹਨ ਜਾਇਓ ਚਰਨ ਕਮਲ ਸਿਉ ਭਾਉ ਨਾ ਕੀਨੋ ਨਹਿ ਸਤ ਪੁਰਖ ਮਨਾਇਓ।

ਇੱਕ ਨਿਮਖ ਨਾ ਕੀਰਤ ਗਾਇਓ ਨਾਨਾ ਝੂਠ ਲਾਏ ਮਨ ਧੋਖਿਓ ਨਾ ਬੁਝਿਓ ਅਪਨਾਇਓ ਪਰੋਪਕਾਰਨ ਕਬਹੂ ਕੀਏ ਨਹੀਂ ਸਤਿਗੁਰ ਸੇਵ ਧਿਆਇਓ।

ਦਾਰ ਸਤਿਗੁਰ ਪ੍ਰਸਾਦ। ਮੰਗੋ ਦਾਨ ਠਾਕੁਰ ਨਾਮ, ਅਵਰ ਕਛੂ ਮੇਰੇ ਸੰਗ ਨਾ ਚਾਲੈ, ਮਿਲੇ ਕਿਰਪਾ ਗੁਣ ਗਾਮ ਰਹਾਉ। ਰਾਜਮਾਲ ਅਨੇਕ ਭੋਗ ਰਸ, ਸਗਲ ਤਰਵਰ ਕੀ ਸ਼ਾਮ। ਧਾਏ ਧਾਏ ਬਹੁ ਬਿਦ ਕੋ ਧਾਵੇ, ਸਗਲ ਨਿਰਾਰਥ ਕਾਮ। ਬਿਨ ਗੋਬਿੰਦ ਅਵਰ ਜੇ ਚਾਹੋ,

ਟੋਡੀ ਮਹੱਲਾ ਪੰਜਵਾ ਪ੍ਰਭ ਜੀ ਕੋ ਨਾਮ ਮਨੇ ਸਾਧਾਰੈ ਜੀ ਪ੍ਰਾਣ ਸੁਖੇ ਸੁਮਨ ਕੋ ਵਰਤਨ ਇਹ ਹਮਾਰੇ ਰਹਾਉ ਨਾਮ ਜਾਤ ਨਾਮ ਮੇਰੀ

ਗਲ ਮੁਖ ਉਜਲ ਮਨ ਨਿਰਮਲ ਹੋਈ ਹੈ ਤੇਰੋ ਰਹੇ ਈਹਾ ਊਹਾ ਲੋਗ ਰਾਉ ਚਰਨ ਪਖਾਰ ਕਰੋ ਗੁਰ ਸੇਵਾ ਮਨੇ ਚਰਾਵੋ ਪੋਗਾ ਛੋੜ ਆਵਦ ਬਾਦ ਹੰਕਾਰਾ ਮਾਨ ਸੋਈ ਜੋ ਹੋਗਾ ਸੰਤ ਟੈਲ ਸੋਈ ਹੈ ਲਾਗਾ ਜਿਸ ਮਸਤਕ ਲਿਖਿਓ ਲਿਖੋਗਾ ਕਹੋ ਨਾਨਕ ਏਕ ਬਿਨ ਦੂਜਾ ਅਵਰ ਨ ਕਰਨੇ ਜੋਗਾ ਟੋਡੀ ਮਹੱਲਾ ਪੰਜਵਾਂ ਸਤਿਗੁਰ ਆਇਓ ਸਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਰਹਾਉ ਅਵਰਣਾ ਸੂਜੇ ਦੂਜੀ ਠਾਹਰ ਹਰ ਪਰਿਓ ਤੋ ਦੁਆਰੀ ਲਿਖਾ ਛੋੜਿਆ ਲਿਖੈ ਛੂਟੈ ਹਮ ਨਿਰਗੁਣ ਲਿਓ ਉਬਾਰੀ ਸਤ ਬਖਸ਼ਨ ਸਦਾ ਮਿਹਰਬਾਨਾ ਸਭਨਾ ਦੀ ਉਧਾਰੀ ਨਾਨਕ ਦਾਸ ਸੰਤ ਪਾਛੇ ਪਰਿਓ ਰਾਖ ਲਿਓ ਇਹ ਬਾਰੀ ਟੋਡੀ ਮਹੱਲਾ ਪੰਜਵਾਂ।

ਅਵਨਾਸੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ। ਢੋਡੀ ਮਹੱਲਾ ਪੰਜਵਾਂ। ਨਿੰਦਕ ਗੁਰ ਕਿਰਪਾ ਤੇ ਹਾਟਿਓ, ਪਰ ਬ੍ਰਹਮ ਪ੍ਰਭ ਭਏ ਦਿਆਲਾ, ਸ਼ਿਵ ਕੈ ਬਾਣ ਸਿਰ ਕਾਟਿਓ ਰਹਾ। ਕਾਲ ਜਾਲ ਜਮ ਜੋਏ ਨਾ ਸਾਕੈ, ਸੱਚ ਕਾ ਪੰਥਾ ਥਾਟਿਓ, ਖਾਤ ਖਰਚਤ ਕਿਛ ਨ ਖੁੱਟਤ ਨਾਹੀ। ਰਾਮ ਰਤਨ ਧਨ ਖਾਟਿਓ, ਭਸਮਾ ਭੂਤ ਆਖੇ ਨ ਭੀਤਰ, ਆਪਣਾ ਕੀਆ ਪਾਇਆ। ਅਗਮ ਨਿਗਮ ਕਹੇ ਜਨ ਨਾਨਕ, ਸਭ ਦੇਖਾ ਲੋਕ ਸੁਭਾਇਆ। ਢੋਡੀ ਮਹੱਲਾ ਪੰਜਵਾਂ। ਕਿਰਪਨ ਤਨ ਮਨ ਕਿਲ ਵਿਖ ਭਰੇ, ਸਾਧ ਸੰਗ ਭਜਨ ਕਰ ਸੁਆਮੀ, ਠਾਕਣ ਕਉ ਇਕ ਹਰੇ ਰਾ। ਅਨਕ ਛਿਦਰ ਬੋਤ ਤੇ ਛੁਟਕਤ, ਥਾਮ ਨਾ ਜਾਹੀ ਕਰੇ, ਜਿਸ ਕਾ ਬੋਹਤ ਤਿਸ ਅਰਾਧੇ, ਖੋਟੇ ਸੰਗ ਖਰੇ। ਗੱਲੀ ਸੈਲ ਉਠਾਵਤ ਚਾਹੇ, ਓਏ ਉਹਾਂ ਹੀ ਹੈ ਤਰੇ, ਜੋਰ ਸਕਤ ਨਾਨਕ ਕਿਛ ਨਾਹੀ, ਪ੍ਰਭ ਰਾਖੋ ਸਰਣ ਪਰੇ। ਟੋਡੀ ਮਹੱਲਾ ਪੰਜਵਾਂ।

ਨਾਥ ਨਾਨਕ ਸਰਨ ਪਰੇ ਦੁਖ ਭੰਜਨ ਜਾਂ ਕਾ ਬਡ ਪ੍ਰਤਾਪ ਟੋਡੀ ਮਹੱਲਾ ਪੰਜਵਾਂ ਸੁਆਮੀ ਸਰਨ ਪਰੇ ਓ ਦਰਬਾਰੇ ਕੋਟਿ ਅਪਰਾਧ ਖੰਡਨ ਕੇ ਦਾਤੇ ਭੋਜਤ ਬਹੁ ਪਰਕਾਰੇ ਸਰਬ ਅਰਥ ਵਿਚਾਰੇ ਸਾਧ ਸੰਗ ਪਰਮ ਗਤ ਪਾਈਐ ਮਾਇਆ ਰਚ ਬੰਧ ਹਾਰੇ ਚਰਨ ਕਮਲ ਸੰਗ ਪ੍ਰੀਤ ਮਨ ਲਾਗੀ ਸੁਰਜਨ ਮਿਲੇ ਪਿਆਰੇ ਨਾਨਕ ਅਨੰਦ ਕਰੇ ਹਰ ਜਪ ਜਪ ਸਗਲੇ ਰੋਗ ਨਿਵਾਰੇ ਟੋਡੀ ਮਹੱਲਾ ਪੰਜਵਾਂ ਘਰ ਤੀਜਾ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਾਂ ਹਾਂ ਲਪਟਿਓ ਰੇ ਮੂੜੇ ਕਛੂ ਨਾਥੋ।

ਮਨੁਆ ਨਾਮ ਸੰਗੀ ਸੋ ਮਨ ਨਾ ਬਸਾਇਓ ਛੋੜ ਜਾਏ ਵਾਹੁ ਚਿਤ ਲਾਇਓ ਸੋ ਸੰਚਿਓ ਜਿਤ ਭੂਖ ਦਸਾਇਓ ਅੰਮ੍ਰਿਤ ਨਾਮ ਤੋਸਾ ਨਹੀਂ ਪਾਇਓ ਕਾਮ ਕ੍ਰੋਧ ਮੋਹ ਕੂਪ ਪਰਿਆ ਗੁਰ ਪ੍ਰਸਾਦ ਨਾਨਕ ਕੋ ਤਰਿਆ ਢੋਡੀ ਮਹੱਲਾ ਪੰਜਵਾ ਹਮਾਰੇ ਕੈ ਹਰੀ ਹਰੀ ਆਣ ਅਵਰ ਸੀ ਆਣ ਨਾ ਕਰੀ ਰਹਾ ਵੱਡੇ ਭਾਗ ਗੁਰ ਆਪਣਾ ਪਾਇਓ ਗੁਰਮੁਖ ਕੋ ਹਰ ਨਾਮ ਦਿਰੜਾਇਓ ਹਰ ਹਰ ਜਾਪ ਤਾਪ ਬ੍ਰਤ ਨਿਮਾ ਹਰ ਹਰ ਧਿਆਏ ਕੁਸਲ ਸਭ ਖੇਮਾ ਅਚਾਰ ਵਿਹਾਰ ਜਾਤ ਹਰ ਗੁਨੀਆ ਮਹਾ ਆਨੰਦ ਕੀਰਤਨ ਹਰ ਸੁਨੀਆ ਕਹੋ ਨਾਨਕ ਜਿਨ ਠਾਕਰ ਪਾਇਆ ਸਭ ਕਿਛ ਤਿਸ ਕੇ ਗ੍ਰਹਿ ਮੈਂ ਆਇਆ ਟੋਡੀ ਮਹੱਲਾ ਪੰਜਵਾਂ ਕਰ ਚੌਥਾ ਦੋ ਪਦੇ ਇੱਕ

ਤਾਰੋ ਪ੍ਰਭ ਮਾਨ ਆਠ ਪੈਰ ਰਸਨਾ ਗੁਣ ਗਾਵੇ ਜਸ ਪੂਰ ਅਗਾਵੇ ਸਮਰੱਥ ਗਾਨ ਤੇਰੀ ਸਰਨ ਜੀਅਨ ਕੇ ਦਾਤੇ ਸਦਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਗੁਰਬਾਣੀ ਕਹੈ ਸੇਵਕ ਜਨ ਮੰਨੈ ਪ੍ਰਤੱਖ ਗੁਰੂ ਨਿਸ਼ਤਾਰੇ। ਕਹਿੰਦੇ ਅਗਰ ਤੂੰ ਮਾਲਕ ਨੂੰ ਮਿਲਣਾ ਚਾਹੁੰਦਾ ਤੇ ਗੁਰਬਾਣੀ ਨੂੰ ਪੁੱਛ, ਉਹੀ ਗੁਰੂ ਹੈ, ਹੋਰ ਕੋਈ ਗੁਰੂ ਨਹੀਂ, ਦੇਹਧਾਰੀ ਗੁਰੂ ਨਹੀਂ, ਕੋਈ ਬੰਦਾ ਗੁਰੂ ਨਹੀਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਕਿਹਦੇ ਲੜ ਲਾਇਆ, ਗੁਰਬਾਣੀ ਦੇ ਲੜ ਲਾਇਆ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ, ਉਹੀ ਗੁਰੂ ਹੈ। ਲੇਕਿਨ ਸਿਰਫ ਪੜ੍ਹਨਾ ਨਹੀਂ, ਮਹਾਰਾਜ ਕਹਿੰਦੇ ਪੜਿਆ ਮੈਲ ਨਾ ਉਤਰੇ ਪੁੱਛੋ ਗਿਆਨੀਆਂ ਜਾਏ। ਪੜ੍ਹਨਾ ਕਾਹਦੇ ਵਾਸਤੇ ਸੀ ਕਿ ਪੜ੍ਹ ਕੇ ਸੁਣਨਾ ਸੀ ਤੇ ਸੁਣ ਕੇ ਮੰਨਣਾ ਸੀ, ਉਹ ਕਰਨਾ ਸੀ, ਆਪਣੇ ਜੀਵਨ ਜਾਚ ਦੇ ਵਿੱਚ ਸ਼ਾਮਿਲ ਕਰਨਾ ਸੀ। ਇਹ ਸਾਰੀਆਂ ਚੀਜ਼ਾਂ ਜ਼ਰੂਰੀ ਹੈ, ਪੜ੍ਹਨਾ ਜ਼ਰੂਰੀ, ਸੁਣਨਾ ਜ਼ਰੂਰੀ। ਐਸੇ ਪਿੱਛੇ ਕੀਰਤਨ ਦੀ ਪ੍ਰਥਾ ਗੁਰੂ ਘਰ ਦੇ ਵਿੱਚ ਕਿ ਸੁਣੀਏ, ਸਾਡੇ ਅੰਦਰ ਜਾਵੇ। ਲੇਕਿਨ ਅੰਦਰ ਤੇ ਤਾਂ ਹੀ ਜਾਏਗਾ ਨਾ ਕਿ ਜੋ ਮਹਾਰਾਜ ਕਹਿ ਰਹੇ, ਗੁਰਬਾਣੀ ਕਹੈ ਸੇਵਕ ਜਨ ਮੰਨੈ ਪ੍ਰਤੱਖ ਗੁਰੂ ਨਿਸ਼ਤਾਰੇ। ਫਿਰ ਅੰਦਰ ਹੀ ਚਾਨਣਾ ਹੋਏਗਾ, ਅੰਦਰ ਹੀ ਗੁਰੂ ਦੇ ਦਰਸ਼ਨ ਹੋਣਗੇ। ਬਾਹਰ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਦਰ ਦੇ ਸਤਿਗੁਰੂ ਦੇ ਨਾਲ ਸਾਡਾ ਮਿਲਾਪ ਕਰਾਉਣਗੇ। ਉਹਦੇ ਵਾਸਤੇ ਚਾਰ ਪਦਾਰਥ, ਦੁਨੀਆਂ ਚ ਕਿਵੇਂ ਜੀਣਾ, ਹਾਊ ਸ਼ੁੱਡ ਬੀ ਆਰ ਲਾਈਫ ਸਟਾਈਲ, ਜੀਵਨ ਜਾਚ ਸਾਡੀ ਕਿੱਦਾਂ ਦੀ ਹੋਣੀ ਚਾਹੀਦੀ ਹੈ, ਕਿਹੜੀਆਂ ਚੀਜ਼ਾਂ ਆਪਾਂ ਕਰਨੀਆਂ ਕਿਹੜੀਆਂ ਨਹੀਂ। ਐਂਡ ਮਹਾਰਾਜ ਐਕਸਪਲੇਨਸ ਅਸ ਬਿਊਟੀਫੁਲੀ, ਹੀ ਟੈਲਸ ਅਸ ਸੋ ਅਮੇਜ਼ਿੰਗਲੀ। ਕਹਿੰਦੇ ਤੇ ਪੜ੍ਹਦੇ ਵੀ ਹਾਂ ਸੁਖਮਨੀ ਸਾਹਿਬ ਚ, ਸਾਰੇ ਪੜ੍ਹਦੇ, ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ। ਕਹਿੰਦੇ ਚਾਰ ਪਦਾਰਥਾਂ ਦੀ ਗੇਮ ਹੈ, ਸਿਰਫ ਚਾਰ ਚੀਜ਼ਾਂ। ਕਹਿੰਦੇ ਉਹ ਚਾਰ ਚੀਜ਼ਾਂ ਕਿਹੜੀਆਂ ਨੇ, ਅਰਥ ਧਰਮ ਕਾਮ ਮੋਖ ਕਾ ਦਾਤਾ, ਉਹ ਦਿੰਦਾ, ਦਾਤਾ ਇਜ਼ ਵਾਹਿਗੁਰੂ ਦ ਡਿਵਾਈਨ, ਹੀ ਇਜ਼ ਗਿਵਿੰਗ ਅਸ ਦ ਫੋਰ ਗਿਫਟਸ, ਫੋਰ ਬੂਨਸ, ਅਰਥ ਧਰਮ ਕਾਮ ਤੇ ਮੋਖ। ਹਰ ਤਿੰਨਾਂ ਗੁਣਾਂ ਦੇ ਵਿੱਚੋਂ ਇੱਕ ਇੱਕ ਚੀਜ਼ ਮਿਲਦੀ ਹੈ। ਰਜੋ ਗੁਣ ਦੇ ਵਿੱਚੋਂ ਅਰਥ, ਅਰਥਚਾਰਾ ਕੀ ਹੁੰਦਾ ਗੁਰੂ ਪਿਆਰਿਓ, ਜਿਹੜਾ ਅਸੀਂ ਕੰਮ ਕਾਰ ਕਰਦੇ ਹਾਂ, ਕਿਰਤ ਦੀ ਕਮਾਈ। ਧਰਮ ਦੀ ਕਿਰਤ ਕਰਨੀ, ਲੇਕਿਨ ਮਹਾਰਾਜ ਕਹਿੰਦੇ ਅਰਥ ਧਰਮ, ਧਰਮ ਦੀ ਕਿਰਤ ਕਰਨੀ ਹੈ। ਧਰਮ ਸੱਤੋ ਗੁਣ ਚ ਹੈ। ਧਰਮ ਕੀ ਹੈ ਜੀ, ਧਰਮ ਇਜ਼ ਨੋਟ ਅ ਰਿਲੀਜਨ, ਧਰਮ ਕੋਈ ਰਿਲੀਜਨ ਨਹੀਂ ਹੈ। ਵੈਸੇ ਤੇ ਗੱਲ ਲੰਬੀ ਹੋ ਜਾਏਗੀ, ਲੇਕਿਨ ਛੋਟੀ ਜੀ ਆਪਾਂ ਖਤਮ ਕਰੀਏ। ਗੁਰੂ ਅਰਜਨ ਦੇਵ ਜੀ ਮਹਾਰਾਜ ਕੋਲ ਕੋਈ ਆਇਆ ਸੀ, ਜਦੋਂ ਮਹਾਰਾਜ ਨੇ ਉਹਨਾਂ ਨੂੰ ਪਤਾ ਲੱਗਿਆ ਆਦਿ ਸ਼੍ਰੀ ਗ੍ਰੰਥ ਸਾਹਿਬ ਜੀ ਦੀ ਬੀੜ ਜਦੋਂ ਉਹਨਾਂ ਨੇ ਕੰਪੋਜ਼ ਕੀਤੀ ਗੁਰੂ ਸਾਹਿਬ ਨੇ, ਤੇ ਉਹਨਾਂ ਕੋਲ ਕੋਈ ਆਇਆ, ਕਹਿੰਦੇ ਕਿਹੜਾ ਧਰਮ ਹੈ ਜੀ ਤੁਹਾਡਾ, ਤੇ ਗੁਰੂ ਸਾਹਿਬ ਕਹਿੰਦੇ ਇਹ ਗੁਰੂ ਗ੍ਰੰਥ ਸਾਹਿਬ ਜੀ ਦੱਸਿਆ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਗੁਰੂ ਨੂੰ ਯਾਦ ਰੱਖ ਕੇ ਕੋਈ ਵੀ ਆਪਾਂ ਕਰਮ ਕਰਾਂਗੇ ਉਹ ਨਿਰਮਲ ਹੋ ਜਾਏਗਾ, ਉਹੀ ਧਰਮ ਹੈ ਸਾਡਾ। ਸੋ ਕਿਰਤ ਵੀ ਕਰਨੀ ਤੇ ਧਰਮ ਦੀ ਕਿਰਤ ਕਰਨੀ, ਅਰਥਚਾਰਾ ਵੀ ਇਕੱਠਾ ਕਰਨਾ ਤੇ ਧਰਮ ਦਾ ਕਰਨਾ। ਏਦਾਂ ਨਹੀਂ ਕਿ ਆਪਾਂ ਠੱਗੀਆਂ ਮਾਰੀਏ, ਦੈਟ ਵੀ ਡੂ ਫਰੋਡੋਲੈਂਟ ਪ੍ਰੈਕਟਿਸਿਸ, ਨਾ, ਧਰਮ ਦੀ ਕਿਰਤ ਕਰਨੀ। ਕਹਿੰਦੇ ਅਰਥਚਾਰਾ ਧਰਮ ਵੀ ਸਮਝ ਗਏ। ਫਿਰ ਮਹਾਰਾਜ ਕਹਿੰਦੇ ਕਾਮ, ਕਾਮ ਲੋਕੀ ਕਈ ਵਾਰੀ ਸਿੰਪਲ ਕਰ ਦਿੰਦੇ ਹਾਂ ਆਪਾਂ, ਦੇਖੋ ਉਹ ਸਿੰਪਲ ਬੜੀ ਥਾਵਾਂ ਤੇ ਮਹਾਰਾਜ ਨੇ ਦੱਸਿਆ, ਜਿਹਨੂੰ ਅਸੀਂ ਲਸਟ ਕਹਿੰਦੇ ਹਾਂ, ਸੈਕਸ਼ੁਅਲ ਡਿਜ਼ਾਇਰ ਕਹਿੰਦੇ ਹਾਂ, ਕਾਮੀ ਭਾਵਨਾ ਕਹਿੰਦੇ ਹਾਂ। ਲੇਕਿਨ ਜਿਹੜੀ ਦਾਤ ਮਹਾਰਾਜ ਨੇ ਕਾਮ ਦੇ ਦਿੱਤੀ ਹੈ ਉਹ ਡਿਫਰੈਂਟ ਹੈ, ਸਿਰਫ ਉਹਦੇ ਵਿੱਚ ਇਹ ਚੀਜ਼ ਨਹੀਂ ਆਉਂਦੀ। ਉਹ ਡੈਫੀਨੇਸ਼ਨ ਨੂੰ ਖੋਲਣ ਵਾਸਤੇ ਭਗਤ ਧੰਨਾ ਜੀ ਨੇ ਬੜਾ ਸੋਹਣਾ ਸਾਨੂੰ ਸਮਝਾਇਆ। ਕਹਿੰਦੇ ਦਾਲ ਸੀਧਾ ਮੰਗੋ ਘੀਓ, ਹਮਰਾ ਖੁਸ਼ੀ ਕਰੈ ਨਿਤ ਜੀਓ, ਪਨੀਆ ਛਾਦਨ ਨੀਕਾ, ਅਨਾਜ ਮੰਗੂ ਸਤ ਸੀਕਾ, ਗਊ ਭੈਂਸ ਮੰਗੂ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ, ਘਰ ਕੀ ਗੀਹਣ ਚੰਗੀ, ਜਨ ਧੰਨਾ ਲੇਵੈ ਮੰਗੀ। ਇਹ ਕਾਮਨਾ ਵੈ, ਇਹ ਚੀਜ਼ਾਂ ਨੇ, ਇਹਦੇ 'ਚ ਕਿਹੜੀ ਕਿਹੜੀ ਚੀਜ਼ ਆ ਜਾਂਦੀ ਉੱਤੋਂ ਉੱਤੋਂ ਤੁਸੀਂ ਸਮਝ ਲਓ, ਤੁਸੀਂ ਸਾਰੇ ਸਿਆਣੇ ਹੋ, ਸਿੰਪਲ ਪੰਜਾਬੀ ਹੈ। ਅਤੇ ਮਹਾਰਾਜ ਕਹਿੰਦੇ ਇਹਦੇ 'ਚ ਕੀ ਕਰਦਾ, ਦਾਲ ਸੀਧਾ, ਦਾਲ ਅਤੇ ਆਟਾ ਚਾਹੀਦਾ, ਨਾਲ ਘਿਓ ਵੀ ਚਾਹੀਦਾ, ਕਹਿੰਦੇ ਆਹ ਵੀ ਚਾਹੀਦਾ ਮੈਨੂੰ, ਇਹ ਸਭ ਕਾਮਨਾ ਵੈ। ਹਮਰਾ ਖੁਸ਼ੀ ਕਰੈ ਨਿਤ ਜੀਓ, ਕਿਉਂਕਿ ਭੁੱਖੇ ਪੇਟ ਭਗਤ ਨਾ ਭੁੱਖੇ ਭਗਤ ਨਾ ਕੀਜੈ।
ਕਹਿੰਦੇ ਭੁੱਖੇ ਭਗਤੀ ਜਿਹੜੀ ਭੁੱਖੇ ਨਹੀਂ ਹੋ ਸਕਦੀ, ਇਹ ਚੀਜ਼ਾਂ ਚਾਹੀਦੀਆਂ ਸਾਨੂੰ ਖਾਣ ਪੀਣ। ਐਸੇ ਪਿੱਛੇ ਗੁਰੂ ਘਰ ਦੇ ਵਿੱਚ ਲੰਗਰ ਵੀ ਹੁੰਦਾ ਜੀ। ਹਮਰਾ ਖੁਸ਼ੀ ਕਰੇ ਨਿਤ ਜੀਉ। ਪਨੀਆਂ, ਪਨੀਆਂ ਮਤਲਬ ਪੈਨ ਨੂੰ ਕੋਈ ਕੋਈ ਚੱਪਲ ਕੋਈ ਬੂਟ ਵੀ ਚਾਹੀਦਾ, ਸਾਨੂੰ ਅਨਾਜ ਵੀ ਚਾਹੀਦਾ। ਉੱਤੋਂ ਤੋਂ ਆਪਾਂ ਗੱਲ ਕਰੀਏ ਗਊ ਭੈਂਸ ਦੁੱਧ ਵਾਸਤੇ ਗਊ ਜਾਂ ਭੈਂਸ ਵੀ ਚਾਹੀਦੀ ਹੈ। ਉਸ ਜ਼ਮਾਨੇ ਦੇ ਵਿੱਚ ਖੇਤੀਬਾੜੀ ਵੀ ਜਿਹੜੀ ਹੈ ਡੰਗਰਾਂ ਦੇ ਨਾਲ ਹੁੰਦੀ ਸੀ, ਹਾਂਜੀ, ਉਦੋਂ ਟਰੈਕਟਰ ਨਹੀਂ ਸੀ ਅਤੇ ਅੱਜ ਦੀ ਡੇਟ 'ਚ ਟਰੈਕਟਰ ਲਾ ਲਓ। ਇੱਕ ਤਾਜਨ ਤੁਰੀ ਚੰਗੇਰੀ, ਤੁਰੀ ਕਹਿੰਦੇ ਆ ਜੀ ਘੋੜੀ ਨੂੰ, ਜਿੱਦਾਂ ਆਪਾਂ ਕਾਰਾਂ ਖਰੀਦਦੇ ਹਾਂ। ਘਰ ਕੀ ਗੀਹਣ ਚੰਗੀ, ਵੋਟੀ ਵੀ ਚਾਹੀਦੀ ਹੈ, ਮਤਲਬ ਮਰਿਆਦਾ ਦੇ ਵਿੱਚ ਸਾਰਾ ਕੁਛ ਕਰਨਾ, ਧਰਮ ਦੀ ਮਰਿਆਦਾ ਦੇ ਵਿੱਚ। ਜਨ ਧੰਨਾ ਲੇਵੈ ਮੰਗੀ, ਇਹ ਸਾਰਾ ਕੁਛ ਮਰਿਆਦਾ ਦੇ ਵਿੱਚ। ਉਹਨੂੰ ਕਾਮ ਪਦਾਰਥ ਕਹਿੰਦੇ ਆ ਜੀ, ਫਿਰ ਆ ਜਾਂਦਾ ਵੈ ਮੋਖ ਪਦਾਰਥ। ਜਦੋਂ ਅਸੀਂ ਮਰਿਆਦਾ ਦੇ ਵਿੱਚ ਇਨ ਦ ਰੂਲਸ ਇਨ ਦ ਡਿਸਿਪਲਿਨ ਅਸੀਂ ਸਾਰਾ ਕੁਛ ਕਰਦੇ ਹਾਂ, ਅਤੇ ਮਹਾਰਾਜ ਸਾਨੂੰ ਜਿਸ ਤਰ੍ਹਾਂ ਸਮਝਾਉਂਦੇ ਆ ਕਿ ਚਾਰ ਪਦਾਰਥ ਸਾਨੂੰ ਮਿਲਦੇ ਕਿਵੇਂ ਹੈ, ਅਤੇ ਮਹਾਰਾਜ ਕਹਿੰਦੇ ਆ ਧਰਮ ਅਰਥ ਧਰਮ ਕਾਮ ਮੋਖ ਕਾ ਦਾਤਾ। ਕਹਿੰਦਾ ਇਹ ਜਿਹੜੇ ਦਾਤਾ ਵੈ, ਇਹ ਕਿਸ ਤਰ੍ਹਾਂ ਜਿਹੜੀਆਂ ਦਾਤਾਂ ਗੀਆਂ, ਦਾਤਾ ਕਿਵੇਂ ਦਿੰਦਾ, ਪੂਰੀ ਪਈ ਸਿਮਰ ਸਿਮਰ ਬਿਦਾਤਾ। ਜਦੋਂ ਅਸੀਂ ਸਿਮਰਨ ਕਰਾਂਗੇ, ਮਾਲਕ ਨੂੰ ਯਾਦ ਕਰਾਂਗੇ, ਉਹਨੇ ਚਾਰ ਚੀਜ਼ਾਂ ਸਾਡੇ ਝੋਲੀ ਦੇ ਵਿੱਚ ਪਾ ਦੇਣੀ ਹੈ। ਜਦੋਂ ਇਹ ਪੈ ਗਈਆਂ ਤਿੰਨ ਚੀਜ਼ਾਂ ਤੇ ਤਿੰਨਾਂ ਗੁਣਾਂ ਚੋਂ ਮਿਲ ਗਈ, ਚੌਥਾ ਪਦਾਰਥ ਜਿਹੜਾ ਉਹ ਮੋਖ ਪਦਾਰਥ ਹੈ, ਜਿਹਨੂੰ ਅਸੀਂ ਮੋਕਸ਼ ਵੀ ਕਹਿੰਦੇ ਹਾਂ, ਲਿਬਰੇਸ਼ਨ ਵੀ ਕਹਿੰਦੇ ਹਾਂ। ਹੁਣ ਉਹਦੇ ਵਿੱਚ ਵੀ ਕਨਫਿਊਜ਼ਨ ਕਈ ਲੋਕਾਂ ਨੂੰ ਪੈ ਜਾਂਦੀ ਹੈ, ਕਿਉਂਕਿ ਮੁਸਲਮਾਨਾਂ ਵਾਸਤੇ ਮੋਖ ਕੁਛ ਹੋਰ ਹੈ, ਹਿੰਦੂਆਂ ਵਾਸਤੇ ਮੋਖ ਕੁਛ ਹੋਰ ਹੈ, ਈਸਾਈਆਂ ਵਾਸਤੇ ਕੁਛ ਹੋਰ ਹੈ। ਯੂ ਰਿਮੈਂਬਰ ਗੁਰੂ ਸਾਹਿਬ ਹੈਜ਼ ਰੀਡਿਫਾਈਂਡ ਐਵਰੀਥਿੰਗ ਇਨ ਗੁਰਬਾਣੀ, ਰੀਡਿਫਾਈਂਡ। ਅਤੇ ਮਹਾਰਾਜ ਕੀ ਕਹਿੰਦੇ ਹੈ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ। ਕਹਿੰਦੇ ਤੇਰੇ ਨਾਮ ਦੀ ਪ੍ਰੀਤ, ਤੇਰੇ ਪਿਆਰ ਦੀ ਪ੍ਰੀਤ, ਪਿਆਰ ਚਾਹੀਦਾ ਤੇਰਾ, ਤੇਰੇ ਚਰਨਾਂ ਦੀ ਪ੍ਰੀਤ ਐਜ਼ ਅ ਨਾਮ, ਜਿਹੜਾ ਓਂਗ ਹੈ, ਜਿਹੜਾ ਹੁਕਮ ਹੈ, ਮੈਂ ਤੇਰੇ ਹੁਕਮ 'ਚ ਰਵਾਂ। ਪਹਿਲਾ ਹੁਕਮ ਸਾਨੂੰ ਕੀ ਹੈ ਕਿ ਇਹ ਜਿਹੜੇ ਸਾਡੇ ਅੰਦਰ ਵੇਖੋ, ਇਹ ਤਮੋਗੁਣ ਦੇ ਵਿੱਚ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਨਿੰਦਿਆ ਚੁਗਲੀ ਦਵੈਤ ਨਫ਼ਰਤ, ਇਹ ਸਾਰਾ ਕੁਛ ਇਹਦੇ ਤੋਂ ਪਿੱਛਾ ਸਾਡਾ ਛੁੱਟ ਜਾਵੇ। ਇਹ ਜਿਹੜੇ ਫੁਰਨੇ 'ਚ ਚੱਲਦੇ ਹੈ ਸਾਡੇ ਮਨ ਦੇ ਵਿੱਚ, ਆਲ ਦੀਸ ਥੋਟਸ ਵਿਚ ਆਰ ਗੋਇੰਗ ਔਨ, ਵੀ ਸ਼ੁੱਡ ਗੈਟ ਰਿਡ ਆਫ ਦਿਸ ਈਗੋ। ਕਿਵ ਸਚਿਆਰਾ ਹੋਈਏ ਕਿਵ ਕੂੜੇ ਤੁੱਟੇ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਜਦੋਂ ਅਸੀਂ ਮਾਲਕ ਦੇ ਹੁਕਮ 'ਤੇ, ਡਿਵਾਈਨ ਵਿਲ, ਦੈਟ ਨਾਮ, ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀ, ਇਹ ਚਾਰ ਚੀਜ਼ਾਂ ਤੇ ਉਹਨੇ ਦਿੱਤੀਆਂ, ਦਾਤਾਵਾਂ ਦਿੱਤੀਆਂ, ਲੇਕਿਨ ਇਹ ਦਾਤਾਵਾਂ ਮਿਲਣੀਆਂ ਉਹਨੂੰ ਹੈ ਜਿਹੜਾ ਆਪਣੀ ਹੋਮੇ ਨੂੰ ਛੱਡ ਦੇਗਾ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੇ ਜੇ ਬੁਝੇ ਤਾਂ ਹੋਮੇ ਕਹੇ ਨਾ ਕੋਈ। ਤੇ ਜਿੱਥੇ ਹੋਮੇ ਹੈਗੀ ਆ ਉੱਥੇ ਨਾਮ ਨਹੀਂ ਮਿਲਣਾ, ਵਿਲ ਨਾਟ ਨੋ ਡਿਵਾਈਨ ਵਿਲ, ਦ ਡਿਵਾਈਨ ਨਾਮ, ਉਹ ਨਹੀਂ ਮਿਲਣਾ। ਹੋਮੇ ਨਾਵੇ ਨਾਲ ਵਿਰੋਧ ਹੈ, ਦੋਵੇਂ ਨਾਲ ਵਸਿਆ ਇੱਕ ਥਾਂ। ਤੇ ਜਦੋਂ ਅਸੀਂ ਮਾਲਕ ਦੀ ਸਿਫਤ ਸਲਾਹ ਦੇ ਵਿੱਚ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ, ਸਿਫਤ ਸਲਾਹ ਦੇ ਵਿੱਚ ਮਾਲਕ ਦੀ ਜਦੋਂ ਅਸੀਂ ਰਵਾਂਗੇ, ਧਰਮ ਦੀ ਕਿਰਤ ਕਰਾਂਗੇ, ਚਾਰ ਪਦਾਰਥਾਂ ਦੇ ਵਿੱਚ ਹੀ ਰਵਾਂਗੇ, ਇਹ ਨਹੀਂ ਕਿ ਅਰਥਚਾਰਾ ਇਕੱਠਾ ਕਰਦੇ ਕਰਦੇ ਕੰਮ ਕਰਦੇ ਕਰਦੇ ਆਪਾਂ ਚਿੰਤਾ ਦਵੈਤ ਨਫ਼ਰਤ ਦੇ ਵਿੱਚ ਵੀ ਚਲੇ ਜਾਈਏ, ਫਿਰ ਨਹੀਂ ਮਿਲਣਾ, ਫਿਰ ਸਾਨੂੰ ਪ੍ਰੋਬਲਮ ਆਉਣੀ ਕੰਮ ਦੇ ਵਿੱਚ ਵੀ, ਰੋਗ ਲੱਗਣੇ ਵੱਖੋ ਵੱਖਰੇ। ਇਸ ਪਿੱਛੇ ਮਹਾਰਾਜ ਕਹਿੰਦੇ ਧਰਮ ਦੀ ਕਿਰਤ ਕਰਨੀ, ਮਾਲਕ ਨੂੰ ਯਾਦ ਕਰਕੇ ਸਿਮਰ ਸਿਮਰ ਹਰ ਕਾਰਨ ਕਰਨਾ, ਕੋਈ ਵੀ ਕਰਨਾ ਕੁਛ ਵੀ ਕਰਨਾ ਨਾਲ ਮਾਲਕ ਨੂੰ ਯਾਦ ਰੱਖਣਾ, ਉਹੀ ਧਰਮ ਹੈ। ਸਭ ਦੇ ਵਿੱਚ ਮਾਲਕ ਨੂੰ ਵੇਖਣਾ, ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋ ਤਰੀ ਹਰ ਬਿਨ ਅਵਰ ਨਾ ਦੇਖੋ ਕੋਈ। ਜਦੋਂ ਅਸੀਂ ਇਹ ਕਮਾਵਾਂਗੇ ਸਿਮਰਨ ਕਰਕੇ ਆਪਣਾ ਹਿਰਦੇ ਦੇ ਵਿੱਚ, ਸਾਡੇ ਮਨ ਜਦੋਂ ਵਸ ਜਾਏਗਾ, ਤੇ ਮਹਾਰਾਜ ਕਹਿੰਦੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸ਼ਤਾਰੇ, ਤੇ ਮਾਲਕ ਦੇ ਸਾਨੂੰ ਅੰਦਰੋਂ ਚਾਨਣਾ ਵੀ ਹੋਏਗਾ, ਦਰਸ਼ਨ ਵੀ ਹੋਣਗੇ। ਲੇਕਿਨ ਪਹਿਲਾ ਸਟੈਪ
ਆਪਣੇ ਫੁਰਨਿਆਂ ਨੂੰ, ਕਾਮ ਦੇ, ਕ੍ਰੋਧ ਦੇ, ਲੋਭ ਦੇ, ਮੋਹ ਦੇ, ਹੰਕਾਰ ਦੇ ਫੁਰਨਿਆਂ ਨੂੰ ਖਤਮ ਕਰਨਾ। ਉਹਦੇ ਵਾਸਤੇ ਮਹਾਰਾਜ ਕਹਿੰਦੇ ਆ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਮਨ ਨੂੰ ਆਪਣੇ ਕੰਟਰੋਲ 'ਚ ਲੈਣਾ, ਉਹਦੀ ਕਿਰਪਾ ਦੇ ਨਾਲ ਸੰਗਤ 'ਚ ਆ ਕੇ, ਇੱਕ ਪੰਥ 'ਤੇ ਤੁਰ ਕੇ, ਸੱਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੁੱਕੇ ਕਾਸਟ ਹਰਿਆ। ਸੁੱਕੇ ਵੀ ਹਰੇ ਹੋ ਜਾਂਦੇ। ਆਓ ਜੀ ਆਪਾਂ ਵੀ ਕੋਸ਼ਿਸ਼ ਕਰੀਏ, ਗਾਵੀਏ ਸੁਣੀਏ ਮਨ ਰੱਖੀਏ ਪਾਓ। ਗਾਉਣਾ ਅਤੇ ਕੰਨਾਂ ਨਾਲ ਸੁਣਨਾ ਅਤੇ ਪਿਆਰ ਹੋਣਾ ਬਹੁਤ ਜ਼ਰੂਰੀ। ਹੁਣ ਅਸੀਂ ਗਾਈਏ ਵੀ ਸੁਣੀਏ ਵੀ ਅਤੇ ਪਿਆਰ ਨਾ ਕਰੀਏ, ਨਫ਼ਰਤ ਕਰੀਏ, ਅਤੇ ਮਨ ਦੇ ਵਿੱਚ ਸ਼ਬਦ ਗੁਰੂ ਦਾ ਆਉਣਾ ਨਹੀਂ, ਗੁਰੂ ਦੀ ਕਿਰਪਾ ਨਹੀਂ ਕਰਨੀ, ਮਨ ਸਹਿਜ ਨਹੀਂ ਜਾਣਾ। ਮਨ ਸਾਡਾ ਸਹਿਜ ਵਿੱਚ ਜਾਣਾ ਚਾਹੀਦਾ, ਮਾਇੰਡ ਸ਼ੁੱਡ ਗੋ ਇਨ ਪੀਸ। ਆਓ ਜੀ ਕੋਸ਼ਿਸ਼ ਕਰੀਏ, ਵਾਹ ਕਹਿਣਾ ਸੁਣਨਾ, ਗੁਰੂ ਕਹਿਣਾ ਸੁਣਨਾ। ਥੋੜ੍ਹਾ ਜਿਹਾ ਵਿੱਚ ਪੌਜ਼ ਹੈ, ਕਿਉਂ ਅਸੀਂ ਸੁਣਨਾ ਹੁੰਦਾ ਜੋ ਅਸੀਂ ਬੋਲ ਰਹੇ ਹਾਂ।

ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਰ। ਬਖਸ਼ਿਸ਼ ਕਿਰਪਾ ਸਦਕਾ ਸੇਵਕ ਪਰਿਵਾਰਾਂ ਦੇ ਬੱਚਿਆਂ ਦਾ ਸੁਭਾਗ ਜੁੜੀਦਾ। ਸ਼ੁਭ ਅਨੰਦਕਾਰ ਗੁਰੂ ਮਹਾਰਾਜ ਦੇ ਇਸ ਵਿੱਚ ਪ੍ਰਾਰੰਭ ਹੋਣ ਜਾ ਰਿਹਾ ਹੈ। ਹੁਣ ਬੇਨਤੀ ਹੈ ਦੋਨਾਂ ਬੱਚਿਆਂ ਨੂੰ, ਸੁਭਾਗ ਜੋੜੀ ਨੂੰ, ਉਹ ਖੜ੍ਹੇ ਹੋ ਜਾਣ ਅਤੇ ਉਹਨਾਂ ਦੇ ਮਾਤਾ ਪਿਤਾ ਖੜ੍ਹੇ ਹੋ ਜਾਣ। ਅਨੰਦਕਾਰ ਦੀ ਪਰਮਤਾ ਦੀ ਅਰਦਾਸ ਵਾਸਤੇ ਆਪ ਜੀ ਖੜ੍ਹੇ ਹੋ ਜਾਓ, ਸ਼ਾਮਿਲ ਹੋਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀਓ ਲੱਖ ਖੁਸ਼ੀਆਂ ਪਾਤਸ਼ਾਹਿਆ ਜੇ ਸਤਿਗੁਰੂ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਸੁਖ ਹੋਟਲ ਗੁਰ ਸੇਵੀਐ ਐਨ ਸੁ ਸਹਿਜ ਸੁਭਾਏ ਦਰਸ਼ਨ ਪਰਸਿਆਂ ਗੁਰੂ ਕੇ ਜਨ

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਬੱਚੀ ਦੇ ਪਿਤਾ ਜੀ ਨੂੰ, ਬੱਚੇ ਦਾ ਪੱਲਾ ਬੱਚੇ ਦੇ ਹੱਥ ਚ ਫੜਾਉਣ ਬੱਚੀ ਦੇ ਪਿਤਾ ਜੀ।

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਰ ਬਖਸ਼ ਕਿਰਪਾ ਸਤਿਕਾਰ ਸੁਭਾਗ ਜੋੜੀ ਦਾ ਸ਼ੁਭ ਆਨੰਦ ਕਾਲ ਗੁਰੂ ਮਹਾਰਾਜ ਦੀ ਹਜ਼ੂਰ ਚ ਪ੍ਰਾਰੰਭ ਹੈ ਜੀ। ਹੁਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੀਆਂ ਚਾਰ ਲਾਵਾਂ ਦਾ ਪਾਠ ਭਾਈ ਸਾਹਿਬ ਜੀ ਕਰਨਗੇ, ਨਾਲ ਹੀ ਦਾਸਰੀ ਦਾ ਜੱਥਾ ਗਾਇਨ ਕਰੇਗਾ। ਹਰ ਲਾਵਾਂ ਦਾ ਪਾਠ ਸੁਭਾਗ ਜੋੜਨੇ ਸਰਵਣ ਕਰਕੇ ਗੁਰੂ ਮਹਾਰਾਜ ਮੱਥਾ ਟੇਕਦਿਆਂ ਗੁਰੂ ਮਹਾਰਾਜ ਨੂੰ ਸੱਜੇ ਬੰਨੇ ਰੱਖਦਿਆਂ ਹੋਇਆਂ ਪਰਿਕਰਮਾ ਕਰਨੀਆਂ ਹਨ। ਆਪ ਜੀ ਨੇ ਸੰਗਤ ਨੇ ਇਸੇ ਤਰ੍ਹਾਂ ਪਿਆਸ ਕਾ ਸਹਿਤ ਬੈਠੇ ਰਹਿਣਾ ਹੈ। ਕੈਮਰੇ ਵਾਲੇ ਨੂੰ ਵੀਰਾਂ ਹੈ ਭੱਜਣ ਦੀ ਕੋਸ਼ਿਸ਼ ਨਾ ਕਰਨ, ਆਰਾਮ ਨਾਲ ਫੋਟੋਆਂ ਲੈਣ, ਨਾ ਹੀ ਪਿੱਠ ਕਰਨ ਗੁਰੂ ਮਹਾਰਾਜ ਜੀ ਵੱਲ। ਆਓ ਜੀ, ਭਾਈ ਸਾਹਿਬ ਜੀ ਪਾਠ ਪ੍ਰਾਰੰਭ ਕਰਨਗੇ, ਦਾਸੀ ਜੱਥਾ ਗਾਇਨ ਕਰੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਾਨੀ ਨਾਨਕ ਦਾਸ ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ। ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰ ਰਾਏ। ਸ੍ਰੀ ਹਰ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾਉਣ ਦੇ ਆਵੇ ਧਾਈ। ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਸ਼ਹੀਦਾਂ ਮਰੀਦਾਂ ਹੱਠੀਆਂ ਜੱਪੀਆਂ ਤੱਪੀਆਂ ਸਿਦਕਵਾਨਾਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ। ਸਚਾਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਾਰਮਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜੇ ਤਨ ਆਰਿਆਂ ਨਾਲ ਚਰਵਾਏ ਸਿੱਖੀ ਸਿਦਕ ਕਿਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾ ਵੇ ਚੇਤਾ ਮਨਿਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਰਹੇ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਕਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਸੇਵਾ ਸਮਰਥਾ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੀ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਸੱਚੇ ਪਿਤਾ ਵਾਹਿਗੁਰੂ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਅਰਦਾਸ ਬੇਨਤੀ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ। ਆਪ ਜੀ ਨੇ ਮਹਾਨ ਬਖਸ਼ਿਸ਼ਾਂ ਰਹਿਮਤਾਂ ਬਖਸ਼ਿਸ਼ ਕੀਤੀਆਂ ਗੁਰਸਿੱਖ ਪਰਿਵਾਰਾਂ ਨੂੰ ਮੰਗਲਮਈ ਸਮੇਂ ਬਖਸ਼ਿਸ਼ ਕੀਤੇ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕਾਕਾ ਗੁਰਚੇਤਨ ਸਿੰਘ ਸਪੁੱਤਰ ਸਰਦਾਰ ਦਿਲਬਾਗ ਸਿੰਘ ਜੀ ਸਰਦਾਰਨੀ ਵਰਿੰਦਰਪਾਲ ਕੌਰ ਬੱਚੀ ਜਸਵਨੀਤ ਕੌਰ ਸਪੁੱਤਰੀ ਸਰਦਾਰ ਜਸਵਿੰਦਰ ਸਿੰਘ ਜੀ ਸਰਦਾਰਨੀ ਰਾਜਵਿੰਦਰ ਕੌਰ ਦੋਹਾਂ ਪਰਿਵਾਰਾਂ ਦੇ ਬੱਚਿਆਂ ਦੇ ਸ਼ੁਭ ਆਨੰਦ ਕਾਰਜ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਗੁਰਮਰਿਆਦਾ ਅਨੁਸਾਰ ਸੰਪੂਰਨ ਹੋਏ। ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਸਤਿਗੁਰੂ ਜੀ ਰਹਿਮਤ ਕਰਨੀ ਸੁਭਾਗ ਜੋੜੀ ਦੇ ਸੱਤੇ ਰਹਿਮਤਾਂ ਪ੍ਰਿਆਥ ਰੱਖਣਾ ਦੀਰਗਾਰ ਜਾਂ ਮਾਤਾ ਪਿਤਾ ਦੇ ਆਗਿਆਕਾਰ ਮਨ ਨੀਵਾਂ ਮਤ ਉੱਚੀ ਗੁਰਸਿੱਖੀ ਜੀਵਨ ਆਪਸੀ ਪਰਸਪਰ ਪਿਆਰ ਚੜ੍ਹਦੀਆਂ ਕਲਾਂ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ ਦਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਪਾਵਨ ਹਜ਼ੂਰੀ ਅੰਦਰ ਚਾਰ ਲਾਵਾਂ ਦੇ ਪਾਠ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰਵਾਦ ਕਾਟ ਭੁੱਲ ਚੁੱਕ ਮਾਫ਼ ਕਰਨੀ ਅੱਗੋਂ ਵਾਸਤੇ ਸਮੱਤ ਬਖਸ਼ਣਾ ਦੋਹਾਂ ਪਰਿਵਾਰਾਂ ਵੱਲੋਂ ਸ਼ੁਭ ਆਨੰਦ ਕਾਰ ਦੀ ਖੁਸ਼ੀ ਅੰਦਰ ਗੁਰੂ ਘਰ ਲਈ ਬੇਅੰਤ ਸੇਵਾ ਹੋਈ ਹੈ ਅਤੇ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਆਪ ਜੀ ਵਾਸਤੇ ਸੁੰਦਰ ਰੁਮਾਲੇ ਹਾਜ਼ਰ ਹੋਏ ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪ੍ਰਲੋਕ ਪੜਦੇ ਢੱਕਣੇ ਕਿਰਤ ਕਮਾਈਆਂ 'ਚ ਬਰਕਤਾਂ ਕਾਰੋਬਾਰਾਂ 'ਚ ਵਾਧੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀਆਂ ਨਾਮ ਬਾਣੀ ਨਾਲ ਪਿਆਰ ਗੁਰਸਿੱਖੀ ਜੀਵਨ ਦੀ ਬਖਸ਼ਿਸ਼ ਕਰਨੀ ਬਖਸ਼ੇ ਹੋਏ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਗ ਦਰ 'ਤੇ ਹਾਜ਼ਰ ਹੈ ਪ੍ਰਵਾਨ ਹੋਈ ਪ੍ਰਵਾਨ ਹੋਇਆ ਪ੍ਰਸ਼ਾਦ ਸਰਬਤ ਸਾਧ ਸੰਗਤ 'ਚ ਵਰਤਾਉਣ ਦੀ ਆਗਿਆ ਹੋਵੇ ਪਾਵਨ ਹੁਕਮਨਾਮੇ ਬਖਸ਼ ਕੇ ਸੇਵਕਾਂ ਨੂੰ ਕਿਰਤਾਰਥ ਕਰੋ। ਸਹੀ ਪਿਆਰੇ ਮੇਲੋ ਜਿੰਨਾ ਮਿਲਿਆ ਤੇਰਾ ਨਾਮ ਚਿੱਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾਗਿਆ ਬਈ ਅਕਾਲ ਕੀ ਤਵੇ ਚਲਾਇਓ, ਸਭ ਸਿੱਖਾਂ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਉ ਚਾਹੈ ਰਾਜ ਕਰੀਗਾ ਖਾਲਸਾ, ਖੁਆਰ ਹੋਈ ਸਭ ਮਿਲੇਂਗੇ। ਵਾਹਿਗੁਰੂ ਨਾਮ ਜਹਾਜ਼ ਹੈ ਜੋ ਸ਼ਰਧਾ ਕਰ ਸੇਮ ਦੇ।

ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੀ ਸਤਿਗੁਰ ਨਦਰ ਕਰੀ ਨਿਮਖ ਏਕ ਹਰ ਨਾਮ ਦੀ ਮੀਰਾ ਮਨ ਤਨ ਸੀਤਲ ਹੋਈ ਧਰਨ ਸਵੰਨੀ ਖੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਉਠਾ ਸਭੀ ਕਾਜ ਸੁਹੇਲੜੇ ਥੀਏ ਗੁਰੂ ਨਾਨਕ ਸਤਿਗੁਰ ਤੁਠਾ ਸਤਨਾਮ ਸ੍ਰੀ ਵਾਹਿਗੁਰੂ ਜੀ ਟੋਡੀ ਮਹੱਲਾ ਪੰਜਵਾ ਮਾਈ ਮੇਰੇ ਮਨ ਕੋ ਸੁਖ ਕੂਟ ਆਨੰਦ ਰਾਜ ਸੁਖ ਭੋਗਵੈ

ਕਿਲ ਬਿਖ ਨਾ ਸਹਿ ਸਿਮਰਤ ਪਾਵਨ ਤਨ ਮਨ ਸੁਖ ਦੇਖ ਸਰੂਪ ਪੂਰਨ ਭਈ ਆਸਾ ਦਰਸ਼ਨ ਭੇਟਤ ਉਤਰੀ ਭੁੱਖ ਚਾਰ ਪਦਾਰਥ ਅਸ਼ਟ ਮਹਾ ਸਿੱਧ ਕਾਮ ਤੇਨ ਪਾਰ ਜਾਤ ਹਰ ਹਰ ਰੁੱਖ ਨਾਨਕ ਸਰਣ ਗਹੀ ਸੁਖ ਸਾਗਰ ਜਨਮ ਮਰਨ ਫਿਰ ਗਰਭ ਨਾ ਧੁੱਖ ਚਾਰ ਪਦਾਰਥ ਅਸ਼ਟ ਮਹਾ ਸਿੱਧ ਕਾਮ ਤੇਨ ਪਾਰ ਜਾਤ ਹਰ ਹਰ ਰੁੱਖ ਨਾਨਕ ਸਰਣ ਗਹੀ ਸੁਖ ਸਾਗਰ ਜਨਮ ਮਰਨ ਫਿਰ ਗਰਭ ਨਾ ਧੁੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਸਾਧ ਸਿੰਘ ਜੀਓ, ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ, ਦਰ ਕਰਦੇ ਸੇਵਕ ਸਰਦਾਰ ਦਿਲਬਾਗ ਸਿੰਘ ਜੀ, ਭੈਣ ਜੀ ਵਰਿੰਦਰਪਾਲ ਕੌਰ, ਸਰਦਾਰ ਜਸਵਿੰਦਰ ਸਿੰਘ ਜੀ ਅਤੇ ਸਰਦਾਰਨੀ ਰਾਜਵਿੰਦਰ ਕੌਰ, ਦੋਹਾਂ ਪਰਿਵਾਰਾਂ ਦੇ ਬੱਚਿਆਂ ਦੇ ਸ਼ੁਭ ਆਨੰਦ ਕਾਰਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਗੁਰਮਰਿਆਦਾ ਅਨੁਸਾਰ ਸੰਪੂਰਨ ਹੋਏ। ਸਤਿਗੁਰੂ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਸਤਿਗੁਰੂ ਜੀ ਰਹਿਮਤ ਕਰਨ, ਸੁਭਾਗ ਜੋੜੀ ਦੇ ਸਿਰ 'ਤੇ ਰਹਿਮਤਾਂ ਭਰੇ ਹੱਥ ਰੱਖਣ, ਦੀਰਗਾਰ ਜਾ ਮਾਤਾ ਪਿਤਾ ਦੇ ਆਗਿਆਕਾਰ, ਮਨ ਨੀਵਾਂ ਮਤ ਉੱਚੀ, ਗੁਰਸਿੱਖੀ ਜੀਵਨ ਆਪਸੀ ਪਰਸਪਰ ਪਿਆਰ, ਸਤਿਗੁਰੂ ਜੀ ਜੀਵਨ ਦੇ ਵਿੱਚ ਕਾਮਯਾਬੀਆਂ ਅਤੇ ਚੜ੍ਹਦੀਆਂ ਕਲਾਂ ਦੀ ਦਾਤ ਬਖਸ਼ਿਸ਼ ਕਰਨ। ਸੋ ਦੋਹਾਂ ਪਰਿਵਾਰਾਂ ਨੂੰ ਸ਼ੁਭ ਆਨੰਦ ਕਾਰਜ ਦੀ ਲੱਖ ਲੱਖ ਵਧਾਈ ਹੋਵੇ ਅਤੇ ਦੋਹਾਂ ਪਰਿਵਾਰਾਂ ਵੱਲੋਂ ਸਾਰੀਆਂ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ, ਜੋ ਕਿ ਆਪ ਜੀ ਨੇ ਖੁਸ਼ੀਆਂ ਦੇ ਸਮੇਂ ਵਿੱਚ ਸ਼ਰੀਕ ਹੋ ਕੇ ਖੁਸ਼ੀਆਂ ਨੂੰ ਚੌਗਣਾ ਕੀਤਾ ਹੈ। ਸੋ ਆਪ ਸਾਰਿਆਂ ਦਾ ਦੋਹਾਂ ਪਰਿਵਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ। ਹੁਣ ਸਭ ਤੋਂ ਪਹਿਲਾਂ ਗੁਰੂ ਘਰ ਵੱਲੋਂ ਬੱਚਿਆਂ ਨੂੰ ਸਿਰੋਪਾਓ ਦੀ ਬਖਸ਼ਿਸ਼ ਕੀਤੀ ਜਾਏਗੀ, ਉਸ ਤੋਂ ਉਪਰੰਤ ਬੱਚਿਆਂ ਦੇ ਪੇਰੈਂਟਸ ਕੇਵਲ ਇੱਥੇ ਬੱਚਿਆਂ ਨੂੰ ਸ਼ਗਨ ਲਾਉਣਗੇ, ਖੁਸ਼ੀ ਦਾ ਇਜ਼ਹਾਰ ਕਰਨਗੇ। ਬਾਕੀ ਜਿਨ੍ਹਾਂ ਨੇ ਬੱਚਿਆਂ ਨੂੰ ਪਿਆਰ ਦੇਣਾ ਹੈ ਬਾਹਰ ਬੈਠਣਗੇ, ਉੱਥੇ ਆਪ ਸਾਰਿਆਂ ਨੇ ਬੱਚਿਆਂ ਨੂੰ ਪਿਆਰ ਦੇਣ ਦੀ ਕਿਰਪਾਲਤਾ ਕਰਨੀ। ਸੋ ਬੇਨਤੀ ਪ੍ਰਵਾਨ ਕਰਨੀ, ਇੱਥੇ ਸਿਰਫ ਬੱਚਿਆਂ ਦੇ ਪੇਰੈਂਟਸ ਹੀ ਬੱਚਿਆਂ ਨੂੰ ਸ਼ਗਨ ਪਾਉਣਗੇ। ਸੋ ਬੱਚਿਆਂ ਨੂੰ ਬੇਨਤੀ ਹੈ, ਖੜ੍ਹੇ ਹੋ ਕੇ ਸਤਿਗੁਰੂ ਜੀ ਦੀ ਅਸੀਸ ਸਿਰੋਪਾਓ ਦੀ ਬਖਸ਼ਿਸ਼ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।

0: ਜੇਬਾਂ ਚੱਲੀਆਂ ਹੋਈਆਂ ਤੇ ਜੇਬਾਂ
1: ਇਹ ਦੋ ਹੀ ਜੇਬਾਂ
0: ਜਾਕਟ ਮੈਂ ਪਾਈ ਨਹੀਂ।

ਭਾਵ ਨਹੀਂ ਲਈ ਕਹੀ ਆ ਬਾਰ ਬਾਰ ਖਿੰਨ ਖਿੰਨ ਪਲ ਕਹੀਏ ਹਰ ਪਾਰ ਨਾ ਭਾਵੇ ਪਰੇ ਪਰਈਆ ਸਾਸਤ ਬੇਦਾ ਪੁਰਾਣ ਪੁਕਾਰੇ ਧਰਮ ਕਰੋ ਖਟ ਕਰਮ ਦ੍ਰਿੜਈਆ।

ਹਉਮੈ ਜਾਏ ਤਾਂ ਨਿਰਮਲ ਹੋਵੇ। ਗੁਰਮੁਖ ਪਰਚੈ ਪਰਮ ਪਦ ਪਈਆ, ਇਹੋ ਜਗ ਵਰਨ ਰੂਪ ਸਭ ਤੇਰਾ। ਜਿਤ ਲਾਵੇ ਸੇ ਕਰਮ ਕਮਈਆ, ਨਾਨਕ ਜੰਤ ਵਜਾਏ ਵਾਜੇ, ਜਿਤ ਭਾਵੇ ਤਿਤ ਰਾਹੇ ਚਲਈਆ। ਬਲਾਵਲ ਮਹੱਲਾ ਚੌਥਾ। ਗੁਰਮੁਖ ਅਗਮ ਗੋਚਰ ਧਿਆਇਆ, ਹਉ ਬਲ ਬਲ ਸਤਿਗੁਰ ਸਤ ਪੁਰਖਈਆ। ਰਾਮ ਨਾਮ ਮੇਰੇ ਪ੍ਰਾਣ ਵਸਾਏ, ਸਤਿਗੁਰ ਪਰਸ ਹਰਨਾਮ ਸੁਮਈਆ। ਜਾਨਕੀ ਟੇਕ ਹਰਨਾਮ ਟਿਕਈਆ, ਸਤਿਗੁਰ ਕੀ ਤਰ ਲਾਗਾ ਜਾਵਾ। ਗੁਰ ਕਿਰਪਾ ਤੇ ਹਰ ਦਰ ਲਈਆ ਰਹਾ, ਇਹੋ ਸਰੀਰ ਕਰਮ ਕੀ ਧਰਤੀ, ਗੁਰਮੁਖ ਮੱਥ ਮੱਥ ਤਤ ਕਢਈਆ। ਲਾਲਜ ਵੇ ਹਰ ਨਾਮ ਪ੍ਰਗਾਸਿਆ, ਭਾਂਡੇ ਭਾਉ ਪਵੇ ਤਿਤ ਅਈਆ। ਦਾਸਨ ਦਾਸ ਦਾਸ ਹੋਏ ਰਹੀਏ, ਜੋ ਜਨ ਰਾਮ ਭਗਤ ਨਿਜ ਪਈਆ।

ਗੁਰ ਸ਼ਬਦ ਨੇ ਚਲ ਸਦਾ ਸੱਚ ਸਮਾਏ, ਤਿਥੀ ਵਾਰ ਤਾਂ ਜਾ ਸੱਚ ਰਾਤੇ, ਬਿਨ ਨਾਵੈ ਸਭ ਭਰਮੇ ਕਾਚੇ, ਮਨਮੁਖ ਮਰੇ ਮਰ ਵਿਗਤੀ ਜਾਏ, ਇਕ ਨ ਚੇਤੈ ਦੂਜੇ ਲੋਭਾਏ।

ਗਿਆਨ ਮੋਤ ਕੂਪ ਕਹਿ ਗੁਹਾ ਪ੍ਰਭ ਜੀ ਕਹਿ ਪੂਜਾ ਪ੍ਰਭ ਜੀ ਲੇਹੋ ਹਰ ਨਾਮ ਆਪਣਾ ਦੇਹੋ ਤੁਝ ਬਿਨ ਨਹੀਂ ਠਾਓ ਨਾਨਕਾ ਬਲ ਬਲ ਜਾਓ ਲੋਭ ਪਾਤੀ ਦੇਹੇ ਬਿਨ ਭਾਜਨ ਹੋਵਤ ਗੇਹ ਜਮਦੂਤ ਮਹਾ ਭਿਆਨ ਚਿੱਤ ਗੁਪਤ ਕਰ ਮਹਿਦਾਨ ਦਿਨ ਰਹਿਣ ਸਾਖਸ ਨਾਏ ਨਾਨਕਾ ਹਰ ਸਰਨਾਏ ਭੈ ਪੰਜਨਾ ਮੁਰਾਰ ਕਰ ਦਇਆ ਪਤ ਉਧਾਰ ਮੇਰੇ ਦੁੱਖ ਗਨੇ ਨਾ ਜਾਹੇ ਹਰ ਬਿਨਾ ਕਥੈ ਸਮਾਹੇ ਓਟ ਗਹਿ ਓਟ ਚਿਤ ਵੀ ਨਾਥ ਨਾਨਕਾ ਦੇ ਰੱਖ ਹਾਥ ਗੁਣ ਹਰ ਗੁਣ ਦੇ ਗੋਪਾਲ ਸਰਬ ਘਟ ਪ੍ਰਤਿਪਾਲ ਮਨ ਪ੍ਰੀਤ ਦਰਸ਼ਨ ਪਿਆਸ ਗੋਬਿੰਦ ਪੂਰ ਨਾਸਿਕ ਨਿਮਖ ਰਹਿ ਨਾ ਜਾਏ ਵਡ ਭਾਗ ਨਾਨਕ ਪਾਏ ਤੁਝ ਪ੍ਰਭ ਤੁਝ ਬਿਨਾ ਨਹੀਂ ਹੋਰ ਮਨ ਪ੍ਰੀਤ ਚੰਦ ਚਕੋਰ ਜਿਨ ਮੀਲ ਜਲ ਸਿਉ ਹੇਤ ਅਲ ਕਮਲ ਭਿੰਨ ਨਾ ਭੇਤ ਜਿਉਂ ਚੱਕ ਵੀ ਸੂਰਜਾ

ਪਤਨ ਪਤੰਗ ਦਿਓ ਚੋਰ ਹਿਰਤਨ ਸੰਗ ਮੈਂ ਗਲਹਿ ਕਾ ਮੈਂ ਬੰਦ ਦਿਓ ਗ੍ਰਸਤ ਬਿਖਈ ਤੰਦ ਜਿਉਂ ਜੁਆਰ ਵਿਨਸ ਨ ਜਾਏ ਹਰ ਨਾਨਕ ਇਹ ਮਨ ਲਾਏ ਕਰੰਕ ਨਾਦੇ ਨੇਹੋ ਚਾਤਰਕ ਚਾਹਤ ਮੇਹੋ ਜਨ ਜੀਵਨਾ ਸਤ ਸੰਗ ਗੋਬਿੰਦ ਭਜਨਾ ਰੰਗ ਰਸਨਾ ਬਖਾਨੇ ਨਾਮ ਨਾਨਕ ਦਰਸ਼ਨ ਦਾਨ ਗੁਣ ਗਾਏ ਸੁਨਖ ਲਿਖਦੇ ਸੋ ਸਰਬ ਫਲ ਹਰ ਲੇਹੇ ਕੂਲ ਸਮੂਹ ਗੁਰ ਕਰ ਤੋ ਧਾਰ ਸੰਸਾਰ ਉਤਰ ਸਪਾਰ ਹਰ ਚਰਨ ਬੋਹੇ ਤਾਹੇ ਮਿਲ ਸਾਧ ਸੰਗ ਜਸ ਗਾਹੇ ਹਰ ਪੈਜ ਰੱਖੇ ਮੁਰਾਰ ਹਰ ਨਾਨਕ ਸਰਨ ਦੁਆਰ ਬਲਾਵਲ ਮਹੱਲਾ ਪਹਿਲਾ ਥਿੱਤੀ ਘਰ ਦਸਵਾਂ ਜਤ ਇੱਕੇ ਓਂਕਾਰ ਸਤਿਗੁਰ ਪ੍ਰਸਾਦ ਏਕਮ ਏਕ ਅੰਕਾਰ ਨਿਰਾਲਾ ਅਮਰ ਅਜੋਨੀ ਜਾਤ ਨ ਜਾਲਾ ਅਗਮਾ ਗੁਚ ਰੂਪ ਨ ਰੇਖਿਆ ਖੋਜਤ ਖੋਜਤ ਘਟ ਘਟ ਦੇਖਿਆ ਜੋ ਦੇਖੇ ਦੇਖ ਦਿਖਾਵੈ ਤਿਸ ਕੋ ਬਲ ਜਾਈ ਗੁਰਪ੍ਰਸਾਦ ਪਰਮ ਪਦ ਪਾਈ ਕਿਆ ਜਪ ਜਪੋ ਬਿਨ ਜਗਦੀਸੈ ਗੁਰ ਕੇ ਸ਼ਬਦ ਮਹਿਲ ਘਰ ਦੀਸੈ ਰਹਾ ਦੂਜੇ ਭਾਏ ਲੱਗੇ ਪਛਤਾਣੇ ਜਮਦਰ ਬਾਦੇ ਆਵਣ ਜਾਣੇ ਕਿਆ ਲੈ ਆਵੈ ਕਿਆ ਲੈ ਜਾਹੇ ਸਿਰ ਜਮ ਕਾਲ ਸੇ ਝੋਟਾ ਖਾਹੇ ਗੁਰਬਿਨ ਸ਼ਬਦ ਨ ਛੁਟਸ ਕੋਏ ਪਾਖੰਡ ਕੀਨੇ ਮੁਕਤ ਨ ਹੋਏ ਆਪ ਸੱਚ ਕੀ ਆਚਰ ਕਰ

ਕੀਮਤ ਨਾਵੇ, ਜਿਨ ਸਾਜੀ ਸੋ ਕੀਮਤ ਪਾਵੇ। ਕੀਮਤ ਪਾਏ ਰਹਿਆ ਭਰਪੂਰ, ਕਿਸ ਨੇੜੇ ਕਿਸ ਅੱਖਾਂ ਦੂਰ। ਚੌਥ ਪਾਏ ਚਾਰੇ ਵੇਦਾਂ, ਖਾਣੀ ਚਾਰੇ ਬਾਣੀ ਪੀਦਾ। ਅਸਥੂਜਾ ਖਟਕੀ ਤੀਰਥ ਉਪਾਏ, ਤੀਨ ਉਪਾਏ ਸੋ ਬੂਜੇ ਜਿਸ ਆਪ ਬਜਾਏ। ਤੀਨ ਸਮਾਵੇ ਚੌਥੇ ਵਾਸਾ, ਪ੍ਰਣਵਤ ਨਾਨਕ ਤਾਕੇ ਦਾਸਾ। ਪੰਚਮੀ ਪੰਚ ਭੂਤ ਬੇਤਾਲਾ, ਆਪ ਗੋਚਰ ਪੁਰਖ ਨਿਰਾਲਾ। ਇੱਕ ਭਰਮ ਭੁਖੇ ਮੋਹ ਪਿਆਸੇ, ਇੱਕ ਰਸ ਚਾਖ ਸਬਦ ਤਿਰਤਾਸੇ। ਇੱਕ ਰੰਗ ਰਾਤੇ ਇੱਕ ਮਰ ਦੂਰ, ਇੱਕ ਦਰ ਘਰ ਸਾਚੇ ਦੇਖ ਦੂਰ। ਝੂਠੇ ਕੋ ਨਾਹੀ ਪਤ ਨਾਉ, ਕਬੂ ਨ ਸੁੱਚਾ ਕਾਲਾ ਖਾਉ। ਪਿੰਜਰ ਪੰਖੀ ਬੰਧਿਆ ਕੋਏ, ਛੇਰੀ ਭਰਮੇ ਮੁਕਤ ਨਾ ਹੋਏ। ਤਾਂ ਛੁੱਟੇ ਜਾ ਖਸਮ ਛਡਾਏ, ਗੁਰਮਤ ਮੇਲੇ ਭਗਤ ਰੜਾਏ। ਖਸਮੀ ਖਾਟ ਦਰਸ਼ਨ ਪ੍ਰਭ ਸਾਜੇ, ਆਨੰਦ ਸ਼ਬਦ ਨਿਰਾਲਾ ਬਾਜੇ। ਜੋ ਪ੍ਰਭਾਵੇ ਤਾਂ ਮਹਿਲ ਬੁਲਾਵੇ, ਸਬਦੇ ਭੇਦੇ ਤੋਂ ਪਤ ਪਾਵੇ। ਕਰ ਕਰ ਵੇਸ ਖਪੈ ਖਲ ਜਾ, ਜਲ ਜਾਹੇ ਜਾਵੇ। ਸਾਚੇ ਸਾਚੇ ਸਾਚ ਸਮਾਵੇ, ਸਪਤਮੀ ਸਭ ਸੰਤੋਖ ਸਰੀਰ। ਸਤ ਸੰਬੰਧ ਭਰੇ ਨਿਰਮਲ ਰੀਰ, ਮਜਨਸ਼ੀਲ ਸੱਚ ਹਿਰਦੇ ਵਿਚਾਰ। ਗੁਰ ਕੇ ਸ਼ਬਦ ਪਾਵੇ ਸਭ ਪਾਰ, ਮਨ ਸਾਚਾ ਮੁਖ ਸਾਚਾ ਸੱਚ ਪਾਏ। ਸੱਚ ਨਿਸ਼ਾਣੇ ਠਾਕ ਨਾ ਪਾਏ, ਅਸ਼ਟਮੀ ਅਸ਼ਟ ਸਿੱਧ ਬੁੱਧ ਸਾਧੇ। ਸੱਚ ਨੇ ਕੇਵਲ ਕਰਮ ਰਾਧੇ, ਪਾਉਣ ਪਾਣੀ ਅਗਨੀ ਬਿਸਰਾਓ। ਤਹੀ ਨਿਰੰਜਨ ਸੱਚ ਨਾਉ, ਤਹਿ ਤਿਸ ਮਹਿ ਮਨੁਆ ਰਹਿਆ ਲਿਵ ਲਾਏ। ਪ੍ਰਣਵਤ ਨਾਨਕ ਕਾਲ ਨਾ ਖਾਏ, ਨੌ ਨੌਮੀ ਨਵੇ ਨਾਥ ਨਵ ਖੰਡਾ। ਘਟ ਘਟ ਨਾਥ ਮਹਾ ਬਲਵੰਡਾ, ਆਈ ਪੂਤਾ ਹੈ ਜਗ ਸਾਰਾ। ਪ੍ਰਭਾ ਦੇ ਸਾਧ ਰਖਵਾਰਾ, ਆਦਿ ਜਗਾਦੀ ਹੈ ਪੀ ਹੋਗ। ਉਹ ਪਰੰਪਰ ਕਰਨੇ ਜੋਗ, ਦਸਮੀ ਨਾਮ ਦਾ

0: ਹੋਗੀ।
1: ਕਈ ਕੋਟ ਪੰਖ ਸਰਪ ਉਪਾਏ,
0: ਕਈ ਕੋਟ ਪਾਥਰ ਬਿਰਖ ਨੇ ਬਜਾਏ,
1: ਕਈ ਕੋਟ ਪਵਨ ਪਾਣੀ ਬਸੰਤਰ,
0: ਕਈ ਕੋਟ ਦੇਸ ਭੂ ਮੰਡਲ,
1: ਕਈ ਕੋਟ ਸਸ ਸੁਹਨ ਹੱਤਰ,
0: ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ,
1: ਸਗਲ ਸਮਗਰੀ ਆਪਣੇ ਸੁਧਾਰੇ,
0: ਨਾਨਕ ਜਿਸ ਜਿਸ ਭਾਵੇ

0: ਕੇ ਹੱਥ ਕੋ ਰੱਖੇ ਨਾ ਕੋਏ,
1: ਸੰਤ ਕੇ ਦੁਖਣ ਥਾਨ ਭ੍ਰਸ਼ਟ ਹੋਏ,
0: ਸੰਤ ਕਿਰਪਾਲ ਕਿਰਪਾ ਜੇ ਕਰੇ,
1: ਨਾਨਕ ਸੰਤ ਸੰਗ ਨਿੰਦਕ ਵੀ ਤਰੇ,
0: ਸੰਤ ਕੇ ਦੁਖਣ ਤੇ ਮੁਖ ਭਵੇ,
1: ਸੰਤਨ ਕੇ ਦੁਖਣ ਕਾਗ ਜਿਉ ਲਵੇ,
0: ਸੰਤਨ ਕੇ ਦੁਖਣ ਸਰਬ ਜੋਨ ਪਾਏ,
1: ਸੰਤ ਕੇ ਦੁਖਣ ਤੇਰੇ ਜੋਨ ਕਰਮਾਏ,
0: ਸੰਤਨ ਕੇ ਦੁਖਣ ਤਿਸਨਾ ਮੈਂ ਜਲੇ,
1: ਸੰਤ ਕੇ ਦੁਖਣ ਸਭ ਕੋ ਛਲੇ,
0: ਸੰਤ ਕੇ ਦੁਖਣ ਤੇ ਸਭ ਜਾਏ,
1: ਸੰਤ ਕੇ ਦੁਖਣ ਨੀਚ ਨਜਾਏ,
0: ਸੰਤ ਦੁਖੀ ਕਾ ਥਾਉ ਕੋ ਨਾਹੇ,
1: ਨਾਨਕ ਸੰਤ ਭਾਵੇ ਤਾਂ ਓਏ ਵੀ ਗਤ ਪਾਏ,
0: ਸੰਤ ਕਾ ਨਿੰਦਕ ਮਾਂ

0: ਦੁਖ ਨਾ ਸੁਖ ਤੇ ਡਰੇ
1: ਸੰਤ ਕੇ ਦੁਖੀ ਕੋ ਨਾਹੀ ਠਾਉ
0: ਨਾਨਕ ਸੰਤ ਭਾਵੇ ਤਾਂ ਲਏ ਮਿਲਾਏ
1: ਸੰਤ ਕਾ ਦੁਖੀ ਅਧ ਬੀਤ ਟੂਟੇ
0: ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ
1: ਸੰਤ ਕੇ ਦੁਖੀ ਕੋ ਉਦਿਆਂ ਪਰਮਾਈਏ
0: ਸੰਤ ਕਾ ਦੁਖੀ ਉਜੜ ਪਾਈਏ
1: ਸੰਤ ਕਾ ਦੁਖੀ ਅੰਤਰ ਤੇ ਥੋਥਾ
0: ਜਿਉਂ ਸਾਸ ਬਿਨਾ ਮਿਰਤਕ ਕੀ ਲੋਥਾ
1: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ
0: ਆਪਣ ਬੀਜ ਆਪੇ ਹੀ ਖਾਏ
1: ਸੰਤ ਕੇ ਦੁਖੀ ਕੋ ਆਪਣਾ

0: ਜਿਸ ਧਨ ਕੋ ਚਾਰ ਕੁੰਡ ਉੱਠਤਾ ਹੋਵੇ
1: ਸੋ ਧਨ ਹਰਿ ਸੇਵਾ ਤੇ ਪਾਵੇ
0: ਜਿਸ ਕੋ ਨਿਤ ਬਾਸੇ ਮੀਤ
1: ਸੋ ਸੁਖ ਸਾਧੋ ਸੰਗ ਪ੍ਰੀਤ
0: ਜਿਸ ਸੋਭਾ ਜਿਸ

0: ਵਾਰ ਸਿੱਖ ਸੰਗਰੋ
1: ਦੁਸ਼ਟ ਜੁਟੇ ਅਡਵੰਤ ਉਤਪਾਤਾ
0: ਸਕਲ ਮਲੇਸ਼ ਕਰੋ ਰਣ ਕਾਤਾ
1: ਜਿਸ ਤੋਤਾ ਸੰਨੀ ਪਰੇ
0: ਤਿਨ ਕੈ ਦੁਸ਼ਟ ਲੋਕ ਤੋਂ ਹੋਏ ਮਰੇ
1: ਪੁਰਖ ਜਨ ਪਖ ਪਰੇ।

끝내.

ਚਿਆ ਕਰੀ ਗੁਰੂ ਕਲਗੀਤ ਹਰ ਜਗਦੀਸ਼ ਬਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਜੇਤਾ ਸਮੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੀ ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤੱਪੈ ਭੀਤਰ ਬਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤੀ ਲਿਖੈ ਕਥੈ ਨਾ ਛੁੱਟੀਐ ਖਿਨ ਖਿਨ ਭੂਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਸਤਨਾਮ ਸ੍ਰੀ ਵਾਹਿਗੁਰੂ ਜੀ ਬੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੀ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੀ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ ਰਹਾਉ ਜੋ ਕਿਛ ਕਰੀ ਸੋ ਆਪੀ ਸੁਆਮੀ ਹਰ ਆਪੀ ਕਾਰ ਕਮਾਵੈ ਹਰ ਆਪੇ ਹੀ ਮਤ ਦੇਵੈ ਸੁਆਮੀ ਹਰ ਆਪੇ ਬੂਲ ਬੁਲਾਵੈ ਹਰ ਆਪੀ ਪੰਚ ਤੱਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੈ ਜਨ ਨਾਨਕ ਸਤਿਗੁਰ ਮੇਲੇ ਆਪੀ ਹਰ ਆਪੀ ਝਗਰ ਚੁਕਾਵੈ ਹਰ ਆਪੀ ਪੰਚ ਤੱਤ ਵਿਸਥਾਰਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਵਰੀ ਸਾਹਿਬ ਸਿੰਘ ਜੀਓ, ਵਡਭਾਗੀ ਜਨ ਹੋ, ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਕਰਕੇ ਅਤੇ ਸ਼ਰਵਣ ਕਰਕੇ ਆਪਣੇ ਜੀਵਨ ਦੀਆਂ ਅਨਮੋਲ ਘੜੀਆਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਬੈਠ ਕੇ ਸ਼ਿਕਾਰਥ ਕਰ ਰਹੇ ਹੋ। ਸਤਿਗੁਰੂ ਜੀ ਰਹਿਮਤ ਕਰਨ, ਆਪ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ ਦਰੋਂ ਕਰੋ ਨਾਮ ਦਾਨ, ਸਿੱਖੀ ਸਿਦਕ ਭਰੋਸਾ ਦਾਨ, ਸਰਬੱਤ ਨੂੰ ਸਤਿਗੁਰੂ ਜੀ ਚੜ੍ਹਦੀਆਂ ਕਲਾਂ ਦੀ ਦਾਤ ਬਖਸ਼ਿਸ਼ ਕਰਨ। ਸੋ ਆਓ ਹੁਣ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਹੈ, ਸੋ ਇਸੇ ਸੰਬੰਧ ਦੇ ਵਿੱਚ ਪਰਸੋਂ ਤੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਸਨ, ਜਿਨ੍ਹਾਂ ਦੀ ਹੁਣ ਸੰਪੂਰਨਤਾ ਹੋਣੀ ਹੈ। ਸੋ ਚਾਹ ਪਾਣੀ ਦੇ ਲੰਗਰ ਛੱਕ ਕੇ ਆਪ ਜੀ ਨੇ ਪਿਆਰ ਸਤਿਕਾਰ ਸਹਿਤ ਫਿਰ ਗੁਰੂ ਦਰਬਾਰ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ। ਸੋ ਬੇਨਤੀ ਪ੍ਰਵਾਨ ਕਰਨੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

0: ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਭ ਆਏ ਮੰਨਿਏ ਸਤਿਗੁਰ ਪਰਮ ਵਿਚਾਰੀ, ਜਿਤ ਮਿਲਿਆ ਤਿਸ ਨਾ ਭੁੱਖ ਸਭ ਜਾਏ। ਹਉ ਸਦਾ ਸਦਾ ਬਲਿਹਾਰੀ ਗੁਰ ਆਪੋ ਨੇ, ਜੋ ਪ੍ਰਭ ਸੱਚਾ ਦੇ ਮਿਲਾਏ। ਨਾਨਕ ਕਰਮ ਪਾਇਆ ਤਿੰਨ ਸੱਚਾ, ਜੋ ਗੁਰ ਚਰਣੀ ਲੱਗੇ ਆਏ। ਜਿਨ ਪਿਰਿਆ ਸਿਓ ਨੇ ਹੋ ਸੇ ਸੱਜਣ ਮੈਂ ਨਾਲ, ਅੰਤਰ ਬਾਹਰ ਹੋ ਫਿਰਾਂ ਪੇ ਹਿਰਦੇ ਰਖਾ ਸੰਭਾਲ। ਜਿਨ੍ਹਾਂ ਇੱਕ ਮਨ ਇੱਕ ਚਿਤ ਧਿਆਇਆ, ਸਤਿਗੁਰ ਸੌ ਚਿਤ ਲਾਏ। ਤਿਨਕੇ ਦੁੱਖ ਭੁੱਖ ਹਮੇ ਵੱਡਾ ਰੋਗ ਗਇਆ, ਨਿਰਦੁਖ ਭਏ ਲਿਵਲਾਏ। ਗੁਣ ਗਾਉ ਵਹਿ ਗੁਣ ਉਚਰਹਿ, ਗੁਣ ਵਹਿ ਗੁਣ ਮਹਿ ਸਵੈ ਸਮਾਏ। ਨਾਨਕ ਗੁਰਪੁਰੇ ਤੇ ਪਾਇਆ, ਸਹਿਜ ਮਿਲਿਆ ਪ੍ਰਭ ਆਏ।

ਸਾਰੇ ਬਿਖ ਮਾਇਆ ਤਨ ਸੰਚ ਮਰਹਿ ਅੰਤ ਹੋਏ ਸਭ ਚਾਰ ਕਰਮ ਧਰਮ ਸੁਚ ਸੰਜਮ ਕਰਹਿ ਅੰਤਰ ਲੋਭ ਵਿਕਾਰ ਨਾਨਕ ਮਨਮੁਖ ਜੇ ਕਮਾਵੈ ਸੋ ਥਾਏ ਨਾ ਪਵੈ ਦਰਗਾਹ ਹੋਏ ਖੁਆਰ

ਮਿਲਾਏ ਗੁਰਪੁਰੇ ਹਰਨਾਮ ਦਿੜਾਇਆ ਵਿੱਚ ਵਿੱਚੋਂ ਭਰਮ ਚੁਕਾਇਆ ਰਾਮ ਨਾਮ ਹਰ ਕੀਰਤ ਗਾਏ ਕਰ ਚਾਨਣ ਮਗ ਦੇਖਾਇਆ ਹਮੇ ਮਾਰੇ ਕਲਿਵ ਲਾਗੇ ਅੰਤਰ ਨਾਮ ਵਸਾਇਆ ਗੁਰਮਤੀ ਜਮਜੋਹੇ ਨਾ ਸਕਾਇ ਸਚੈ ਨਾ ਸਮਾਇਆ ਸਭ ਆਪੇ ਆਪ ਵਰਤੈ ਕਰਤਾ ਜੋ ਭਾਵੈ ਸੋ ਨਾਇ ਲਾਇਆ ਜਨ ਨਾਨਕ ਨਾਉ ਲਏ ਤਾਂ ਜੀਵੈ ਬਿਨ ਨਾਮੈ ਖਿੰਨ ਮਰ ਜਾਇਆ ਮਨ ਅੰਤਰ ਹੋਮੈ ਰੋਗ ਭਰਮ ਭੁਲੈ ਹੋਮੈ ਸਵਾਗਤ ਦੁਰਜਨਾ ਨਾਨਕ ਰੋਗ ਗਵਾਏ ਮਿਰ ਸਤਿਗੁਰ ਸਾਧੂ ਸੱਜਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਏ ਦਿਨ ਸਰਾਤ ਹਰ ਰਤੀ ਹਰ ਰੰਗ ਚੋਲੇ ਹਰ ਜੈਸਾ ਪੁਰਖ ਨ ਲੱਭੈ ਸਭ ਦੇਖਿਆ ਜਗਤ ਮੈਂ ਟੋਲੇ ਗੁਰ

ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈ ਹੈ।

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੇ ਮਨ ਵਜੀਆਂ ਵਧਾਈਆਂ।

ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿੱਟ ਹੋ ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣ ਹੋ ਸੰਤ ਹੋ ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ। ਪੰਚ ਦੂਤ ਧੁਦ ਵਸ ਕੀਤੇ ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਧੁਦ ਜਿਨ ਕਉ ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜ ਹੋ ਕਿਆ ਕਰੇ ਵਿਚਾਰੀਆ। ਤੁਧ ਬਾਜ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ। ਏਸ ਨੋ

ਤਨ ਮਨ ਧਨ ਸਭ ਸੌਪ ਗੁਰ ਕਉ ਹੁਕਮ ਮੰਨਿਆ ਪਾਈਐ ਹੁਕਮ ਮੰਨੇ ਹੋ ਗੁਰੂ ਕੇਰਾ ਗਾਵਹੁ ਸੱਚੀ ਬਾਣੀ ਕਹਿ ਨਾਨਕ ਸੁਣਹੁ ਸੰਤ ਹੋ ਕਥਿਅਹੁ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨ ਪਾਇਆ ਚਤੁਰਾਈ ਨ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨਾ ਕੀਤੀ ਜਿਨ ਠਗੌਲੀ।

ਤੇਰਾ ਨਾਲੇ ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ ਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੈ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ ਏ ਅੱਖ ਹੈ ਤਾਂ ਵੇਖ ਹੈ ਸਭ ਤੂੰ ਹੈ ਜਿਨ ਜਗਤ ਉਪਾਇਆ ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ

ਲਾਭ ਤੁਧ ਉਪਾਏ, ਇੱਕ ਵੇਖ ਪਰਸਣ ਆਇਆ, ਲੱਭ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸਨੋ ਆਪ ਤੁੱਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਹਕੇਰੀ, ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸਨਾ, ਬਹੁਤ ਨਾਹੀ ਬੋਲਣਾ। ਖੰਨੇ ਹੋ ਤਿੱਖੀ ਵਾਲ ਹੋ ਨਿੱਕੀ, ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ। ਕਹਿ ਨਾਨਕ ਚਾਲ ਭਗਤਾ, ਜੁਗ ਹੋ ਜੁਗ ਨਿਰਾਲੀ, ਜਿਉ ਤੂੰ ਚਲਾਇ ਹੈ ਤਿਵ ਚੱਲਹਿ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਇ ਹੈ ਤਿਵੈ ਚੱਲਹਿ, ਜਿਨਾ ਮਾਰਗ ਪਾਵਹੇ। ਕਰ ਕਿਰਪਾ ਜਿਨ ਨਾਮ ਲਾਏ, ਸੇ ਹਰ ਹਰ ਸਦਾ ਧਿਆਵਹੇ, ਜਿਸਨੋ ਕਥਾ ਸੁਣਾਏ ਆਪਣੀ, ਸੇ ਗੁਰਦੁਆਰਾ ਸੁਖ ਪਾਵਹੇ। ਕਹਿ ਨਾਨਕ ਸੱਚੇ ਸਾਹਿਬ, ਜਿਉ ਭਾਵੈ ਤਿਵੈ ਚਲਾਵਹੇ, ਇਹੋ ਸੋਹੇਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹੇਲਾ, ਸਤਿਗੁਰੂ ਸੁਣਾਇਆ। ਇਹੋ ਤਿਨ ਕੈ ਮਨ ਵਸਿਆ, ਜਿਨ ਧੁਰ ਹੋ ਲਿਖਿਆ ਆਇਆ, ਇੱਕ ਫਿਰ ਹੈ ਕਨੇਰੇ ਕਰ ਹੈ ਗੱਲਾਂ,

ਸਿਰਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵਹੁ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰਹਿ ਰਸਨਾ

ਬਾਣੀ ਗੁਰ ਕਾ ਸਬਦ ਰਤਨ ਹੈ ਹੀਰੇ ਜਿਤ ਜੜਾਓ ਸਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ ਸਬਦ ਸੇਤੀ ਮਨ ਮਿਲਿਆ

ਵਾਰੀਐ, ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ। ਜਾ ਤਿਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ,

ਆਏ ਐਸਾ ਸਤਿਗੁਰ ਜੇ ਮਿਲੈ ਤਿਸਨੋ ਸਿਰ ਸੌਪੀਐ ਵਿੱਚ ਹੋ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੈ ਹਰ ਵਸੈ ਮਨ ਆਏ ਹਰ ਆਪ ਅਮੁੱਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੈ

ਜਾਏ, ਪਿਆਸ ਨਾ ਜਾਏ, ਹੋਰ ਤਕਿਤੈ ਜਿਚਰ ਹਰ ਰਸ ਪੱਲੈ ਨਾ ਪਾਏ। ਹਰ ਰਸ ਪਾਏ ਪੱਲੈ ਪੀਐ ਹਰ ਰਸ, ਬਹੁੜ ਨਾ ਤ੍ਰਿਸਨਾ ਲਾਗੈ ਆਏ। ਇਹੋ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ। ਕਹਿ ਨਾਨਕ ਹੋਰ ਅਨ ਰਸ ਸਭ ਵਿਸਰੇ, ਜਾ ਹਰ ਵਸੈ ਮਨ ਆਏ। ਏ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ, ਤਾ ਤੂੰ ਜਗ ਮਹਿ ਆਇਆ। ਹਰ ਜੋਤ ਰੱਖੀ ਤੁਧ ਵਿੱਚ, ਤਾ ਤੂੰ ਜਗ ਮਹਿ ਆਇਆ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਉਪਾਏ ਜਗਤ ਦਿਖਾਇਆ। ਗੁਰਪ੍ਰਸਾਦ

ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹੈ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਬ ਦ੍ਰਿਸ਼ਟ ਹੋਏ ਇਹ ਸਰਵਣ ਹੋ ਮੇਰੇ ਹੋ।

ਸਾਵਣ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ, ਦਸਵਾ ਗੁਪਤ ਰਖਾਇਆ ਗੁਰਦੁਆਰਾ ਲਾਏ ਭਾਵਨੀ, ਇੱਕ ਨਾ ਦਸਵਾ ਦੁਆਰ ਦਿਖਾਇਆ, ਤਹ ਅਨੇਕ ਰੂਪ ਨਾਉ ਨਵ ਨਿਧ ਤਿਸ ਦਾ ਅੰਤ ਨਾ ਜਾਈ ਪਾਇਆ, ਕਹਿ ਨਾਨਕ ਹਰ ਪਿਆਰੈ ਜੀਓ, ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ, ਇਹੋ ਸਾਚਾ ਸੋਹਿਲਾ ਸਾਚੈ ਕਰ ਗਾਵਹੋ, ਗਾਵਹੋ ਤਾ ਸੋਹਿਲਾ ਘਰ ਸਾਚੈ, ਜਿੱਥੈ ਸਦਾ ਸੱਚ ਧਿਆਵਹੇ, ਸੱਚੋ ਧਿਆਵਹਿ ਜਾ ਤੁਦ ਭਾਵਹਿ, ਗੁਰਮੁਖ ਜਿਨਾ ਬੁਝਾਵਹੇ, ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ

ਅਥੰਗ ਬਾਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਈ ਫਿਰੰਗਤ ਗੁਰ ਤੇ ਅਮਰਦਾਸ ਰਾਮ ਦਾਸੇ ਹੋਈ ਸਹਾਈ ਅਰਜਨ ਹਰ ਗੋਬਿੰਦ ਨੂੰ ਸਿਮਰਾਉਂ ਸ੍ਰੀ ਹਰ ਰਾਈ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਈ ਤੇਗ ਬਹਾਦਰ ਸਿਮਰਿਆ ਕਰਨਾਉਣ ਦਿਆ ਵੇ ਧਾਈ ਸਭ ਥਾਈ ਹੋਏ ਸਹਾਈ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ

ਮੁਰੀਦਾਂ ਮੁਰੀਦਾਂ ਹੱਟੀਆਂ ਜੱਪੀਆਂ ਤੱਪੀਆਂ ਸਿਦਕਵਾਨਾਂ ਜਿਨ੍ਹਾਂ ਨਾਮ ਜੱਪਿਆ ਵੰਡ ਕੇ ਛਕਿਆ ਦੇਗ ਚਲਾਈ ਦੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਸਚਾਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇਵਲ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਵਾਈਆਂ ਚਰਖੜੀਆਂ ਦੀ ਚੜੀ ਤਨ ਆਰਿਆਂ ਨਾਲ ਚਰਵਾਏ ਸਿੱਖੀ ਸਿਦਕ ਕਿਸਾਂ ਸਵਾਸਾਂ ਸੰਗ ਨਿਭਾਈ ਦਿਨਾਂ ਦੀ ਕਮਾਈ ਦਾ ਧਿਆਨ ਤਰਕੇ ਬਲ ਜੀ।